ਤੁਸੀਂ ਟਿਊਨ ਕੀਤਾ 100.2 MHz 'ਤੇ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਅੱਜ ਸ਼ਨੀਵਾਰ ਹੈ ਅਤੇ ਸਕਸ਼ਮਵਤ 1948 ਦੇ ਜੇਠ ਮਹੀਨੇ ਦੀ ਪਹਿਲੀ ਅਤੇ ਮਈ ਮਹੀਨੇ ਦੀ 23 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:59 ਹੋ ਰਹੇ ਨੇ ਅਤੇ ਹੁਣ ਅਸੀਂ ਸਾਰੇ ਆਪਣੇ ਸਰੋਤਿਆਂ ਦਾ ਅੱਜ ਦੀ ਸਭਾ ਦੀ ਸਵੇਰ ਦੀ ਸਭਾ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹੁਣ ਤੋਂ ਕੁਛ ਚਿਰ ਬਾਅਦ ਯਾਨੀ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: जय हिंद जी, संधु साहब बचे वाले हो।
1: जय हिंद जी, जय हिंद। बुढ़िया राम जी सुनाओ की हाल चाल है।
0: तगड़ा तगड़ा हाल चाल, शुक्र मालिक दा। देखो संधु साहब, गल है कि जिदा आपां बहुत वारी यह जिक्र करते हुंदे आ कि जिहड़ा आ खेतीबाड़ी दा समा है, इस समय दे विच नरोल फसली खेतीबाड़ी जिहड़ी है उन्हें सानू पार नहीं लाउणा। सो इस करके सानू जिहड़े उहदे नाल रल गड किते धंदे कम कार उहनां नाल अपने आप नू किते ना किते जोड़ना पऊगा।
1: पक्की गल आ जी। देखो हुण जिहड़े खर्चे दा रोज रोज ही हुंदे आ, इस करके रोज आमदन दा जिहड़ा कोई ना साधन होना चाहीदा।
0: हां बिल्कुल बिल्कुल,
1: तां कि जिहड़े आपां खर्चे आ ना उह पूरे हुंदे रहिण।
0: बिल्कुल,
1: जिहड़ी हुण फसल तां साल छमाई जाके आउणी है ते उस समय तक आपां इंतजार नहीं कर सकदे। ते ये देखो, नाले देखो रुड़िया राम जी, कि आपां जदों फसल बीज लैने काफ़ी समा भी हुंदा, आपां वेहले हुंदे आ, ते उस समय दा इस्तेमाल इन्हां धंदियां च कीता जा सकदा बड़े वधिया तरीके नाल।
0: सही गल है। देखो यही है कि समा जिहड़ा है, समय नूं फड़न दी लोड़ है। जदों असीं समय दे लिहाज नाल अपनी जिहड़ी व्यौंतबंदी या अपने कम्मां कारां दे विच तब्दीली लै आउंदे आ, तो फिर असी समय के हानि होकर चलते हाँ। जे असी समय की नब्ज़ नूं फड़दे नहीं, जो समा सानू संकेत दिंदा उस लिहाज नाल असी चलते नहीं, फिर असी संधु साहब समय तो पछड़ जाने।
1: हुण देखो ना, अपना हुण कई लोग बड़े वधिया तरीके नाल व्यौंतबंदी करते हैं भी असी किन्ने पशु रखे है, किन्ने पठे की लोड़ पएगी, कदों लोड़ पएगी, तां कि कोई घाट ना आवे जी। क्योंकि साल दे विच देखो रुड़िया राम जी, दो समय इहो जे हुंदे जदों हरे चारे की बड़ी घाट आउंदी
0: आउंदी है जी। बिल्कुल,
1: ते उहदे लई सानू जिहड़ी आपां किन्ने प्लैनिंग व्यौंतबंदी
0: बिल्कुल
1: ओह करके रखनी पैंदी है।
0: ਉਦੋਂ ਨਾਲੇ ਤੁਸੀਂ ਕਹੇ ਗੁਆਂਢੀ ਦੇ ਮੰਗਣ ਜਾਓ, ਤੁਹਾਨੂੰ ਕਹਿੰਦੇ ਨੀਰੀਆਂ ਦਾ ਟੋਕਰਾ ਵੀ ਨਹੀਂ ਦਿੰਦਾ ਉਹ ਮੰਗਿਆ ਤੂੜੀ ਦਾ
1: ਨਹੀਂ ਮਿਲਦਾ।
0: ਸੋ ਇਸ ਕਰਕੇ, ਕਿਉਂਕਿ ਉਹ ਵੀ ਵਿਚਾਰਾ ਉਸੇ ਸਮੇਂ 'ਚੋਂ ਜਾ ਰਿਹਾ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਵਿਉਂਤਬੰਦੀ ਨਾ, ਜਿਹਦੇ ਹਰੇ ਚਾਰਿਆਂ ਦੀ ਆਪਾਂ ਵਿਉਂਤਬੰਦੀ ਕਰਦੇ ਹਾਂ, ਹਾੜੀ ਸਾਉਣੀ ਸਾਉਣੀ ਹਾੜੀ, ਸੋ ਇਸ ਕਰਕੇ ਅਗੇਤਾ ਕੁਛ ਸਮੇਂ 'ਚ ਲੈ ਜਾਓ, ਕੁਛ ਪਛੇਤਾ ਲੈ ਜਾਓ। ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕਹਿੰਦੇ ਹਾਂ ਵੀ ਭਾਈ ਕੁਛ ਅਗੇਤੀ ਕਰ ਲਓ, ਕੁਛ ਸਮੇਂ 'ਚ ਕਰ ਲਓ, ਕੁਛ ਪਛੇਤੀ ਕਰ ਲਓ, ਤਾਂ ਕਿ ਗਲੱਟ ਦੇ ਸਮੇਂ ਦੇ ਵਿੱਚ ਜਦੋਂ ਰੇਟ ਤੁਹਾਡੇ ਥੱਲੇ ਆ ਜਾਂਦੇ ਨੇ ਉਦੋਂ ਤੁਹਾਨੂੰ ਪੈਸੇ ਚੰਗੇ ਮਿਲ ਜਾਣ। ਸੋ ਇਸ ਕਰਕੇ ਹਰੇ ਚਾਰੇ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਅਗੇਤਾ ਆ ਜਾਂਦਾ ਹੈ, ਸਮੇਂ 'ਤੇ ਆ ਜਾਂਦਾ ਹੈ। ਜਦੋਂ ਹੁਣ ਇੱਕੋ ਲਾਓ ਆ ਗਿਆ, ਉਹ ਸਾਡਾ ਹਰਾ ਚਾਰਾ ਖਰਾਬ ਹੋਣ ਤੋਂ ਇਲਾਵਾ ਤਾਂ ਕੁਛ ਹੋਣਾ ਨਹੀਂ।
1: ਹਾਂ ਇਹ ਤਾਂ ਬਾਕੀ ਗੱਲ ਹੈ। ਦੇਖੋ ਹਰਾ ਚਾਰੇ ਵਿੱਚ ਨਾ ਜਦੋਂ ਪੂਰੇ ਤੱਤ ਹੋਣ,
0: ਹਾਂ
1: ਕਟਾਈ ਦੀ ਅਵਸਥਾ,
0: ਬਿਲਕੁਲ
1: ਇਹ ਬੜੀ ਮਹੱਤਵਪੂਰਨ ਹੈ ਰੋਜੇ ਰਾਮ ਜੀ, ਕਿ ਜਦੋਂ ਆਪਾਂ ਕੱਟ ਕੇ ਪਸ਼ੂ ਨੂੰ ਪਾਈਏ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇ, ਤੇ ਹਰੇਕ ਚਾਰੇ ਦੇ ਮੁਤਾਬਕ ਵੱਖਰੇ ਵੱਖਰੇ ਹੁੰਦਾ ਆ। ਹੁਣ ਆਪਾਂ ਜੇ ਹਰਾ ਚਾਰਾ ਇਕੱਠਾ ਹੀ ਬੀਜ ਦਾਂਗੇ ਤੇ ਇਕੱਠਾ ਹੀ
0: ਪੱਕ ਜੂਗਾ ਜੀ।
1: ਹਾਂਜੀ
0: ਪੱਕ ਜੂਗਾ, ਫਿਰ ਪਸ਼ੂਆਂ ਨੂੰ ਖਾਣਾ,
1: ਤੇ ਕਈ ਵਾਰ ਉਹ ਜਦੋਂ ਕੱਟਦੇ ਕੱਟਦੇ ਹੋਰ ਪੱਕ ਜੂਗਾ ਤੇ ਪਸ਼ੂ ਨੂੰ ਖਾਣਾ ਹੀ ਨਹੀਂ ਜਾਂਦਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਰਕਬਾ ਵੰਡ ਕੇ ਥੋੜ੍ਹਾ ਥੋੜ੍ਹਾ ਵਕਫੇ ਨਾਲ ਬੀਜੀਏ
0: ਬੀਜੀਏ। ਅਤੇ ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕੋਲ ਸਮਾਂ ਇਦਾਂ ਦਾ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਪੱਠਾ ਹਰਾ ਪੱਠਾ ਨਹੀਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਮਹਾਰਾ ਨੇ ਖੋਜਾਂ ਕਰਕੇ ਸਾਇਲੇਜ ਤਿਆਰ ਕਰਨ ਦੀ ਵਿਧੀ ਸਾਡੇ ਕੋਲ ਹੈਗੀ ਹੈ, ਇਹ ਅਸੀਂ ਤਿਆਰ ਕਰਦੇ ਹਾਂ, ਤੇ ਦੋਨੋਂ ਸਮਿਆਂ ਦੇ ਵਿੱਚ ਅਸੀਂ ਜਿਹੜਾ ਹੈ ਇਹਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਔਰ ਹੁਣ ਤਾਂ ਇਹ

0: ਕਿ ਸਾਇਲੇਜ ਜਿਹੜਾ ਦੇਣਾ ਹੈ ਉਹ ਹਰੇ ਪੱਠੇ ਤੋਂ ਵੀ ਜ਼ਿਆਦਾ ਤਾਕਤਵਰ ਹੋ ਜਾਂਦਾ, ਗੁਣਵੱਤਾ ਵੱਧ ਜਾਂਦੀ ਆ,
1: ਹਾਂ ਜ਼ਿਆਦਾ ਫਾਇਦੇਮੰਦ ਵੀ ਹੈ,
0: ਜ਼ਿਆਦਾ ਫਾਇਦੇਮੰਦ ਹੈ।
1: ਦੇਖੋ ਆਪਾਂ ਹੁਣ ਵੱਡੇ ਫਾਰਮ ਰੱਖਦੇ ਹਾਂ ਨਾ ਰੋਲੀਆ ਰਾਮ ਦੀ, ਹੁਣ ਰੋਜ਼ ਪੱਠੇ ਕੱਟ ਕੇ ਪਾਉਣਾ ਵੀ ਇੱਕ ਬਹੁਤ ਵੱਡਾ ਉੱਦਮ ਆ।
0: ਆਹੋ ਜੀ, ਦੋ ਤਿੰਨ ਬੰਦੇ ਤਾਂ ਉੱਧਰ ਹੀ ਚਾਹੀਦੇ ਨੇ।
1: ਹਾਂ, ਫਿਰ ਮੌਸਮ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਹੋਣਾ ਹੈ, ਅਤੇ ਜੇ ਅਸੀਂ ਆਪਾਂ ਜੇ ਹਰੇ ਚਾਰੇ ਦੀ ਬਜਾਏ ਉਹਦਾ ਸਾਈਲੇਜ ਬਣਾ ਲਈਏ ਅਤੇ ਇੱਕ ਤਾਂ ਉਹ ਬੜਾ ਨਾ ਸਸਤਾ ਪੈਂਦਾ ਹੈ ਅਤੇ ਥੋੜ੍ਹੇ ਜਿਹੇ ਸਮੇਂ 'ਚ ਕੰਮ ਚੱਲ ਜਾਂਦਾ ਅਤੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜੀ ਉਹਦੇ 'ਤੇ। ਹੁਣ ਤਾਂ ਦੇਖੋ ਨਾ, ਆਪਣੇ ਕਈ ਕਿਸਾਨ ਵੀਰਾਂ ਨੇ ਧੰਦਾ ਸ਼ੁਰੂ ਕਰ ਲਿਆ ਜੀ ਸਾਈਲੇਜ ਦੇ, ਨਾ ਉਹ ਇਕੱਠਾ ਬਣਾ ਕੇ ਵੇਚਦੇ ਆ,
0: ਅੱਛਾ
1: ਵਧੀਆ ਪੈਸੇ ਆ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ।
0: ਵਪਾਰ ਉਹੀ ਹੈ ਨਾ ਕਿ ਦੇਖੋ ਖੇਤੀ ਦੇ ਵਿੱਚੋਂ ਵਪਾਰ ਦੀ ਸਮਰੱਥਾ ਨੂੰ ਲੱਭਣ ਦੀ ਲੋੜ ਹੈ। ਖੇਤੀ ਹੈ ਤਾਂ ਬਹੁਤ ਵੱਡਾ ਵਪਾਰ ਹੈ, ਬਾਕੀ ਵਪਾਰ ਤਾਂ ਜਿਹੜੇ ਹੈ ਉਹ ਇੱਕ ਮੁਖੀ ਹੈ, ਇਹ ਬਹੁ ਪੱਖੀ ਹੈ। ਇਹਦੇ 'ਚ ਤਾਂ ਖੇਤੀ 'ਚ ਤਾਂ ਵੰਨਸੁਵੰਨਤਾ ਇੰਨੀ ਹੈ, ਫਸਲਾਂ ਇੰਨੀਆਂ ਨੇ, ਸਬਜ਼ੀ ਭਾਜੀ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਸ਼ਾਮਿਲ ਹੋ ਜਾਂਦੀਆਂ ਹੈ। ਉਹੀ ਹੈ ਕਿ ਵਪਾਰਕ ਸਮਰੱਥਾ ਨੂੰ ਜਦੋਂ ਆਪਾਂ ਲੱਭ ਲੈਂਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰੇ ਪੱਠੇ ਦਾ ਜਦੋਂ ਸਾਈਲੇ ਤਿਆਰ ਕਰਕੇ ਵੇਚਣਾ, ਉਹ ਵੀ ਇੱਕ ਵਪਾਰ ਹੈ,
1: ਵਪਾਰ ਹੈਗਾ,
0: ਵਪਾਰਕ ਤੌਰ 'ਤੇ ਲੈ ਸਕਦੇ ਹਾਂ। ਦੇਖੋ ਇੱਕ ਆਹ ਸਮਾਂ ਜਿਹੜਾ ਸੰਧੂ ਸਾਹਿਬ ਆ ਜਾਂਦਾ ਹੈ ਜਿੱਦਾਂ ਆਪਾਂ ਹਰੇ ਪੱਠੇ ਦੀ ਗੱਲ ਕਰਦੇ ਹਾਂ ਅਤੇ ਅਗੇਤਿਆਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਕੋਲ ਮੱਕੀ, ਮੱਕੀ ਕਿਉਂਕਿ ਇਸ ਮੌਸਮ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਸਭ ਤੋਂ ਮੁੱਖ ਚਾਰਾ ਹੈ,
1: ਬਹੁਤ ਵਧੀਆ,
0: ਅਤੇ ਪਸ਼ੂ ਖੁਸ਼ ਹੋ ਕੇ ਖਾਂਦੇ ਆ,
1: ਕਈ ਕਈ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਜਾਂਦੇ ਆ,
0: ਲੈ ਜਾਂਦੇ ਜੀ, ਲੈ ਜਾਂਦੇ।
1: ਸੋ ਇਸ ਕਰਕੇ ਆਪਣੇ ਕੋਲ ਮੱਕੀ ਬੜੇ ਵਧੀਆ ਹੈਗੀ ਹੈ,
0: ਦੋ ਗਲਾ ਨੇਪੀਅਰ ਬਾਜਰਾ ਹੈ।
1: ਹਾਂ, ਇੱਕ ਹੋਰ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਮੱਕੀ ਅਤੇ ਜਿਹੜੀ ਆਪਾਂ ਰਵਾਂ ਇਹਨੂੰ ਰਲਾ ਕੇ ਬੀਜੀਏ,
0: ਬੀਜੇ ਸਕਦੇ,
1: ਯਾਨੀ ਫਲੀਦਾਰ ਅਤੇ ਗੈਰ ਫਲੀਦਾਰ,
0: ਵਾਹ
1: ਬਹੁਤ ਵਧੀਆ ਹਰਾ ਚਾਰਾ ਬਣਦਾ ਹੈ ਉਹ।
0: ਰਵਾਂ ਦੀ ਤੁਸੀਂ ਗੱਲ ਕੀਤੀ ਹੈ, ਰਵਾਂ ਦੀ ਕਾਸ਼ਤ ਵੀ ਆਪਾਂ ਨਰੂਲ ਵੀ ਰਵਾਂ ਦੀ ਕਾਸ਼ਤ ਕਰ ਸਕਦੇ ਹਾਂ। ਗਿੰਨੀ ਘਾਹ, ਦੇਖੋ ਇਹ ਐਸੀ ਫਸਲ ਹੈ ਬਾਰ ਬਾਰ ਕਟਾਈਆਂ ਦੇਣ ਵਾਲੀ ਫਸਲ ਹੈ ਕਿ ਨਹੀਂ, ਅਤੇ ਇਸ ਕਰਕੇ ਸਾਰੇ ਜਿਹੜੇ ਚਾਰੇ ਹੈ ਅਗੇਤੀ ਵਿਉਂਤਬੰਦੀ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਆ ਸਕਦੇ
1: ਹਾਂ। ਚਰੀ ਆ ਜੀ, ਇੱਕ
0: ਚਰੀ,
1: ਇੱਕ ਸੂਡੈਕਸ ਚਰੀ ਵੀ ਆ ਜਾਂਦੀ ਹੈ ਬਾਰ ਬਾਰ ਕਟਾਈ ਦੇਣ ਵਾਲੀ, ਉਹ ਵੀ ਬੀਜੀ ਜਾ ਸਕਦੀ,
0: ਉਹ ਅੱਗੇ
1: ਗੁਆਰਾ ਬੀਜਿਆ ਜਾ ਸਕਦਾ,
0: ਗੁਆਰਾ ਅੱਗੇ ਜਾ ਕੇ ਤਾਂ ਦੇਖੋ ਗੁਆਰੇ ਦਾ ਟਾਈਮ ਵੀ ਆ ਜਾਣਾ ਸਾਡੇ ਕੋਲ, ਚਾਰੇ ਤਾਂ ਬਹੁਤ ਹੈ। ਗੱਲ ਇਹੀ ਹੈ ਕਿ ਜਿਹੜੀ ਵਿਉਂਤਬੰਦੀ ਹੈ ਉਹ ਤੁਹਾਡੀ ਇਸ ਸ਼੍ਰੇਣੀ 'ਚ ਹੋਵੇ ਜਾਂ ਇਸ ਲੜੀ 'ਚ ਹੋਵੇ ਤਾਂ ਕਿ ਇੱਕਦਮ ਜਿਹੜਾ ਹੈ ਉਹ ਤੁਹਾਡਾ ਚਾਰਾ ਪੱਕ ਨਾ ਜਾਵੇ, ਕਿਉਂਕਿ ਪੱਕ ਇਹ ਚਾਰੇ ਐਸੇ ਹੈ ਗੰਢਾਂ ਵਾਲੇ। ਦੇਖੋ ਚਰੀ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਚਰੀ ਪੱਕ ਗਈ ਪਸ਼ੂ ਨਹੀਂ ਖਾਂਦੇ, ਹੈ ਨਾ, ਇਹੀ ਗੁਆਰੇ ਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਸ ਕਰਕੇ ਜਿੱਦਾਂ ਮੱਕੀ ਵੀ ਨਰਮ ਜਿਹੜਾ ਚਾਰਾ ਜਦੋਂ ਆਪਾਂ ਦਿੰਦੇ ਹਾਂ, ਜਦੋਂ ਤੁਸੀਂ ਕਿਹਾ ਗੁਣਵੱਤਾ ਭਰਪੂਰ ਹੈ, ਗੁਣਾਂ ਨਾਲ ਭਰਪੂਰ ਹੈ, ਉਦੋਂ ਹੀ ਉਹਨੂੰ ਜਾਨਵਰ ਖਾਣਗੇ, ਨਹੀਂ ਤਾਂ ਬਾਅਦ ਦੇ ਵਿੱਚ ਉਹ ਵੀ ਨੱਕ ਬੁੱਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੇ।
1: ਬਿਲਕੁਲ ਬਿਲਕੁਲ ਜੀ। ਸੋ ਇਸ ਕਰਕੇ ਆਪਾਂ ਜਦੋਂ ਕਹਿੰਦੇ ਹਾਂ ਕਿ ਵਧੀਆ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ ਹੈ, ਕਿ ਮੱਕੀ ਆਪਣੇ ਕੋਲ, ਰਵਾਂ ਆ, ਗੁਆਰਾ ਹੈਗਾ, ਨੇਪੀਅਰ ਬਾਜਾ ਤੁਸੀਂ
0: ਕਿਹਾ,
1: ਇਹ ਬੀਜ ਸਕਦੇ ਹੈਗੇ,
0: ਬੀਜ ਸਕਦੇ ਹਾਂ ਜੀ। ਹੁਣ ਮੱਕੀ ਦੇ ਵਿੱਚ ਤਾਂ ਜੇ 1006 ਕਿਸਮ ਆਪਣੀ
1: ਬੜੀ ਪੁਰਾਣੀ
0: ਕਿਸਮ ਹੈ, ਅਤੇ ਇਹ ਜੇ ਨਾ ਵੀ ਕਿਸੇ ਕੋਲ ਸੱਜਣ ਕੋਲ ਉਪਲਬਧ ਹੋਵੇ, ਫਿਰ ਆਪਾਂ ਮੱਕੀ ਦੇ ਜਿਹੜੇ ਕੰਪਾਜ਼ਿਟ ਨੇ ਨਾ,
1: ਉਹ ਵੀ ਬੀਜ ਸਕਦੇ ਹਾਂ।
0: ਪ੍ਰਭਾਤ ਹੈ, ਕੇਸਰੀ, ਮੇਗਾ, ਇਹ ਚਾਰੇ ਦੇ ਵਿੱਚ ਵਾਲੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਆਪਾਂ ਲੈ ਸਕਦੇ ਹਾਂ
1: ਜੀ।
0: ਸੋ ਗੱਲ ਸੰਧੂ ਸਾਹਿਬ ਇਹੀ ਆ ਜਾਂਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਵੀ ਚਾਰਾ ਹੀ ਲੈਣਾ ਜੀ, ਜ਼ਮੀਨ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਇਹ ਨਾ ਸੋਚੋ ਕਿ ਚਾਰੇ ਵਾਲੀ ਫਸਲ ਹੀ ਲੈਣੀ ਹੈ ਅਤੇ ਜ਼ਮੀਨ ਸਭ ਤੋਂ ਜਿਹੜਾ ਖੱਤਾ ਮਾੜਾ ਹੈ ਉਸ ਚਾਰੇ ਵਾਲੀ ਜ਼ਮੀਨ ਜਿਹੜੀ ਹੈ,
1: ਨਾ ਜੀ, ਵਧੀਆ ਜਿਹੜਾ ਹੋਇਆ ਨਾ ਖੱਤਾ ਉੱਥੇ ਹੀ ਬੀਜੋ, ਕਿਉਂਕਿ ਜਿਹੜੀ ਘਾਟ ਆ ਨਾ ਉਹ ਕਈ ਪੱਧਰ 'ਤੇ ਜਾ ਸਕਦੀ ਹੈ,
0: ਤੁਹਾਡੇ ਤੱਕ ਹੀ ਆਉਣੀ ਹੈ। ਜੇ ਪਸ਼ੂ ਨੇ ਜੋ ਖਾਣਾ ਉਹ ਤੁਹਾਡੀ ਬਾਲਟੀ 'ਚ ਆਉਣਾ,
1: ਬਾਲਟੀ 'ਚ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖੁਰਾਕ ਤੱਤਾਂ ਨਾਲ ਭਰਪੂਰ ਜ਼ਮੀਨ ਹੋਵੇ ਵਧੀਆ, ਉੱਥੇ ਹੀ ਹਰਾ ਚਾਰਾ ਬੀਜੀਏ।
0: ਹਰੇ ਬਾਈ ਨਹੀਂ ਦਿਖਾਉਣੀ, ਆਪਾਂ ਹਰਾ ਪੱਠਾ ਖਵਾਉਣਾ ਹੈ। ਕਈ ਆਪਾਂ ਇਹ ਦੇਖਦੇ ਹਾਂ ਨਾ ਵੀ ਡਾਂਗੀ ਸਾਰਨਾ ਜੀ, ਜਿੱਦਾਂ ਆਮ ਬੰਦਿਆਂ 'ਚ ਵੀ ਇਹੀ ਹੈ ਵੀ ਚਲੋ ਜੀ ਡੰਗ ਮਾਰਨਾ,
1: ਢਿੱਡੀ ਭਰਨਾ,
0: ਢਿੱਡੀ ਭਰਨਾ, ਖਾ ਲਓ ਜੋ ਮਰਜ਼ੀ ਖਾ ਲਓ, ਇਹ ਜੋ ਮਰਜ਼ੀ ਨਹੀਂ ਖਵਾਉਣਾ, ਜੋ ਵੀ ਖਵਾਉਣਾ ਆਪਾਂ ਨੇ ਉਹਨਾਂ ਨੇ ਪੌਸ਼ਟਿਕ ਖਵਾਉਣਾ ਹੈ, ਤੱਤਾਂ ਨਾਲ ਭਰਪੂਰ ਖਵਾਉਣਾ ਹੈ। ਉਹਦੇ 'ਚ ਇਹੀ ਹੈ ਸਾਡੇ ਕੋਲ ਜੋ ਸਿਫਾਰਸ਼ ਕਿਸਮ ਬੀਜਾਂਗੇ ਤੇ ਜ਼ਮੀਨ ਜਿਹੜੀ ਹੈ ਉਹ ਤਾਕਤਵਰ ਚਾਹੀਦੀ ਹੈ, ਖਾਦ ਪਾਣੀ ਦੀਆਂ ਲੋੜਾਂ ਜਿਹੜੀਆਂ ਉਹ ਵੀ ਆਪਾਂ ਨੇ ਸਾਰੀਆਂ ਦੇਣੀਆਂ ਪੂਰੀਆਂ ਕਰਨੀਆਂ ਹੈ, ਤਾਂ ਕਿ ਜੋ ਪਸ਼ੂ ਨੂੰ ਆਪਾਂ ਪਾਈਏ ਜੋ ਬਾਲਟੀ ਜਾਵੇ ਫਿਰ ਪਤਾ ਲੱਗੇ ਕਿ ਹਾਂ ਯਾਰ ਮੈਂ ਪਾਇਆ।
1: ਬਿਲਕੁਲ ਬਿਲਕੁਲ ਜੀ, ਆਪਣੇ ਜਿਹੜਾ ਪਾਣੀ ਦੀ ਘਾਟ ਵਗੈਰਾ ਨਾ ਆਉਣ ਦੀ ਜ਼ਹਿਰਬਾਦ ਦੀ ਸਮੱਸਿਆ ਹੋ
0: ਜਾਂਦੀ ਹੈ, ਨਾਈਟ੍ਰੇਟ ਬਣਦਾ, ਬਿਲਕੁਲ ਸਹੀ ਗੱਲ ਹੈ।
1: ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਧਿਆਨ ਰੱਖਣ ਵਾਲੀ ਗੱਲ ਹੈ।
0: ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੂਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਵਜੇ ਰੇਡੀਓ ਤੇ ਆਉਂਦਾ ਹੈ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੂਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
4: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30 ਵਜੇ।
3: ਇਸ਼ਕੇ ਨੇ ਖੱਜ ਵਿੱਚ ਪਾ ਕੇ ਛੱਡਿਆ, ਦੱਸ ਕੀ ਕਰਾਂ।
0: ਮੇਰੇ ਵੇਬ 343.6 ਮੀਟਰ 973 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਂਧੀ 85ਵੀਂ ਕੜੀ।

0: ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਦ ਦੀ ਪਿਆਸੀਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.4
1: ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ ਠੀਕ 6:50 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਬਲ।

ਬਸ ਅੱਜ ਦੇ ਇਸ ਪ੍ਰੋਗਰਾਮ ਦੀ ਹਮੇਸ਼ਾ ਦੀ ਤਰ੍ਹਾਂ ਹੀ ਸ਼ੁਰੂਆਤ ਕਰ ਰਹੇ ਹਾਂ ਜੀ, ਅੱਜ ਇੱਕ ਪਿਆਰੇ ਜਿਹੇ ਵਿਚਾਰ ਤੋਂ। ਕਹਿੰਦੇ ਕਿ ਜਿਹੜਾ ਮਨੁੱਖ ਸ਼ੁਕਰਾਨਾ ਕਰਨਾ ਸਿੱਖ ਲੈਂਦਾ ਉਹ ਖੁਸ਼ ਰਹਿਣਾ ਵੀ ਸਿੱਖ ਲੈਂਦਾ। ਬਿਲਕੁਲ ਜੀ, ਸਾਡੇ ਕੋਲ ਜੋ ਚੀਜ਼ ਹੈ ਅਸੀਂ ਕਈ ਵਾਰ ਉਸ ਚੀਜ਼ ਦਾ ਆਨੰਦ ਨਹੀਂ ਮਾਣਦੇ ਅਤੇ ਅਸੀਂ ਹਮੇਸ਼ਾ ਕਈ ਵਾਰ ਸਾਡੀ ਹੁੰਦੀ ਹੈ ਕੋਸ਼ਿਸ਼ ਕਿ ਅਸੀਂ ਕਮੀਆਂ ਕੱਢ ਦਿੰਦੇ ਹਾਂ ਕਿ ਫਲਾਣੇ ਕੋਲ ਤਾਂ ਇਹ ਚੀਜ਼ ਹੈ, ਸਾਡੇ ਕੋਲ ਹੈ ਨਹੀਂ, ਅਤੇ ਅਸੀਂ ਉਹਨੂੰ ਦੇਖ ਦੇਖ ਕੇ ਦੁਖੀ ਹੁੰਦੇ ਰਹਿੰਦੇ ਹਾਂ ਦੂਸਰੇ ਨੂੰ ਦੇਖ ਦੇਖ ਕੇ, ਬਜਾਏ ਇਸ 'ਤੇ ਕਿ ਜੋ ਸਾਡੇ ਕੋਲ ਹੈ ਅਸੀਂ ਉਹਦਾ ਹੀ ਆਨੰਦ ਮਾਣੀਏ ਅਤੇ ਉਹਦੇ 'ਚ ਹੀ ਖੁਸ਼ ਰਹੀਏ। ਕਿਉਂਕਿ ਉਹ ਕਹਿੰਦੇ ਨੇ ਕਿ ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ ਅਤੇ ਸੁੱਖ ਵੇਲੇ ਸ਼ੁਕਰਾਨਾ। ਅਤੇ ਜੇ ਅਸੀਂ ਸ਼ੁਕਰਾਨਾ ਕਰਾਂਗੇ ਜੋ ਸਾਡੇ ਕੋਲ ਚੀਜ਼ਾਂ ਨੇ, ਰੱਬ ਦਾ ਸ਼ੁਕਰਾਨਾ ਕਰਾਂਗੇ ਕਿ ਰੱਬ ਨੇ ਸਾਨੂੰ ਉਹਨਾਂ ਚੀਜ਼ਾਂ ਨਾਲ ਨਵਾਜ਼ਿਆ ਜਿਹੜੀਆਂ ਕਿ ਸ਼ਾਇਦ ਕਿਸੇ ਹੋਰ ਦਾ ਸੁਪਨਾ ਹੋਣ, ਕਿਸੇ ਹੋਰ ਨੂੰ ਜਿਹੜੀਆਂ ਉਹ ਚੀਜ਼ਾਂ ਹਜੇ ਮਿਲ ਨਾ ਸਕੀਆਂ ਹੋਣ। ਅਤੇ ਇਸ ਲਈ ਜੋ ਵੀ ਸਾਨੂੰ ਦਿੱਤਾ ਗਿਆ ਰੱਬ ਨੇ, ਜਿਹੜੀ ਵੀ ਚੀਜ਼ ਸਾਨੂੰ ਬਖਸ਼ੀ ਹੈ, ਅਤੇ ਉਹਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ। ਅਤੇ ਜਦੋਂ ਤੁਸੀਂ ਸ਼ੁਕਰਾਨਾ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ 'ਚ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਜਾਂ ਤੁਹਾਡੀਆਂ ਹੋਰ ਇੱਛਾਵਾਂ ਨੇ ਉਹ ਜ਼ਰੂਰ ਉਹਨਾਂ ਦੀ ਪੂਰਤੀ ਹੋਏਗੀ। ਕਿਉਂਕਿ ਸ਼ੁਕਰਾਨਾ ਕਰਨ ਨਾਲ ਕਹਿੰਦੇ ਕਿ ਰੱਬ ਖੁਸ਼ ਹੁੰਦਾ ਅਤੇ ਫਿਰ ਖੁਸ਼ ਹੋ ਕੇ ਤੁਹਾਨੂੰ ਹੋਰ ਦਿੰਦਾ। ਅਤੇ ਜੇ ਅਸੀਂ ਸ਼ਿਕਾਇਤਾਂ ਸ਼ਿਕਵੇ ਕਰਦੇ ਰਹਾਂਗੇ ਤਾਂ ਹੋ ਸਕਦਾ ਕਿ ਕਈ ਵਾਰ ਜੋ ਸਾਡੇ ਕੋਲ ਚੀਜ਼ ਮਿਲੀ ਹੈ ਫਿਰ ਰੱਬ ਸੋਚੇ ਕਿ ਇਹ ਤਾਂ ਇਸ ਦੀ ਕਦਰ ਵੀ ਨਹੀਂ ਕਰ ਰਿਹਾ ਅਤੇ ਉਹ ਸਾਡੇ ਤੋਂ ਉਹ ਵੀ ਲੈ ਲਏ। ਇਸ ਲਈ ਸ਼ੁਕਰਾਨਾ ਕਰਨਾ ਜ਼ਰੂਰ ਸਿੱਖੋ, ਕਿਉਂਕਿ ਸ਼ੁਕਰਾਨਾ ਜਦੋਂ ਯੂਨੀਵਰਸ ਵਿੱਚ ਪਹੁੰਚਦਾ ਤਾਂ ਉਹ ਬਦਲੇ ਵਿੱਚ ਸਾਨੂੰ ਡਬਲ ਹੋ ਕੇ ਮਿਲਦਾ। ਇਸ ਲਈ ਸ਼ੁਕਰਾਨਾ ਜ਼ਰੂਰ ਕਰੋ, ਜੋ ਵੀ ਤੁਹਾਡੇ ਕੋਲ ਹੈ ਉਹਦੇ ਨਾਲ ਖੁਸ਼ ਰਹਿਣਾ ਅਤੇ ਆਨੰਦਮਈ ਰਹਿਣਾ ਜਿਹੜਾ ਉਹ ਸਿੱਖੋ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਜੀ ਕਿ ਅੱਜ ਕਿੰਨੀ ਤਰੀਕ ਹੈ ਜੀ। ਅੱਜ ਜਿਹੜਾ ਸਾਰੇ ਜਾਣਦੇ ਕਿ ਸ਼ਨੀਵਾਰ ਦਾ ਦਿਨ ਹੈ ਅਤੇ ਸਕਸ਼ਮਵਤ 1948 ਦੇ ਜੇਠ ਮਹੀਨੇ ਦੀ ਪਹਿਲੀ ਤਰੀਕ ਹੈ ਅਤੇ ਅੰਗਰੇਜ਼ੀ ਦਾ ਜਿਹੜਾ ਉਹ 23 ਮਈ ਜਿਹੜੀ ਹੈ ਅਸੀਂ ਅੱਜ ਦਾ ਦਿਨ ਮਈ ਮਨਾ ਰਹੇ ਹਾਂ। ਅਤੇ ਆਓ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਜੀ ਇੱਕ ਸ਼ਬਦ, ਆਵਾਜ਼ ਹੈ ਭਾਈ ਗੁਰਮੇਜ ਸਿੰਘ ਹੋਰ ਅਤੇ ਸਾਥੀਆਂ ਦੀਆਂ।

0: समाचार के साथ मैं कनकलता। प्रधानमंत्री नरेंद्र मोदी आज 19वें रोजगार मेले में वीडियो कॉन्फ्रेंस के माध्यम से 51,000 से अधिक युवाओं को नियुक्ति पत्र सौंपेंगे। इनमें विभिन्न सरकारी विभागों और संगठनों में नवनियुक्त युवा शामिल हैं। श्री मोदी इस अवसर पर उपस्थित लोगों को संबोधित भी करेंगे। ये रोजगार मेला देश में 47 स्थानों पर आयोजित किया जाएगा। रोजगार मेला प्रधानमंत्री मोदी की रोजगार सृजन को सर्वोच्च प्राथमिकता देने की प्रतिबद्धता दर्शाता है। प्रधानमंत्री नरेंद्र मोदी और साइप्रस के राष्ट्रपति निकोस क्रिस्टोडोलाइट्स ने आतंकवाद से निपटने के लिए बहुपक्षीय प्रयासों को मजबूत करने और संयुक्त राष्ट्र ढांचे में अंतर्राष्ट्रीय आतंकवाद पर व्यापक सम्मेलन को शीघ्र अंतिम रूप देने तथा अपनाने का आह्वान किया है। दोनों नेताओं ने आतंकवाद को कतई बर्दाश्त न करने की नीति को दोहराते हुए दोहरे मापदंड, राज्य प्रायोजित आतंकवाद और किसी भी परिस्थिति में आतंकवादी कृत्यों के औचित्य को अस्वीकार कर दिया। नई दिल्ली में कल दोनों नेताओं के बीच हुई वार्ता के बाद दोनों देशों ने संयुक्त राष्ट्र और यूरोपीय संघ द्वारा नामित सभी आतंकियों और आतंकी संगठनों के खिलाफ मजबूत और समन्वित कार्रवाई का आग्रह किया। दोनों नेताओं ने उग्रवाद, कट्टरता, आतंकवाद का वित्त पोषण और धन शोधन का मुकाबला करने के लिए अधिक सहयोग की आवश्यकता पर बल दिया। उन्होंने आतंकी गतिविधियों के लिए नई और उभरती प्रौद्योगिकियों का दुरुपयोग रोकने तथा आतंकियों की भर्ती से निपटने का भी आह्वान किया। प्रधानमंत्री मोदी ने कहा कि साइप्रस के साथ भारत के रक्षा सहयोग में वृद्धि हुई है।
1: आज हमने साइबर सिक्योरिटी, मैरिटाइम सिक्योरिटी और काउंटर टेररिज्म सहयोग को भी और मजबूत करने का निर्णय लिया है। इतना ही नहीं, हम इंडो पैसिफिक ओशन इनिशिएटिव और इंडिया मिडल ईस्ट यूरोप इकोनॉमिक कॉरिडोर जैसे महत्वपूर्ण पहलों से कनेक्टिविटी सुनिश्चित करने के लिए भी साथ मिलकर काम करेंगे।
0: अमेरिका के विदेश मंत्री मार्को रूबियो 4 दिन की भारत यात्रा पर आज कोलकाता पहुंचेंगे। ये उनकी पहली भारत यात्रा है। श्री रूबियो नई दिल्ली में प्रधानमंत्री नरेंद्र मोदी से भेंट करेंगे। श्री रूबियो विदेश मंत्री एस जयशंकर से बातचीत भी करेंगे। श्री रूबियो मंगलवार को नई दिल्ली में क्वाड विदेश मंत्रियों की बैठक में हिस्सा लेंगे। बैठक में ऑस्ट्रेलिया के विदेश मंत्री पेनी वोंग और जापान के विदेश मंत्री तोशी मित्सु मोतेगी भी शामिल होंगे। विदेश मंत्रालय ने कहा है कि क्वाड बैठक में स्वतंत्र और मुक्त हिंद प्रशांत के दृष्टिकोण के अनुरूप जारी पहलों की प्रगति की समीक्षा की जाएगी। अमेरिका की राष्ट्रीय खुफिया निदेशक तुलसी गैबार्ड ने इस्तीफा दे दिया है। सुश्री गैबार्ड ने कहा कि वे 30 जून से अपने पद से हट जाएंगी। राष्ट्रपति ट्रंप ने सुश्री गैबार्ड की प्रशंसा करते हुए कहा कि प्रशासन को उनकी कमी महसूस होगी। सुश्री गैबार्ड के बाद राष्ट्रीय खुफिया प्रधान उपनिदेशक अरुण लुकास कार्यवाहक निदेशक के रूप में कार्यभार संभालेंगे। पेट्रोलियम और प्राकृतिक गैस मंत्रालय ने कहा है कि देश में पेट्रोल और डीजल की पर्याप्त उपलब्धता है। मंत्रालय ने नागरिकों को घबराहट में खरीदारी न करने और केवल आवश्यकता के अनुसार ईंधन खरीदने की सलाह दी। मंत्रालय ने कहा कि जिम्मेदारी के साथ उपयोग और जनता का सहयोग ईंधन की सुचारू उपलब्धता सुनिश्चित करने में सहायक होगा। लेबनान में संयुक्त राष्ट्र शांति रक्षा मिशन में कार्यरत भारतीय सेना के अधिकारी मेजर अभिलाषा बराक को वर्ष 2025 के संयुक्त राष्ट्र सैन्य लैंगिक समानता समर्थक पुरस्कार के लिए चुना गया है। मेजर बराक भारतीय सेना की पहली महिला लड़ाकू हेलीकॉप्टर पायलट भी हैं। भारतीय रिजर्व बैंक ने वित्त वर्ष 2025-26 के लिए केंद्र सरकार को रिकॉर्ड 2,86,000 करोड़ रुपए का अधिशेष हस्तांतरित करने की मंजूरी दे दी है। ये रिजर्व बैंक के अब तक के सबसे अधिक लाभांश में से एक है। यह निर्णय कल मुंबई में राज्यपाल संजय मल्होत्रा की अध्यक्षता में बैंक के केंद्रीय निदेशक मंडल की बैठक में लिया गया। आईपीएल क्रिकेट में सनराइजर्स हैदराबाद ने रॉयल चैलेंजर्स बंगलुरु को 55 रन से हरा दिया। टॉस जीतकर पहले बल्लेबाजी करते हुए सनराइजर्स हैदराबाद ने 20 ओवर में 4 विकेट पर 255 रन बनाए। जवाब में रॉयल चैलेंजर्स बंगलुरु 20 ओवर में 4 विकेट पर 200 रन ही बना सके। ईशान किशन को प्लेयर ऑफ द मैच चुना गया। इसके साथ ही ये समाचार बुलेटिन समाप्त हुआ।
2: This is Akashvani, the news read by Sunil Verma. ਤੁਸੀਂ ਟਿਊਨ ਕੀਤਾ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸਵੇਰ ਦੇ ਠੀਕ 7:05 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਗੱਲਬਾਤ ਸੁਣਾਵਾਂਗੇ ਸੋਇਆਬੀਨ ਦੀ ਕਾਸ਼ਤ ਲਈ ਨੁਕਤਿਆਂ ਬਾਰੇ। ਆਵਾਜ਼ ਹੋਏਗੀ ਧਰਮਿੰਦਰ ਸੰਧੂ ਹੋਣਾ ਦੀ।
3: ਕਿਸਾਨ ਵੀਰੋ ਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਸੋਇਆਬੀਨ ਦੀ। ਪੰਜਾਬ ਦੇ ਵਿੱਚ ਸੋਇਆਬੀਨ ਦੀ ਸਫਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ, ਇਹਦੇ ਨਾਲ ਜੁੜੇ ਹੋਏ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਸੀਂ ਜਾਣਦੇ ਹੋ ਕਿਸਾਨ ਵੀਰੋ ਕਿ ਪੰਜਾਬ ਦੇ ਵਿੱਚ ਝੋਨਾ ਕਣਕ ਫਸਲੀ ਚੱਕਰ ਕਾਫੀ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਸੋਇਆਬੀਨ ਇੱਕ ਮਹੱਤਵਪੂਰਨ ਫਲੀਦਾਰ ਫਸਲ ਹੈ ਅਤੇ ਫਸਲੀ ਵਿਭਿੰਨਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਪੰਜਾਬ ਦੇ ਵਿੱਚ ਇਸ ਫਸਲ ਦਾ ਚੰਗਾ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤੁਸੀਂ ਸੁਧਰੀਆਂ ਹੋਈਆਂ ਕਿਸਮਾਂ ਦੀ ਵਰਤੋਂ ਕਰਨੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਦੇ ਵਿੱਚ ਬਿਜਾਈ ਲਈ ਸੋਇਆਬੀਨ ਦੀਆਂ 3 ਕਿਸਮਾਂ SL744, SL525 ਅਤੇ SL295 ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮਾਂ 139 ਤੋਂ ਲੈ ਕੇ 144 ਦਿਨਾਂ ਦੇ ਵਿੱਚ ਪੱਕ ਜਾਂਦੀਆਂ ਨੇ ਅਤੇ ਇਹਨਾਂ ਦਾ ਔਸਤਨ ਝਾੜ 6 ਤੋਂ ਲੈ ਕੇ 7.5 ਕੁਇੰਟਲ ਪ੍ਰਤੀ ਏਕੜ ਹੈ। ਬੀਜ ਨੂੰ ਬਿਜਾਈ ਤੋਂ ਪਹਿਲਾਂ ਬ੍ਰੈਡੀ ਰਾਈਜ਼ੋਬੀਅਮ ਦਾ ਟੀਕਾ ਲਾਉਣਾ ਜ਼ਰੂਰੀ ਹੈ। ਬੀਜ ਨੂੰ ਟੀਕਾ ਲਗਾਉਣ ਲਈ ਪਹਿਲਾਂ 1 ਏਕੜ ਦੇ ਸਿਫਾਰਸ਼ ਕੀਤੇ ਬੀਜ ਨੂੰ ਘੱਟੋ ਘੱਟ ਪਾਣੀ ਨਾਲ ਗਿੱਲਾ ਕਰੋ ਅਤੇ ਫਿਰ ਬ੍ਰੈਡੀ ਰਾਈਜ਼ੋਬੀਅਮ ਦੇ 1 ਪੈਕਟ ਨਾਲ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨੂੰ ਛਾਂ ਦੇ ਵਿੱਚ ਸੁੱਕਣ ਦਿਓ ਅਤੇ ਫਿਰ ਤੁਰੰਤ ਬਿਜਾਈ ਕਰੋ। ਪੌਦਿਆਂ ਦੀ ਲੋੜੀਂਦੀ ਗਿਣਤੀ ਪ੍ਰਾਪਤ ਕਰਨ ਦੇ ਲਈ ਤੁਸੀਂ 20-25 ਕਿਲੋ ਬੀਜ ਪ੍ਰਤੀ ਏਕੜ ਵਰਤ ਸਕਦੇ ਹੋ। ਸੋਇਆਬੀਨ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਕਰ ਦਿਓ। ਬਿਜਾਈ ਤੋਂ ਬਾਅਦ ਭਾਰੀ ਮੀਂਹ ਸੋਇਆਬੀਨ ਦੇ ਉੱਗਣ 'ਤੇ ਮਾੜਾ ਅਸਰ ਪਾਉਂਦਾ ਹੈ, ਇਸ ਲਈ ਫਸਲ ਦੀ ਬਿਜਾਈ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਚੰਗੀ ਨਮੀ ਵਾਲੀ ਸਥਿਤੀ ਦੇ ਵਿੱਚ ਕਰਨੀ ਚਾਹੀਦੀ ਹੈ। ਸੋਇਆਬੀਨ ਦੀ ਬਿਜਾਈ ਵਾਸਤੇ ਕਿਸਾਨ ਵੀਰੋ ਤੁਸੀਂ ਕੁਝ ਤਰੀਕੇ ਅਪਣਾ ਸਕਦੇ ਹੋ। ਸਭ ਤੋਂ ਪਹਿਲਾ ਤਰੀਕਾ ਹੈ ਪੱਧਰੀ ਬਿਜਾਈ। ਪੱਧਰੀ ਬਿਜਾਈ ਲਈ ਬੀਜ 2.5 ਸੈਂਟੀਮੀਟਰ ਡੂੰਘਾ ਬੀਜੋ ਅਤੇ ਬੂਟਿਆਂ ਅਤੇ ਕਤਾਰਾਂ ਦਾ ਫਾਸਲਾ ਕ੍ਰਮਵਾਰ ਤੁਸੀਂ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖਣਾ ਹੈ। ਇਸ ਤੋਂ ਇਲਾਵਾ ਤੁਸੀਂ ਸੋਇਆਬੀਨ ਦੀ ਬਿਜਾਈ 0-till drill ਦੇ ਨਾਲ ਕਰ ਸਕਦੇ ਹੋ। ਇਸ ਨਾਲ ਵਹਾਈ ਦੇ ਖਰਚੇ ਦੀ ਬੱਚਤ ਹੁੰਦੀ ਹੈ। ਬੈੱਡਾਂ ਉੱਤੇ ਵੀ ਸੋਇਆਬੀਨ ਦੀ ਬਿਜਾਈ ਕੀਤੀ ਜਾ ਸਕਦੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਸੋਇਆਬੀਨ ਦੀ ਬਿਜਾਈ ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਕਰਕੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੈੱਡਾਂ 'ਤੇ ਕੀਤੀ ਜਾ ਸਕਦੀ ਹੈ। ਬੀਜ ਅਤੇ ਖਾਦ ਦੀ ਉਹੀ ਮਾਤਰਾ ਵਰਤੋ ਜੋ ਪੱਧਰੀ ਬਿਜਾਈ ਲਈ ਹੈ। ਅਜਿਹੇ ਬੈੱਡਾਂ ਉੱਤੇ ਸੋਇਆਬੀਨ ਦੀਆਂ 2 ਕਤਾਰਾਂ ਪ੍ਰਤੀ ਬੈੱਡ ਬੀਜੋ। ਬਿਜਾਈ ਕਰਦੇ ਸਮੇਂ ਚੰਗੀ ਨਮੀ ਦੀ ਸਥਿਤੀ ਨੂੰ ਯਕੀਨੀ ਬਣਾਓ ਅਤੇ ਅਜਿਹਾ ਨਾ ਹੋਣ ਦੀ ਸਥਿਤੀ ਦੇ ਵਿੱਚ ਬਿਜਾਈ ਤੋਂ 2-3 ਦਿਨਾਂ ਦੇ ਅੰਦਰ ਅੰਦਰ ਖਾਲੀਆਂ ਦੇ ਵਿੱਚ ਸਿੰਚਾਈ ਕਰੋ। ਸੋਇਆਬੀਨ ਵਿੱਚ ਨਮੀ ਦੀ ਸੰਭਾਲ ਲਈ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੀ ਵਰਤੋਂ ਕਤਾਰਾਂ ਨੂੰ ਢੱਕ ਕੇ ਕੀਤੀ ਜਾ ਸਕਦੀ ਹੈ। ਕਿਸਾਨ ਵੀਰੋ, ਤੁਸੀਂ ਸੋਇਆਬੀਨ ਦੇ ਵਿੱਚ ਜੈਵਿਕ ਖਾਦ ਦੀ ਵਰਤੋਂ ਕਰ ਸਕਦੇ ਹੋ। ਦਰਮਿਆਨੀਆਂ ਉਪਜਾਊ ਜ਼ਮੀਨਾਂ 'ਤੇ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਅਤੇ ਜਾਂ ਫਿਰ ਸੋਇਆਬੀਨ ਬੀਜਣ ਤੋਂ ਪਹਿਲਾਂ ਖੇਤ ਦੇ ਵਿੱਚ ਹਰੀ ਖਾਦ ਵੀ ਦਬਾਈ ਜਾ ਸਕਦੀ ਹੈ। ਹਰੀ ਖਾਦ ਦੇ ਲਈ ਤੁਸੀਂ ਸਣ ਬੀਜ ਸਕਦੇ ਹੋ। ਇਹਦੇ ਨਾਲ ਹੀ ਤੁਸੀਂ ਕਿਸਾਨ ਵੀਰੋ ਰਸਾਇਣਕ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਹੋ। ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ। ਜੇਕਰ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ 150 ਕਿਲੋ ਸਿੰਗਲ ਸੁਪਰ ਫਾਸਫੇਟ ਕਾਫੀ ਹੈ। ਇਸ ਤੋਂ ਇਲਾਵਾ 2% ਯੂਰੀਆ ਬਿਜਾਈ ਤੋਂ 60 ਅਤੇ 75 ਦਿਨਾਂ ਦੇ ਬਾਅਦ ਛਿੜਕਾਅ ਕਰਨ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ ਹੈ। ਕਿਸਾਨ ਵੀਰੋ, ਸੋਇਆਬੀਨ ਦੇ ਵਿੱਚ ਨਦੀਨਾਂ ਦੀ ਰੋਕਥਾਮ ਲਈ 2 ਗੋਡੀਆਂ ਕਰਨੀਆਂ ਜ਼ਰੂਰੀ ਨੇ, ਪਹਿਲੀ ਬਿਜਾਈ ਤੋਂ 20 ਅਤੇ ਦੂਜੀ 40 ਦਿਨਾਂ ਬਾਅਦ। ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀਂ ਸਟੌਂਪ 30 EC 600 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬਿਜਾਈ ਤੋਂ 1-2 ਦਿਨਾਂ ਦੇ ਅੰਦਰ ਅੰਦਰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਵੀ ਛਿੜਕ ਸਕਦੇ ਹੋ। ਸਿੰਚਾਈ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਜੇਕਰ ਬਾਰਿਸ਼ ਚੰਗੀ ਹੋਵੇ ਤਾਂ ਫਸਲ ਨੂੰ ਸਿੰਚਾਈ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ਚੰਗੀ ਬਾਰਿਸ਼ ਨਾ ਹੋਣ ਤੇ ਫਸਲ ਨੂੰ 3-4 ਸਿੰਚਾਈਆਂ ਦੀ ਲੋੜ ਪੈਂਦੀ ਹੈ। ਫਲੀਆਂ ਵਿੱਚ ਦਾਣੇ ਪੈਣ ਸਮੇਂ 1 ਸਿੰਚਾਈ ਬਹੁਤ ਲਾਭਦਾਇਕ ਹੈ ਅਤੇ ਸਮੇਂ ਫਸਲ ਨੂੰ ਪਾਣੀ ਦੀ ਔੜ ਨਾ ਆਉਣ ਦਿਓ। ਕਿਸਾਨ ਵੀਰੋ, ਤੁਸੀਂ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਫਸਲੀ ਵਿਭਿੰਨਤਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
2: ਤੁਸੀਂ ਸੁਣ ਰਹੇ ਸੀ ਖੇਤੀ ਨੁਕਤੇ। ਤੁਸੀਂ ਟਿਊਨ ਕੀਤਾ 7.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ।

ਸਮਾਂ ਮਿਲਾ ਲਓ। ਇਸ ਵੇਲੇ ਸਵੇਰ ਦੇ ਠੀਕ 7:10 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ।

ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਉਹਨਾਂ ਲਈ ਵਧੀਆ ਬੀਤੇਗਾ, ਖਾਸ ਬੀਤੇਗਾ, ਕਿਉਂਕਿ ਹਰ ਸਵੇਰ ਕਹਿੰਦੇ ਕਿ ਆਪਣੇ ਨਾਲ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ ਅਤੇ ਦਿਨ ਦੀ ਸ਼ੁਰੂਆਤ ਜਿਹੜਾ ਹੈ ਹਮੇਸ਼ਾ ਪੋਜ਼ਿਟਿਵਿਟੀ ਨਾਲ ਕਰੋ, ਚੰਗੀ ਸ਼ੁਰੂਆਤ ਕਰੋ, ਹਮੇਸ਼ਾ ਸੋਚ ਕੇ ਚੱਲੋ ਕਿ ਅੱਜ ਮੇਰਾ ਜਿਹੜਾ ਦਿਨ ਹੈ ਉਹ ਸਾਰਾ ਬਹੁਤ ਅੱਛਾ ਜਾਏਗਾ। ਕੋਈ ਵੀ ਜਿਹੜਾ ਹੈ ਨੈਗੇਟਿਵ ਥਾਟ ਲੈ ਕੇ ਦਿਨ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ, ਜਾਂ ਫਿਰ ਜੋ ਕੱਲ੍ਹ ਬੀਤ ਗਿਆ, ਕੱਲ੍ਹ ਸਾਡਾ ਦਿਨ ਜੇ ਬਾਈ ਚਾਂਸ ਅੱਛਾ ਨਹੀਂ ਗਿਆ ਤਾਂ ਉਹ ਚੀਜ਼ਾਂ ਜਿਹੜੀਆਂ ਆਪਣੇ ਦਿਮਾਗ 'ਚ ਲੈ ਕੇ ਨਾ ਚੱਲੋ, ਕਿਉਂਕਿ ਹਰ ਜਿਹੜਾ ਨਵਾਂ ਦਿਨ ਹੈ ਉਹ ਆਪਣੇ ਨਾਲ ਨਵੀਆਂ ਉਮੀਦਾਂ ਅਤੇ ਨਵੀਆਂ ਆਕਾਂਕਸ਼ਾਵਾਂ ਲੈ ਕੇ ਆਉਂਦਾ, ਅਤੇ ਇਸ ਲਈ ਹਮੇਸ਼ਾ ਜਿਹੜੀ ਉਮੀਦ ਆਪਣੀ ਬਰਕਰਾਰ ਰੱਖੋ। ਮੈਂ ਰੂਬਲ ਸਵਾਗਤ ਕਰ ਰਹੀ ਹਾਂ ਜੀ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਵਿੱਚ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰ ਚੁੱਕੇ ਹਾਂ ਅਤੇ ਆਓ ਤੁਹਾਨੂੰ ਹੁਣ ਦੱਸ ਦਿੰਦੇ ਹਾਂ ਕਿ ਅੱਜ ਜਿਹੜੀ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਹੈ ਉਸ 'ਚ ਕਿਹੜੇ ਕਿਹੜੇ ਪ੍ਰੋਗਰਾਮ ਜਿਹੜੇ ਆ ਉਹ ਪੇਸ਼ ਕੀਤੇ ਜਾਣਗੇ।

ਸਵੇਰੇ 8 ਵਜੇ ਲੈ ਕੇ ਹਾਜ਼ਰ ਹੋਵਾਂਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ 8:15 ਤੋਂ ਲੈ ਕੇ 8:30 ਤੱਕ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 8:30 ਵਜੇ ਦਾ ਸਮਾਂ ਰਹੇਗਾ ਪੰਜਾਬੀ ਵਿੱਚ ਖਬਰਾਂ ਦਾ, ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਸਾਡੇ ਜਲੰਧਰ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਤੁਸੀਂ ਕੁਝ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣ ਸਕੋਗੇ ਪ੍ਰੋਗਰਾਮ ਫਿਲਮੀ ਜੰਕਸ਼ਨ ਵਿੱਚ ਠੀਕ 8:40 'ਤੇ।

ਕੌਮੀ ਸੇਵਾ ਵਿੱਤ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਜੋ ਕਿ ਸਾਡੇ ਮੁੰਬਈ ਕੇਂਦਰ ਤੋਂ ਪੇਸ਼ ਕੀਤੇ ਜਾਣਗੇ, ਉਹਨਾਂ ਨੂੰ ਤੁਸੀਂ ਸੁਣ ਸਕੋਗੇ ਸਵੇਰੇ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ। ਅਤੇ ਅੱਜ ਸ਼ਨੀਵਾਰ ਹੈ ਅਤੇ ਸ਼ਨੀਵਾਰ ਵਾਲੇ ਦਿਨ ਅਸੀਂ ਠੀਕ 10 ਵਜੇ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਸਟੇਟ ਹੁੱਕਅਪਸ, ਜੋ ਕਿ ਰਿਲੇਅ ਕੀਤਾ ਜਾਂਦਾ ਹੈ ਸਾਡੇ ਜਲੰਧਰ ਕੇਂਦਰ ਤੋਂ। ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਸੁਣ ਸਕੋਗੇ ਠੀਕ 10:30 ਵਜੇ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਤੁਹਾਡੀ ਹੀ ਪਸੰਦ ਦੇ ਕੁਝ ਪੰਜਾਬੀ ਗੀਤ। ਅਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਆਪਣੀ ਫਰਮਾਇਸ਼ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ ਜੀ 0175-80-494। ਇਸ ਨੰਬਰ ਉੱਤੇ ਅਸੀਂ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਸੁਣਦੇ ਹਾਂ ਜੀ। ਉਸ ਤੋਂ ਇਲਾਵਾ 11 ਵਜੇ ਤੁਸੀਂ ਸੁਣੋਗੇ ਨਿਊਜ਼ ਹੈੱਡਲਾਈਨ, ਕੁਝ ਚੋਣਵੀਆਂ ਖਬਰਾਂ, ਅਤੇ 11:02 WhatsApp 'ਤੇ ਖਾਤਾਂ 'ਤੇ ਆਧਾਰਿਤ ਪ੍ਰੋਗਰਾਮ ਹਿੰਦੀ ਜ਼ਾਇਕ

ਫੁਲਕਾਰੀ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਦੁਪਹਿਰ 11:30 ਵਜੇ ਦਾ। ਉਸ ਤੋਂ ਬਾਅਦ 12:05 'ਤੇ ਸਾਡੀ ਭੈਣਾਂ ਲਈ ਵਿਸ਼ੇਸ਼ ਪ੍ਰੋਗਰਾਮ ਨਾਰੀ ਲੋਕ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਅੱਜ ਅਸੀਂ ਉਹਨਾਂ ਦੀਆਂ ਫਰਮਾਇਸ਼ਾਂ 'ਤੇ ਸੁਣਵਾਵਾਂਗੇ ਹਿੰਦੀ ਫਿਲਮੀ ਗੀਤ। 1:02 'ਤੇ ਤੁਸੀਂ ਆਨੰਦ ਮਾਣ ਸਕੋਗੇ ਪ੍ਰੋਗਰਾਮ ਨਗਮਿਆਂ ਦਾ, ਜਿਸ 'ਚ ਤੁਸੀਂ ਸੁਣੋਗੇ ਹਿੰਦੀ ਸੰਗੀਤ 'ਤੇ ਅਧਾਰਿਤ, ਖਤਾਂ 'ਤੇ ਅਧਾਰਿਤ ਹਿੰਦੀ ਸੰਗੀਤ। ਅਤੇ ਉਸ ਤੋਂ ਬਾਅਦ 1:10 'ਤੇ ਪ੍ਰਾਦੇਸ਼ਿਕ ਸਮਾਚਾਰ ਜੋ ਕਿ ਜਲੰਧਰ ਤੋਂ ਪੇਸ਼ ਕੀਤੇ ਜਾਣਗੇ, ਅਤੇ 1:15 ਦੁਬਾਰਾ ਜਿਹੜਾ ਨਗਮੇ ਪ੍ਰੋਗਰਾਮ ਕੰਟੀਨਿਊ ਕੀਤਾ ਜਾਏਗਾ। ਸਰਫਰੋਸ਼ ਫੌਜੀ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਠੀਕ ਦੁਪਹਿਰ 2 ਵਜੇ। ਅੱਜ ਸ਼ਨੀਵਾਰ ਹੈ ਅਤੇ ਅੱਜ ਦੇ ਦਿਨ ਅਸੀਂ ਦੁਪਹਿਰ 2:30 ਪ੍ਰੋਗਰਾਮ ਪੇਸ਼ ਕਰਦੇ ਹਾਂ ਹਾਸਿਆਂ ਦੇ ਗੋਲ ਗੱਪੇ। ਇਹ ਲਾਈਵ ਫੋਨ ਇਨ ਪ੍ਰੋਗਰਾਮ ਹੁੰਦਾ ਹੈ ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਸਰੋਤੇ ਜਿਹੜੇ ਉਹ ਭਾਗ ਲੈ ਸਕਦੇ ਹੈ। ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਾਡਾ ਨੰਬਰ ਹੈ 0175-22-80-494। 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ।

ਗੱਲਾਂ ਚੋਂ ਗੱਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਠੀਕ ਸ਼ਾਮ 5:02 'ਤੇ। ਕਿਸਾਨ ਬੀਬੀਆਂ ਅਤੇ ਕਿਸਾਨ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 5:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਹੋਏਗੀ ਡਾਕਟਰ ਅਮੀਨਾ ਰਹੇਜਾ ਨਾਲ। ਵਿਸ਼ਾ ਹੋਵੇਗਾ ਲੇਜ਼ਰ ਲੈਂਡ ਲੈਵਲਰ ਦੀ ਵਰਤੋਂ, ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਪ੍ਰਿਤਪਾਲ ਮਹਾਰਾਣਾ। ਸ਼ਾਮ 6:30 ਵਜੇ ਨੌਜਵਾਨਾਂ ਦੀ ਪਸੰਦ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ, ਅਤੇ ਉਸ ਤੋਂ ਬਾਅਦ 7:02 'ਤੇ ਤੁਸੀਂ ਆਨੰਦ ਮਾਣੋਗੇ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ।

ਲਾਈਵ ਫੋਨ ਇਨ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 7:40 'ਤੇ ਪ੍ਰੋਗਰਾਮ ਸ਼ਾਮ ਸੁਹਾਣੀ ਤਹਿਤ। ਇਸ ਪ੍ਰੋਗਰਾਮ 'ਚ ਸਰੋਤੇ ਸਾਡੇ ਹਿੱਸਾ ਲੈਂਦੇ ਨੇ ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਦੋਨੋਂ ਹੀ ਪੰਜਾਬੀ ਅਤੇ ਹਿੰਦੀ ਫਰਮਾਇਸ਼ੀ ਗੀਤ। ਰਾਤ 8:15 ਦਾ ਸਮਾਂ ਰਹੇਗਾ ਪ੍ਰੋਗਰਾਮ ਰੇਡੀਓ OPD ਦਾ। ਇਸ ਪ੍ਰੋਗਰਾਮ ਵਿੱਚ ਅੱਜ ਤੁਹਾਨੂੰ ਗੱਲਬਾਤ ਸੁਣਾਵਾਂਗੇ ਡਾਕਟਰ ਨੀਲਮ ਅਵਤਾਰ ਹੋਰਾਂ ਨਾਲ। ਗੱਲਬਾਤ ਉਹਨਾਂ ਨਾਲ ਕਰਨਗੇ ਸੁਮਿਤਾ। ਵਿਸ਼ਾ ਹੋਵੇਗਾ ਆਓ ਜਾਣੀਏ ਹੋਮੋਪੈਥਿਕ ਹੈ ਕੀ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਇੱਕ ਵਾਰ ਫਿਰ ਤੋਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ।

ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣ ਸਕੋਗੇ ਠੀਕ ਸ਼ਾਮ, ਮਾਫ਼ ਕਰਨਾ, ਠੀਕ ਰਾਤ 10:02 'ਤੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਵਟਸਐਪ 'ਤੇ ਮੈਸੇਜ ਭੇਜ ਕੇ ਆਪਣੇ ਜਿਹੜੀ ਫਰਮਾਇਸ਼ ਉਹ ਦੱਸ ਸਕਦੇ ਹੋ। ਪ੍ਰੋਗਰਾਮ ਪੰਜਾਬੀ ਗੀਤਾਂ ਦਾ ਹੁੰਦਾ ਹੈ। ਵਟਸਐਪ ਦਾ ਸਾਡਾ ਨੰਬਰ ਹੈ ਜੀ 9465006668। ਇਸ ਨੰਬਰ ਉੱਤੇ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਅਤੇ ਦੱਸ ਸਕਦੇ ਹੋ ਆਪਣਾ ਪੰਜਾਬੀ ਗੀਤ ਜੋ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸੁਣਨਾ ਚਾਹੁੰਦੇ ਹੋ। ਕੁਝ ਪੁਰਾਣੇ ਹਿੰਦੀ ਫਿਲਮੀ ਤੁਸੀਂ ਗੀਤ ਜਿਹੜੇ ਉਹਨਾਂ ਦਾ ਆਨੰਦ ਮਾਣ ਸਕੋਗੇ ਠੀਕ ਰਾਤ 10:30। 11 ਵਜੇ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਪੇਸ਼ ਕੀਤੀਆਂ ਜਾਣਗੀਆਂ ਸਾਡੇ ਦਿੱਲੀ ਕੇਂਦਰ ਤੋਂ। ਅਤੇ ਸਾਡੇ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:00।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ, ਅਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਅੱਜ ਦੀਆਂ ਕੁਝ ਮੁੱਖ ਸੁਰਖੀਆਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੁਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।

ਭਾਰਤ ਅਤੇ ਸਾਈਪ੍ਰਸ ਨੇ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ।

ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

सीबीएसई ने 12वीं जमात ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕਾਪੀਆਂ ਮਾਫ ਕਰਨਾ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ ਵਿੱਚ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਸਬੰਧੀ ਮੀਟਿੰਗ 'ਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸੀ ਅੱਜ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

0: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: ਜੀ ਬਿਲਕੁਲ, ਪਾਣੀ ਜਿਹੜਾ ਸਾਨੂੰ ਜ਼ਰੂਰ ਬਚਾਉਣਾ ਚਾਹੀਦਾ ਹੈ, ਫਾਲਤੂ ਜਿਹੜਾ ਉਹ ਜਾਇਜ਼ ਨਹੀਂ, ਉਹਨੂੰ ਜਿਹੜਾ ਵੇਸਟ ਕਰਨਾ ਚਾਹੀਦਾ। ਅਤੇ ਇਸ ਦੇ ਨਾਲ ਜਿਹੜਾ, ਕਿਉਂਕਿ ਗਰਮੀ ਵੀ ਵੱਧ ਪੈ ਰਹੀ ਹੈ ਅਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਉਸਦੀ ਜ਼ਰੂਰਤ ਪੈਂਦੀ ਹੈ ਅਤੇ ਲੋਕ ਇਹਨੂੰ ਅਜਾਈਬ ਵੇਸਟ ਕਰ ਦਿੰਦੇ ਆ, ਅਤੇ ਸਾਨੂੰ ਇਹ ਸਿੱਖਣਾ ਚਾਹੀਦਾ, ਪੇੜ ਵੱਧ ਤੋਂ ਵੱਧ ਜਿਹੜੇ ਉਹ ਲਾਉਣੇ ਚਾਹੀਦੇ ਆ, ਅਤੇ ਪਾਣੀ ਦਾ ਜਿਹੜਾ ਪੱਧਰ ਉਹ ਨੀਵਾਂ ਜਾ ਰਿਹਾ ਉਸਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਅਤੇ ਇਸ ਦੇ ਨਾਲ ਹੀ

ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਿ ਅੱਜ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 23 ਮਈ ਦਾ ਦਿਨ ਹੈ ਜਿਹੜਾ ਅੱਜ ਹੈ, ਅਤੇ ਅੱਜ ਦਾ ਦਿਨ ਕਿਉਂ ਖਾਸ ਹੈ ਇਸ ਪ੍ਰੋਗਰਾਮ ਵਿੱਚ ਉਸ ਬਾਰੇ ਵੀ ਅਸੀਂ ਤੁਹਾਡੇ ਨਾਲ ਜਿਹੜੇ ਹੈ ਸਾਡੇ ਵਿਚਾਰ ਸਾਂਝੇ ਕਰਦੇ ਹਾਂ। ਅਤੇ ਅੱਜ ਦੇ ਦਿਨ ਇਤਿਹਾਸ ਵਿੱਚ ਕੀ ਕੁਝ ਹੋਇਆ, ਅੱਜ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ, ਅਤੇ ਹੋਰ ਕਿਹੜੇ ਕਿਹੜੇ ਦਿਨ ਜਿਹੜਾ ਅਸੀਂ ਵਰਲਡ ਦੇ ਵਿੱਚ ਜਿਹੜੇ ਅੱਜ ਦੇ ਦਿਨ ਨੂੰ ਲੈ ਕੇ 23 ਤਰੀਕ ਨੂੰ ਯਾਨੀ ਕਿ ਮਨਾਉਂਦੇ ਹਾਂ, ਉਸ ਬਾਰੇ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਜਿਹੜਾ ਹੈ ਓਬੈਸਟ੍ਰਿਕ ਫਿਸਟੁਲਾ ਨਾਮ ਦਾ ਜਿਹੜਾ ਜਿਹੜੀ ਸਮੱਸਿਆ ਹੈ ਉਸ ਤੋਂ ਜਾਣੂ ਕਰਵਾਉਣ ਲਈ 23 ਮਈ ਦਾ ਦਿਨ ਜਿਹੜਾ ਚੁਣਿਆ ਗਿਆ ਹੈ ਸੰਯੁਕਤ ਰਾਸ਼ਟਰ ਵੱਲੋਂ। ਅਤੇ ਇਹ ਹਰ ਸਾਲ ਜਿਹੜਾ 23 ਮਈ ਨੂੰ ਇੰਟਰਨੈਸ਼ਨਲ ਡੇ ਟੂ ਐਂਡ ਓਬੈਸਟ੍ਰਿਕ ਫਿਸਟੁਲਾ ਦਾ ਜਿਹੜਾ ਨਾਮ ਤੋਂ ਮਨਾਇਆ ਜਾਂਦਾ ਹੈ। ਇਹ ਕੀ ਚੀਜ਼ ਹੁੰਦੀ ਹੈ ਕਿ ਬੱਚੇ ਦੇ ਜਨਮ ਦੇ ਦੌਰਾਨ ਹੋਣ ਵਾਲੀ ਇੱਕ ਗੰਭੀਰ ਅਤੇ ਦਰਦਨਾਕ ਜਿਹੜੀ ਸੱਟ ਹੈ, ਅਤੇ ਇਸ ਦੀ ਪੂਰੀ ਤਰ੍ਹਾਂ ਜਿਹੜੀ ਉਹ ਰੋਕਥਾਮ ਹੋ ਸਕਦੀ ਹੈ, ਅਤੇ ਇਸ ਦੇ ਬਾਰੇ 'ਚ ਜਾਣਕਾਰੀ ਦੇਣ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਜਿਹੜਾ ਇਹ ਦਿਨ ਜਿਹੜਾ ਉਹ ਮਨਾਇਆ ਜਾਂਦਾ, ਤਾਂ ਜੋ ਪੀੜਿਤ ਔਰਤਾਂ ਨੂੰ ਜਿਹੜਾ ਇਸ ਬਿਮਾਰੀ ਦੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਇਸਦਾ ਇਲਾਜ ਉਹ ਆਪਣਾ ਜਲਦ ਤੋਂ ਜਲਦ ਕਰਾ ਸਕਣ। ਅਤੇ ਇਸ ਦੇ ਮੁੱਖ ਕਾਰਨ ਕੀ ਹੁੰਦੇ ਹੈ ਕਿ ਸਿਹਤ ਸਹੂਲਤਾਂ ਦੀ ਕਮੀ ਹੁੰਦੀ ਹੈ, ਕਿਉਂਕਿ ਕਈ ਵਾਰ ਸਮੇਂ ਸਿਰ ਜਿਹੜਾ ਐਮਰਜੈਂਸੀ ਡਾਕਟਰੀ ਸਹਾਇਤਾ ਨਹੀਂ ਮਿਲ ਪਾਉਂਦੀ, ਜਾਂ ਫਿਰ ਛੋਟੀ ਉਮਰ 'ਚ ਜਿਸ ਨੂੰ ਕਿ ਅਸੀਂ ਬਾਲ ਵਿਵਾਹ ਵੀ ਕਹਿੰਦੇ ਹਾਂ, ਅਤੇ ਉਸ ਵਕਤ 'ਚ ਜਿਹੜਾ ਕਈ ਵਾਰ ਕੁੜੀਆਂ ਦਾ ਸਰੀਰ 'ਚ ਜਿਹੜਾ ਬੱਚਾ ਪੈਦਾ ਕਰਨ ਦੀ ਪੂਰੀ ਤਰ੍ਹਾਂ ਉਹ ਤਿਆਰ ਨਹੀਂ ਹੁੰਦਾ, ਅਤੇ ਉਹ ਕਾਰਨ ਵੀ ਹੋ ਜਾਂਦਾ ਕਿ ਜਿਸ ਕਾਰਨ ਉਹਨਾਂ ਨੂੰ ਜਣੇਪੇ 'ਚ ਪ੍ਰੋਬਲਮ ਆਉਂਦੀ ਹੈ, ਅਤੇ ਉਹਦੇ ਕਾਰਨ ਵੀ ਇਹ ਅੰਦਰ ਸੱਟ ਦਾ ਜਿਹੜਾ ਲੱਗਣ ਦਾ ਕਾਰਨ ਬਣਦਾ ਹੈ। ਅਤੇ ਉਸ ਤੋਂ ਇਲਾਵਾ ਕੁਪੋਸ਼ਣ ਵੀ ਦਾ ਕਾਰਨ ਹੋ ਸਕਦਾ ਹੈ, ਕਿਉਂਕਿ ਖੁਰਾਕ ਦੀ ਕਮੀ ਕਾਰਨ ਵੀ ਜਿਹੜਾ ਕੁੜੀਆਂ ਦੀਆਂ ਹੱਡੀਆਂ ਜਿਹੜੀਆਂ ਉਹ ਛੋਟੀਆਂ ਰਹਿ ਜਾਂਦੀਆਂ ਹਨ, ਅਤੇ ਉਹਦੇ ਕਾਰਨ ਵੀ ਜਿਹੜਾ ਉਹ ਅੰਦਰ ਪ੍ਰੋਬਲਮ ਆਉਂਦੀ ਹੈ। ਅਤੇ ਇਸ ਦੀ ਰੋਕਥਾਮ ਅਤੇ ਜਿਹੜੀ ਇਲਾਜ ਹੈ ਉਹ 100% ਹੋ ਸਕਦੀ ਹੈ। ਸਰਜਰੀ ਰਾਹੀਂ ਵੀ ਜਿਹੜਾ ਇੱਕ ਸਧਾਰਨ ਓਪਰੇਸ਼ਨ ਰਾਹੀਂ ਇਸਦਾ ਇਲਾਜ ਕੀਤਾ ਜਾ ਸਕਦਾ, ਤਾਂ ਕਿ ਇੱਕ ਜਿਹੜੀ ਲੇਡੀ ਉਹ ਆਪਣੀ ਲਾਈਫ ਨੋਰਮਲ ਦੁਬਾਰਾ ਜਿਹੜੀ ਉਹ ਜੀ ਸਕੇ। ਅਤੇ ਬਾਕੀ ਇਸ ਤੋਂ ਇਲਾਵਾ ਸਾਨੂੰ ਜਿਹੜਾ ਇਹਦੀ ਰੋਕਥਾਮ ਲਈ ਇਹਦਾ ਸਾਨੂੰ ਅਸੀਂ ਕਰ ਸਕਦੇ ਹਾਂ, ਜਾਂ ਇਹਦੇ ਲਈ ਸਾਨੂੰ ਪਹਿਲਾਂ ਤੋਂ ਹੀ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਹਰ ਗਰਭਵਤੀ ਔਰਤ, ਕਿਉਂਕਿ ਇਹ ਸਿਰਫ ਔਰਤ ਦੀ ਜ਼ਿੰਮੇਵਾਰੀ ਨਹੀਂ, ਉਸਦੇ ਪਰਿਵਾਰ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਉਸ ਗਰਭਵਤੀ ਔਰਤ ਦਾ ਧਿਆਨ ਰੱਖਣ, ਅਤੇ ਉਹਦਾ ਜਿਹੜਾ ਜਣੇਪਾ ਉਹ ਹਸਪਤਾਲ ਵਿੱਚ ਮਾਹਰ ਡਾਕਟਰਾਂ ਤੋਂ ਹੀ ਜਿਹੜਾ ਕਰਵਾਉਣਾ ਚਾਹੀਦਾ, ਉਹਨਾਂ ਦੀ ਦੇਖ ਰੇਖ ਜਿਹੜੀ ਹੈ ਉਹਨਾਂ ਦੇ ਤਹਿਤ ਹੀ ਹੋਣਾ ਚਾਹੀਦਾ। ਅਤੇ ਬਾਕੀ ਸਾਡੇ ਵਿੱਚ ਜਿਹੜੀ ਜਾਗਰੂਕਤਾ ਇਸ ਜਿਹੜੇ ਬਿਮਾਰੀ ਬਾਰੇ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਾਲ ਵਿਵਾਹ ਨੂੰ ਜੇ ਰੋਕਿਆ ਜਾਏਗਾ ਤਾਂ ਸਾਡੇ ਸਾਨੂੰ ਇਸ ਚੀਜ਼ ਦੀ ਜਾਣਕਾਰੀ ਹੋਏਗੀ ਕਿ ਛੋਟੀ ਉਮਰ 'ਚ ਵਿਆਹ ਕਰਨ ਦੇ ਕੀ ਨੁਕਸਾਨ ਹੈ, ਅਤੇ ਉਹਦੀ ਬਜਾਏ ਅਸੀਂ ਕੁੜੀਆਂ ਦੀ ਸਿੱਖਿਆ ਵੱਲ ਅਤੇ ਉਹਨਾਂ ਦੀ ਸਿਹਤ ਵੱਲ ਧਿਆਨ ਦੇਵਾਂਗੇ ਤਾਂ ਅਸੀਂ ਇਸ ਦੇ ਉੱਤੇ ਜਿਹੜਾ ਜ਼ਰੂਰ ਕਾਬੂ ਪਾ ਸਕਾਂਗੇ। ਅਤੇ ਦਸੰਬਰ 2012 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਵਿਸ਼ੇਸ਼ ਜਿਹੜਾ ਮਤਾ ਇਸ ਦੇ ਲਈ ਪਾਸ ਕੀਤਾ ਸੀ, ਅਤੇ ਇਸ ਮਤੇ ਵਿੱਚ ਦੁਨੀਆ ਭਰ ਦੇ ਜਿਹੜੇ 167 ਦੇਸ਼ਾਂ ਨੇ ਹਿੱਸਾ ਲਿਆ ਸੀ, ਅਤੇ ਸਾਰਿਆਂ ਨੇ ਜਿਹੜੀ ਹੈ ਸਹਿਮਤੀ ਜਤਾਈ ਸੀ ਕਿ ਓਬੈਸਟ੍ਰਿਕ ਫਿਸਟੁਲਾ ਸਿਰਫ ਇੱਕ ਸਿਹਤ ਸਮੱਸਿਆ ਨਹੀਂ ਹੈ, ਬਲਕਿ ਗਰੀਬੀ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਇੱਕ ਵੱਡਾ ਮੁੱਦਾ ਹੈ। ਅਤੇ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਦੁਨੀਆ ਦਾ ਧਿਆਨ ਖਿੱਚਣ ਵਾਸਤੇ ਜਿਹੜਾ 23 ਮਈ ਦਾ ਦਿਨ ਉਹ ਜਿਹੜਾ ਹੈ ਤੈਅ ਕੀਤਾ ਗਿਆ, ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ, ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਜੀ ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਹੋਰ ਵੀ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ, ਦੱਸਾਂਗੇ ਕਿ ਅੱਜ ਦੇ ਦਿਨ ਹੋਰ ਕੀ ਸਾਡੇ ਇਤਿਹਾਸ ਵਿੱਚ ਹੋਇਆ ਸੀ। ਪਰ ਆਓ ਪਹਿਲਾਂ ਸੁਣ ਲੈਂਦੇ ਗੀਤ, ਆਵਾਜ਼ ਹੈ ਗੁਰਦਾਸ ਮਾਨ ਦੀ।

ਸੀ ਕੀ। ਹਾਲਾਂਕਿ ਅਸੀਂ ਸਾਰੇ ਜਾਣਦੇ ਕਿ ਸਾਡਾ ਦੇਸ਼ ਜਿਹੜਾ ਹੈ ਉਹ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ, ਪਰ ਇਸ ਦੇ ਲਈ ਜਿਹੜਾ ਪ੍ਰਸਤਾਵ ਰੱਖਿਆ ਗਿਆ ਸੀ ਮਾਊਂਟਬੈਟਨ ਦੇ ਦੁਆਰਾ, ਕਿ ਇਹ ਯੋਜਨਾ ਬਣਾਈ ਗਈ ਸੀ ਕਿ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ, ਇੱਕ ਵਿੱਚ ਪਾਕਿਸਤਾਨ ਅਤੇ ਇੱਕ ਵਿੱਚ ਜਿਹੜਾ ਹਿੰਦੁਸਤਾਨ ਉਹ ਸ਼ਾਮਿਲ ਕੀਤਾ ਜਾਵੇ, ਅਤੇ ਅਲੱਗ ਅਲੱਗ ਜਿਹੜੇ ਉਹ ਰਾਜ ਇਹਦੇ ਵਿੱਚ ਬਣਾਏ ਜਾਣ। ਇਹ ਗੱਲ ਜਦੋਂ ਕਹੀ ਗਈ ਸੀਗੀ ਤਾਂ ਉਸ ਵੇਲੇ ਮਾਊਂਟ ਬੈਟਨ ਦੀ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ ਬ੍ਰਿਟਿਸ਼ ਸਰਕਾਰ ਦੇ ਦੁਆਰਾ, ਅਤੇ ਵਿਭਾਜਨ ਦੇ ਕਾਰਨ ਜਿਹੜਾ ਉਹ ਇਤਿਹਾਸ ਵਿੱਚ ਸਭ ਤੋਂ ਵੱਡਾ ਸਮੂਹਿਕ ਪਲਾਇਨ ਜਿਹੜਾ ਹੋਇਆ ਸੀਗਾ, ਜਿਸ 'ਚ ਅਨੁਮਾਨਿਤ 10 ਤੋਂ 15 ਮਿਲੀਅਨ ਜਿਹੜੇ ਲੋਕ ਹੈ ਉਹ ਸ਼ਾਮਿਲ ਹੋਏ ਸੀਗੇ, ਅਤੇ ਆਪਣੇ ਆਪਣੇ ਜਿਹੜੇ ਅਲੱਗ ਅਲੱਗ ਦੇਸ਼ ਜਿਸ ਭਾਗਾਂ 'ਚ ਸਾਡਾ ਜਿਹੜਾ ਜੋ ਦੋ ਭਾਗਾਂ ਵਿੱਚ ਵੰਡਿਆ ਸੀਗਾ ਉਸ 'ਚੋਂ ਜਿਹੜਾ ਉਹਨਾਂ ਨੂੰ ਜਾਣਾ ਪਿਆ ਸੀਗਾ। ਅਤੇ ਜੇ ਗੱਲ ਕਰੀਏ ਜੀ ਅੱਜ ਦੇ ਦਿਨ, ਤੁਸੀਂ ਇੱਕ ਨਾਮ ਸੁਣਿਆ ਹੋਵੇਗਾ ਬਚਿੰਦਰੀ ਪਾਲ ਦਾ, ਬਹੁਤ ਹੀ ਫੇਮਸ ਨਾਮ ਹੈ, ਅਤੇ ਉਹ ਜਿਹੜੇ ਐਵਰੈਸਟ 'ਤੇ ਚੜ੍ਹਨ ਵਾਲੀ ਸਾਡੀ ਜਿਹੜੀ ਪਹਿਲੀ ਇੰਡੀਅਨ ਬਚਿੰਦਰੀ ਪਾਲ ਜੋ ਕਿ ਲੇਡੀ ਸੀ, ਅਤੇ ਉਹ ਵੀ ਅੱਜ ਦੇ ਦਿਨ ਹੀ 1984 ਵਿੱਚ ਜਿਹੜਾ ਉਹ ਇਹਨਾਂ ਨੇ ਇਤਿਹਾਸਿਕ ਚੜ੍ਹਾਈ ਜਿਹੜੀ ਆ ਪੂਰੀ ਕੀਤੀ ਸੀਗੀ। ਇਹ ਚੜ੍ਹਾਈ ਜਿਹੜੀ ਸੀ 8,848 ਮੀਟਰ ਦੀ ਉਚਾਈ 'ਤੇ ਸਥਿਤ ਸੀ, ਅਤੇ ਸਾਰੇ ਜਾਣਦੇ ਕਿ ਐਵਰੈਸਟ ਜਿਹੜਾ ਉਹ ਬਹੁਤ ਇੱਕ ਚੁਣੌਤੀ ਭਰਿਆ ਜਿਹੜਾ ਰਿਹਾ ਹੈ, ਕਿ ਉਸ ਉੱਪਰ ਚੜ੍ਹਨਾ ਆਸਾਨ ਕੰਮ ਨਹੀਂ ਹੈ, ਪਰ ਬਚਿੰਦਰੀ ਪਾਲ ਜੀ ਨੇ ਇਹ ਕੰਮ ਜਿਹੜਾ ਉਹ ਕਰਕੇ ਦਿਖਾਇਆ ਸੀ, ਅਤੇ ਸਾਡੇ ਦੇਸ਼ ਨੂੰ ਇੱਕ ਮਾਣ ਮੱਤਾ ਹਾਸਿਲ ਕਰਵਾਇਆ ਸੀਗਾ। ਮਾਣ ਦੀ ਗੱਲ ਸੀ ਕਿ ਬਚਿੰਦਰੀ ਪਾਲ ਜਿਹੜਾ ਉਹਨਾਂ ਨੇ ਜਿਹੜਾ ਸਮਾਜਿਕ ਰੂੜੀਵਾਦੀਆਂ ਨੂੰ ਤੋੜ ਦਿੱਤਾ ਸੀ, ਅਤੇ ਸਾਬਿਤ ਕਰਤਾ ਸੀ ਕਿ ਜਦੋਂ ਇੱਕ ਬੰਦਾ ਠਾਣ ਲੈਂਦਾ ਜਾਂ ਇੱਕ ਲੇਡੀ ਠਾਣ ਲੈਂਦੀ ਹੈ ਤਾਂ ਉਹ ਦੁਨੀਆ ਵਿੱਚ ਕੁਝ ਵੀ ਪ੍ਰਾਪਤ ਕਰ ਸਕਦਾ, ਅਤੇ ਉਹਨਾਂ ਨੇ ਦੁਨੀਆ ਦੀ ਸਭ ਤੋਂ ਜਿਹੜੀ ਉੱਚੀ ਚੋਟੀ ਉੱਤੇ ਉਹਨਾਂ ਨੇ ਪਹੁੰਚ ਕੇ ਇਸ ਜਿਹੜਾ ਦਿਖਾਇਆ ਸੀਗਾ। ਅਤੇ ਇਸ ਤੋਂ ਇਲਾਵਾ ਜੇ ਕਹਿ ਲਈਏ ਜੀ ਹੋਰ ਵੀ 2-3 ਚੀਜ਼ਾਂ ਨੇ, ਕਿਉਂਕਿ ਇੱਕ ਤਿੱਬਤ ਦਾ ਵਿਲੇ ਜਿਹੜਾ ਹੋਇਆ ਸੀ 1951 ਵਿੱਚ ਚੀਨ ਦੁਆਰਾ ਤਿੱਬਤ ਨੂੰ ਜਿਹੜਾ ਸੀ ਏਸ਼ਿਆਈ ਭੂ ਰਾਜਨੀਤਿਕ ਅਤੇ ਇੱਕ ਮਹੱਤਵਪੂਰਨ ਬਦਲਾਵ ਜਿਹੜਾ ਉਹ ਲੈ ਕੇ ਆਇਆ ਸੀਗਾ, ਅਤੇ ਇੱਕ ਸਮਝੌਤਾ ਹੋਇਆ ਸੀ ਜਿਸ 'ਚ ਤਿੱਬਤ ਨੂੰ ਚੀਨ ਵਿੱਚ ਉਪਚਾਰਿਕ ਰੂਪ ਨਾਲ ਸ਼ਾਮਿਲ ਕਰ ਦਿੱਤਾ ਗਿਆ ਸੀ, ਅਤੇ ਇਸ ਦਬਾਅ ਦੇ ਤਹਿਤ ਇਹਦੇ ਉੱਪਰ ਜਿਹੜੇ ਉਹਨਾਂ ਨੂੰ ਹਸਤਾਕਸ਼ਰ ਜਿਹੜੇ ਕਿ ਸਾਈਨ ਕਰਨੇ ਪਏ ਸੀ, ਅਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਵਿਵਾਦ ਦਾ ਵਿਸ਼ਾ ਬਣ ਗਿਆ ਸੀ। ਅਤੇ ਭਾਰਤ ਲਈ ਇਹ ਵਿਸ਼ੇਸ਼ ਰੂਪ ਵਿੱਚ ਇੱਕ ਵਿਸ਼ੇਸ਼ ਘਟਨਾ ਸੀ ਜੋ ਕਿ ਕਾਫੀ ਚਿੰਤਾਜਨਕ ਸੀ, ਅਤੇ ਉਹਦੇ ਕਾਰਨ ਜਿਹੜੀ ਹੈ ਚੀਨੀ ਫੌਜੀ ਸੀ ਜਿਹੜੇ ਉਹਨਾਂ ਦੀ ਉਪਸਥਿਤੀ ਹਿਮਾਲਿਆ ਸੀਮਾਵਾਂ 'ਤੇ ਜਿਹੜੀ ਉਹ ਵੱਧ ਗਈ ਸੀ, ਜਿਹਦੇ ਕਾਰਨ 1962 'ਚ ਜੋ ਕਿ ਕਾਰਨ ਬਣੀ ਭਾਰਤ ਅਤੇ ਚੀਨ ਦੇ ਯੁੱਧ ਦਾ, ਅਤੇ ਇਸੇ ਕਰਕੇ ਹੀ ਜਿਹੜਾ ਦਲਾਈ ਲਾਮਾ ਸਾਹਿਬ ਅਤੇ ਤਿੱਬਤੀਆਂ ਨੂੰ ਵੱਡੇ ਪੈਮਾਨੇ ਵਿੱਚ ਉੱਥੋਂ ਪਲਾਇਨ ਕਰਨਾ ਪਿਆ ਸੀ, ਅਤੇ ਭਾਰਤ ਆ ਕੇ ਜਿਹੜਾ ਉਹ ਆਪਣਾ ਉਹਨਾਂ ਨੇ ਰਿਹਾਇਸ਼ ਆਪਣੀ ਆ ਕੇ ਇੱਥੇ ਕਰ ਲਈ ਸੀਗੀ। ਅਤੇ ਜੇ ਗੱਲ ਕਰੀਏ ਕੰਪਿਊਟਰ ਦੀ ਕੰਪਿਊਟਰ ਲਾਈਨ ਦੀ ਤਾਂ 23 ਮਈ 1995 ਵਿੱਚ ਜਾਵਾ ਪ੍ਰੋਗਰਾਮਿੰਗ ਭਾਸ਼ਾ ਦਾ ਜਿਹੜਾ ਸ਼ੁਰੂਆਤ ਹੋਈ ਸੀ, ਜੋ ਕਿ ਡਿਜੀਟਲ ਪ੍ਰੋਗਿਆਗਿਕ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੋੜ ਸੀ। ਇੱਕ ਪਲੇਟਫਾਰਮ ਮਿਲਿਆ ਸੀ ਸਵਤੰਤਰ ਭਾਰਤ ਨੂੰ, ਇੱਕ ਸਵਤੰਤਰ ਭਾਸ਼ਾ ਮਿਲੀ ਸੀਗੀ, ਅਤੇ ਜਿਹਦੇ ਨਾਲ ਕਿ ਨਿਰਮਿਤ ਅਤੇ ਜਾਵਾ ਦੀ ਸੰਰਚਨਾ ਹੋਈ ਸੀ, ਜਿਹਦੇ ਨਾਲ ਕਿ ਇਹ ਡਿਵੈਲਪਰਸ ਨੂੰ ਇੱਕ ਅਜਿਹਾ ਕੋਡ ਲਿਖਣ ਦੀ ਅਨੁਮਤੀ ਦੇ ਦਿੱਤੀ ਗਈ ਸੀ ਜੋ ਕਿਸੇ ਮਸ਼ੀਨ ਨਾਲ ਚੱਲ ਸਕਦਾ ਸੀ, ਅਤੇ ਜਿਸ ਵਿੱਚ ਕਿ ਕੋਈ ਵੀ ਓਪਰੇਟਿੰਗ ਸਿਸਟਮ ਹੋਵੇ ਉਸ ਮਸ਼ੀਨ ਦੇ ਦੁਆਰਾ ਇਸ ਨੂੰ ਚਲਾਇਆ ਜਾ ਸਕਦਾ ਸੀ, ਅਤੇ ਇਹਦੀ ਮਜ਼ਬੂਤ ਸੁਰੱਖਿਆ ਸੁਵਿਧਾਵਾਂ ਅਤੇ ਕ੍ਰੋਸ ਪਲੇਟਫਾਰਮ ਸ਼ਮਤਾਵਾਂ ਦੇ ਕਾਰਨ ਇਹਨੂੰ ਆਧੁਨਿਕ ਕੰਪਿਊਟਿੰਗ ਦਾ ਇੱਕ ਜਿਹੜਾ ਅਨਿੱਖੜਵਾਂ ਅੰਗ ਜਿਹੜਾ ਬਣਾ ਦਿੱਤਾ ਗਿਆ ਸੀ। ਸਰਵਰ ਸਾਈਡ ਅਨੁਪ੍ਰਯੋਗਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਸੀ ਇਹ, ਅਤੇ ਜਿਹਦੇ ਕਰਕੇ ਐਂਡਰੋਇਡ ਮੋਬਾਈਲ ਓਪਰੇਟਿੰਗ ਸਿਸਟਮ ਵੀ ਦਾ ਜਿਹੜਾ ਉਹਦੀ ਵੀ ਡਿਵੈਲਪਮੈਂਟ ਹੋਈ, ਅਤੇ ਉਹਦੀ ਇੱਕ ਤਰ੍ਹਾਂ ਰੀੜ ਦੀ ਹੱਡੀ ਬਣ ਕੇ ਜਿਹੜਾ ਸਾਬਿਤ ਹੋਇਆ। ਅਤੇ ਹੁਣ ਸੁਣ ਲੈਂਦੇ ਜੀ ਇੱਕ ਹੋਰ ਗੀਤ, ਆਵਾਜ਼ ਹੈ ਸੁਖਸ਼ਿੰਦਰ ਸ਼ਿੰਦਾ ਦੀ।

ਜੀ ਸਰੋਤੇ ਉੱਤੇ ਵਕਤ ਜਿਹੜਾ ਸਾਡੇ ਕੋਲ ਥੋੜ੍ਹਾ ਰਹਿ ਗਿਆ, ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਕਾਫੀ ਪੈ ਰਹੀ ਹੈ, ਤਾਂ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਲੂ ਕਾਰਨ ਪੈਦਾ ਹੋ ਸਕਦੇ ਸਿਹਤ ਖਤਰਿਆਂ ਤੋਂ ਬਚਾਓ ਸੰਬੰਧੀ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਗਰਮੀ ਤੋਂ ਬਚਣ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਟਿਆਲਾ ਡਾਕਟਰ ਸ਼ੈਲੀ ਜੇਤਲੀ ਨੇ ਕਿਹਾ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦਾ ਸੇਵਨ ਜਿਹੜਾ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ, ਅਤੇ ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ, ਅਤੇ ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾ ਹਲਕੇ ਰੰਗ ਦੇ ਸੂਤੀ ਕੱਪੜੇ ਪਾਏ ਜਾਣ ਅਤੇ ਛੱਤਰੀ ਦਾ ਪ੍ਰਯੋਗ ਜਿਹੜਾ ਉਹ ਕੀਤਾ ਜਾਵੇ। ਉਹਨਾਂ ਦੱਸਿਆ ਕਿ ਨਵਜੰਮੇ ਬੱਚਿਆਂ, ਮੋਟਾਪੇ ਤੋਂ ਪੀੜਤ ਲੋਕਾਂ, ਮਾਨਸਿਕ ਰੂਪ ਵਿੱਚ ਬਿਮਾਰ ਲੋਕਾਂ, ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਗਰਮੀ ਦੇ ਦਿਨਾਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ 10 ਵਜੇ ਤੋਂ ਬਾਅਦ ਬੱਚਿਆਂ ਨੂੰ ਧੁੱਪ ਵਿੱਚ ਖਿਡਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਜ਼ਿਲ੍ਹਾ ਐਪੀਡੋਮੈਲੋਜਿਸਟ ਡਾਕਟਰ ਸੁਮਿਤ ਸਿੰਘ ਨੇ ਦੱਸਿਆ ਕਿ ਲੂ ਦੇ ਪ੍ਰਭਾਵ ਹੇਠ ਆਉਣ ਕਾਰਨ ਸਰੀਰ ਵਿੱਚੋਂ ਪਾਣੀ ਦੀ ਕਮੀ ਹੁੰਦੀ ਹੈ ਅਤੇ ਸਰੀਰ ਦਾ ਅੰਦਰਲਾ ਤਾਪਮਾਨ ਵੀ ਜਿਹੜਾ ਵੱਧ ਜਾਂਦਾ ਹੈ, ਅਤੇ ਕੜਕ ਦੀ ਧੁੱਪ ਵਿੱਚ ਲੇਬਰ ਦੇ ਤੌਰ 'ਤੇ ਕੰਮ ਕਰ ਰਹੇ ਵਿਅਕਤੀਆਂ ਲਈ ਵੀ ਕਈ ਵਾਰ ਹੀਟ ਸਟ੍ਰੋਕ ਦੀ ਪਰੇਸ਼ਾਨੀ ਆਉਂਦੀ ਹੈ, ਇਸ ਲਈ ਇਹਨਾਂ ਗੱਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਗੁੱਡ ਮਾਰਨਿੰਗ ਵਾਲਾ ਉਹਨਾਂ ਇੱਥੇ ਖਤਮ ਕਰਨ ਦੀ ਤਾਂ ਇਜਾਜ਼ਤ।

0: ਪੰਜਾਬ 'ਚ ਇਹ ਰੁਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਤਰਾਖੰਡ ਵਿਚ ਚਮੋਲੀ ਜ਼ਿਲ੍ਹੇ 'ਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਅਤੇ IPL ਕ੍ਰਿਕਟ ਵਿਚ ਹੈਦਰਾਬਾਦ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵੇਂ ਭਰਤੀ ਹੋਏ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਸ੍ਰੀ ਮੋਦੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਵਿਚ ਕਪੂਰਥਲਾ ਦੇ ਵਾਰਿਸ਼ਾ ਹਾਲ ਰੇਲ ਕੋਚ ਫੈਕਟਰੀ ਵਿਖੇ ਇਕ ਰੋਜ਼ਗਾਰ ਮੇਲਾ ਕਰਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਮੌਜੂਦ ਰਹਿਣਗੇ, ਜੋ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਧੀਨ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੋਜ਼ਗਾਰ ਮੇਲਾ ਇਕ ਅਹਿਮ ਪਹਿਲ ਹੈ ਜੋ ਰੋਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿਚ ਬਦਲਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਏ। ਰੋਜ਼ਗਾਰ ਮੇਲਾ ਰੁਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਕ ਕਦਮ ਏ। ਇਹ ਮੇਲਾ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਹਿੱਸੇਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਦੇਸ਼ ਭਰ ਵਿਚ ਕਰਾਏ ਗਏ 18 ਰੋਜ਼ਗਾਰ ਮੇਲਿਆਂ ਰਾਹੀਂ ਕਰੀਬ 12 ਲੱਖ ਭਰਤੀ ਪੱਤਰ ਜਾਰੀ ਕੀਤੇ ਗਏ ਨੇ। 19ਵਾਂ ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਕਰਾਇਆ ਜਾਏਗਾ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਤੇ ਉੱਚ ਸਿੱਖਿਆ ਵਿਭਾਗ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਲਾਈਡਸ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਵਿਚ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਵਿਚ ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵੱਲੋਂ ਨਾਮਜ਼ਦ ਸਾਰੇ ਦਹਿਸ਼ਤਗਰਦਾਂ ਤੇ ਦਹਿਸ਼ਤਗਰਦ ਜਥੇਬੰਦੀਆਂ, ਜਿਨ੍ਹਾਂ ਵਿਚ 1267 ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਪਾਬੰਦੀਆਂ ਕਮੇਟੀ ਦੇ ਅਧੀਨ ਸੂਚੀਬੱਧ ਨੇ, ਦੇ ਵਿਰੁੱਧ ਸਖ਼ਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਈਬਰ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।
1: ਅੱਜ ਹਮਨੇ ਸਾਈਬਰ ਸਿਕਿਉਰਿਟੀ, ਮੈਰੀਟਾਈਮ ਸਿਕਿਉਰਿਟੀ ਔਰ ਕਾਉਂਟਰ ਟੈਰਰਿਜ਼ਮ ਸਹਿਯੋਗ ਕੋ ਵੀ ਔਰ ਮਜ਼ਬੂਤ ਕਰਨੇ ਕਾ ਨਿਰਣੈ ਲਿਆ ਹੈ। ਇਤਨਾ ਹੀ ਨਹੀਂ, हम इंडो पैसिफिक ओशन इनिशिएटिव और इंडिया मिडल ईस्ट यूरोप इकोनॉमिक कॉरिडोर जैसे महत्वपूर्ण पहलों से कनेक्टिविटी सुनिश्चित करने के लिए भी साथ मिलकर काम करेंगे।
0: ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਇਹ ਰਿਜ਼ਰਵ ਬੈਂਕ ਵੱਲੋਂ ਹੁਣ ਤੱਕ ਦਿੱਤੇ ਗਏ ਸਭ ਤੋਂ ਵੱਧ ਲਾਭ ਅੰਸ਼ਾਂ ਵਿਚੋਂ ਇਕ ਏ। ਇਹ ਫੈਸਲਾ ਕੱਲ੍ਹ ਮੁੰਬਈ ਵਿਚ ਗਵਰਨਰ ਸੰਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਕੇਂਦਰੀ ਨਿਦੇਸ਼ਕ ਮੰਡਲ ਦੀ 623ਵੀਂ ਮੀਟਿੰਗ ਵਿਚ ਲਿਆ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਏ, ਜੋ ਅਮਰੀਕਾ ਅਤੇ ਭਾਰਤ ਵਿਚਕਾਰ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਏ। ਇਸ ਦੌਰੇ ਦਾ ਮੁੱਖ ਉਦੇਸ਼ ਵਪਾਰ, ਰੱਖਿਆ, ਊਰਜਾ ਸੁਰੱਖਿਆ, ਤਕਨਾਲੋਜੀ ਤੇ ਭਾਰਤ ਪ੍ਰਸ਼ਾਂਤ ਰਣਨੀਤੀ ਵਿਚ ਸਹਿਯੋਗ ਵਧਾਉਣਾ ਹੈ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਹਵਾਈ ਅੱਡੇ ਤੇ ਸ੍ਰੀ ਰੂਬੀਓ ਦਾ ਸਵਾਗਤ ਕੀਤਾ। ਸ੍ਰੀ ਰੂਬੀਓ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਜਦੂਤ ਮੁਤਾਬਿਕ ਆਉਂਦੀਆਂ ਮੀਟਿੰਗਾਂ ਦਾ ਮੁੱਖ ਉਦੇਸ਼ ਰੱਖਿਆ ਪਾਈਵਾਲੀ, ਅਤਿਆਧੁਨਿਕ ਤਕਨਾਲੋਜੀ, ਵਪਾਰਕ ਸਬੰਧਾਂ ਅਤੇ ਕੁਆਡ ਢਾਂਚੇ ਤਹਿਤ ਸਹਿਯੋਗ ਸਮੇਤ ਮੁੱਖ ਰਣਨੀਤਿਕ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੋਏਗਾ। ਸ੍ਰੀ ਰੂਬੀਓ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਪੈਸੇ ਵਧਾ ਕੇ 99 ਰੁਪਏ 51 ਪੈਸੇ ਫੀ ਲੀਟਰ ਹੋ ਗਈ ਏ, ਜਦੋਂ ਕਿ ਡੀਜ਼ਲ 91 ਪੈਸੇ ਵੱਧ ਕੇ 92 ਰੁਪਏ 49 ਪੈਸੇ ਫੀ ਲੀਟਰ ਹੋ ਗਿਆ ਹੈ। ਇਸ ਮਹੀਨੇ ਦੀ 15 ਤਰੀਕ ਨੂੰ 3 ਰੁਪਏ ਫੀ ਲੀਟਰ ਵਾਧੇ ਤੋਂ ਬਾਅਦ, 19 ਤਰੀਕ ਨੂੰ 90 ਪੈਸੇ ਦੇ ਵਾਧੇ ਤੋਂ ਬਾਅਦ ਈਂਧਣ ਦੀਆਂ ਦਰਾਂ ਵਿੱਚ ਤੀਜੀ ਸੋਧ ਏ। ਕੁੱਲ ਮਿਲਾ ਕੇ ਹਾਲ ਹੀ ਦੇ ਦਿਨਾਂ ਵਿੱਚ ਕੀਮਤਾਂ ਵਿੱਚ ਕਰੀਬ 5 ਰੁਪਏ ਫੀ ਲੀਟਰ ਦਾ ਵਾਧਾ ਹੋਇਆ ਹੈ। ਇਹ ਵਾਧਾ ਈਰਾਨ ਸੰਘਰਸ਼ ਅਤੇ ਹੋਰ ਮੁਸਬਣਜੋੜ ਵਿੱਚ ਵਿਘਨ ਤੋਂ ਬਾਅਦ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦਰਮਿਆਨ ਆਇਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਕੋਲ ਪੈਟਰੋਲ ਅਤੇ ਡੀਜ਼ਲ ਦੀ ਢੁਕਵੀਂ ਉਪਲਬਧਤਾ ਹੈ ਅਤੇ ਦੇਸ਼ ਭਰ ਵਿੱਚ ਸਪਲਾਈ ਸਥਿਰ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਤੋਂ ਬਚਣ ਅਤੇ ਅਸਲ ਲੋੜ ਮੁਤਾਬਿਕ ਹੀ ਈਂਧਨ ਖਰੀਦਣ ਦੀ ਸਲਾਹ ਦਿੱਤੀ ਏ। ਇਸ ਵਿੱਚ ਕਿਹਾ ਗਿਆ ਕਿ ਕੁਝ ਪ੍ਰਚੂਨ ਦੁਕਾਨਾਂ 'ਤੇ ਕਿਸੇ ਵੀ ਅਸਥਾਈ ਦਬਾਅ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਨਿਰੰਤਰ ਸਪਲਾਈ, ਨਿਗਰਾਨੀ ਅਤੇ ਤਾਲਮੇਲ ਵੰਡ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਜ਼ਿੰਮੇਵਾਰ ਖਪਤ ਅਤੇ ਜਨਤਕ ਸਹਿਯੋਗ, ਚੱਲ ਰਹੇ ਉੱਚ ਮੰਗ ਦੇ ਸਮੇਂ ਦੌਰਾਨ ਸਾਰਿਆਂ ਲਈ ਈਂਧਨ ਦੀ ਸੁਚਾਰੂ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਜਰ ਅਭਿਲਾਸ਼ਾ ਬਰਾਕ ਲੈਬਨਨ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨਾਲ ਸੇਵਾ ਨਿਭਾਉਂਦੇ ਨੇ। ਮੇਜਰ ਬਰਾਕ ਇਸ ਸਮੇਂ ਲੈਬਨਨ ਵਿਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਵਿਚ ਔਰਤ ਹਿੱਸੇਦਾਰ ਟੀਮ ਦੇ ਕਮਾਂਡਰ ਵਜੋਂ ਭਾਰਤ ਬਟਾਲੀਅਨ ਨਾਲ ਸੇਵਾ ਨਿਭਾ ਰਹੇ ਨੇ। ਮੇਜਰ ਬਰਾਕ ਭਾਰਤੀ ਫੌਜ ਦੀ ਪਹਿਲੀ ਲੜਾਕੂ ਹੈਲੀਕਾਪਟਰ ਪਾਇਲਟ ਵੀ ਨੇ। ਉੜੀਸਾ ਦੇ ਚਾਂਦੀਪੁਰ ਇੰਟਰਗ੍ਰੇਟਿਡ ਟੈਸਟ ਰੇਂਜ ਤੋਂ ਕੱਲ੍ਹ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀਵਨ ਦੀ ਸਫਲ ਪਰਖ ਕੀਤੀ ਗਈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪਰਖ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦੀ ਏ। ਇਹ ਸਫਲ ਪਰਖ ਭਾਰਤ ਦੀ ਰਣਨੀਤਿਕ ਰੱਖਿਆ ਤਿਆਰੀ ਵਿਚ ਇਕ ਹੋਰ ਮੀਲ ਪੱਥਰ ਏ, ਜਿਸ ਨਾਲ ਦੇਸ਼ ਦੀ ਰੋਕਥਾਮ ਸਮਰੱਥਾ ਵਧਦੀ ਏ। ਉੱਤਰਾਖੰਡ ਵਿਚ ਚਮੋਲੀ ਜ਼ਿਲ੍ਹੇ ਵਿਚ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਗੋਬਿੰਦ ਘਾਟ ਤੋਂ ਕੰਗਰੀਆ ਲਈ ਰਵਾਨਾ ਹੋਇਆ। 5,000 ਤੋਂ ਵੱਧ ਸ਼ਰਧਾਲੂ ਇਸ ਤੀਰਥ ਯਾਤਰਾ ਸਮੂਹ 'ਚ ਸ਼ਾਮਲ ਸਨ। ਇਸ ਸਾਲ ਦੀ ਪਹਿਲੀ ਅਰਦਾਸ ਨਾਲ ਅੱਜ ਸ਼ਰਧਾਲੂਆਂ ਲਈ ਹੇਮਕੁੰਡ ਸਾਹਿਬ ਦੇ ਕਪਾਟ ਖੋਲ੍ਹੇ ਗਏ। ਭਾਰਤ ਨੇ ਅਫਗਾਨਿਸਤਾਨ ਦੇ ਬਾਲ ਟੀਕਾਕਰਨ ਪ੍ਰੋਗਰਾਮ ਨੂੰ ਹੁਲਾਰਾ ਦੇਣ ਲਈ BCG, ਟੈਟਨਸ ਅਤੇ ਡਿਪਥੀਰੀਆ ਟੀਕਿਆਂ ਲਈ 20 ਟਨ ਜ਼ਰੂਰੀ ਸਪਲਾਈ ਅਫਗਾਨਿਸਤਾਨ ਭੇਜੀ ਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੋਰ ਖੇਪ ਭੇਜੀ ਜਾ ਰਹੀ ਏ। ਭਾਰਤ ਨੇ ਸਿਹਤ ਖੇਤਰ ਵਿਚ ਅਫਗਾਨਿਸਤਾਨ ਦੇ ਲੋਕਾਂ ਦੀ ਹਮਾਇਤ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਏ। IPL ਕ੍ਰਿਕਟ ਵਿਚ ਬੀਤੀ ਰਾਤ ਹੈਦਰਾਬਾਦ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੰਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 23 ਓਵਰਾਂ ਵਿਚ 4 ਵਿਕਟਾਂ ਤੇ 255 ਦੌੜਾਂ ਫੜਾਈਆਂ। ਈਸ਼ਾਨ ਕਿਸ਼ਨ ਨੇ 79, ਅਭਿਸ਼ੇਕ ਸ਼ਰਮਾ ਨੇ 56 ਅਤੇ ਹੈਨਰਿਕ ਕਲਾਸੇਨ ਨੇ 51 ਦੌੜਾਂ ਫੜਾਈਆਂ। ਜਵਾਬ ਵਿਚ ਰਾਇਲ ਚੈਲੰਜਰਸ ਬੰਗਲੁਰੂ ਦੀ ਟੀਮ 20 ਓਵਰਾਂ ਵਿਚ 4 ਵਿਕਟਾਂ ਤੇ 200 ਦੌੜਾਂ ਹੀ ਬਣਾ ਸਕੀ। ਰਜਤ ਪਾਟੀਦਾਰ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਅੱਜ ਲਖਨਊ ਵਿਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨੀਵੇਂ ਰੋਜ਼ਗਾਰ ਮੇਲੇ ਵਿਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਉੱਤਰਾਖੰਡ ਵਿਚ ਚਮੋਲੀ ਜ਼ਿਲ੍ਹੇ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: FM ਬੈਂਡ 4.2 ਮੈਗਾਹਰਟਜ਼ ਇਸ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਦੁਨੀਆ ਭਰ ਵਿੱਚ ਕਿਤੇ ਵੀ ਸੁਣ ਸਕਦੇ ਹੋ। ਸਮਾਂ ਇਸ ਵੇਲੇ ਸਵੇਰ ਦੇ ਠੀਕ 8:40 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਸਭ ਦਾ ਪਸੰਦੀਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਪੰਜਾਬੀ ਗੀਤਾਂ ਨਾਲ ਪੰਜਾਬੀ ਫਿਲਮੀ ਗੀਤਾਂ ਦੇ ਅਧਾਰਿਤ 'ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ ਤੇ, ਅਗਲਾ ਗੀਤ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਫਿਲਮ ਗੋਰਿਆਂ ਨੂੰ ਦਫ਼ਾ ਕਰੋ ਵਿੱਚੋਂ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਮੈਨੂੰ ਯਾਨੀ ਕਿ ਰੂਬਲ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਤੁਸੀਂ ਟਿਊਨ ਕੀਤਾ 102 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਹੁਣ ਤੋਂ ਕੁਛ ਚਿਰ ਬਾਅਦ ਠੀਕ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਇਹ ਪ੍ਰੋਗਰਾਮ 10 ਵਜੇ ਤੱਕ ਪੇਸ਼ ਕੀਤੇ ਜਾਣਗੇ। ਆਓ ਹੁਣ ਚੱਲਦੇ ਹਾਂ ਸਾਡੇ ਮੁੰਬਈ ਕੇਂਦਰ ਵੱਲ।

खुशी मेरी धड़कन

ਹੁਣ ਤੁਸੀਂ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸੁਣ ਰਹੇ ਸੀ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਇਹ ਪ੍ਰੋਗਰਾਮ ਹਰ ਰੋਜ਼ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ। FM ਬੈਂਡ 102 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ ਠੀਕ 10 ਵਜ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸਟੇਟ ਹੁੱਕਅਪ। ਇਹ ਪ੍ਰੋਗਰਾਮ ਰਿਲੇਅ ਕੀਤਾ ਜਾਵੇਗਾ ਸਾਡੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸੁਣਨ ਲਈ ਕੁਝ ਪਰ ਕਰੋ ਇੰਤਜ਼ਾਰ।

0: ਇੱਕ ਪਵਿੱਤਰ ਅਤੇ ਅਧਿਆਤਮਿਕ ਸਫ਼ਰ ਹੈ। ਯੋਗ ਸਿਰਫ ਸਾਹਾਂ ਦੀ ਖੇਡ ਨਹੀਂ, ਬਲਕਿ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਛਾਣਨ ਅਤੇ ਉਸ ਨਾਲ ਇੱਕਮਿੱਕ ਹੋਣ ਦਾ ਮਾਰਗ ਹੈ। ਮਹਾਨ ਰਿਸ਼ੀ ਪਤੰਜਲੀ ਦੇ ਮੁਤਾਬਿਕ ਯੋਗ ਚਿੱਤ ਦੀਆਂ ਬਿਰਤੀਆਂ ਨੂੰ ਸ਼ਾਂਤ ਕਰਨਾ ਹੈ, ਜੋ ਅੰਦਰੂਨੀ ਰੂਹਾਨੀ ਪ੍ਰਕਾਸ਼ ਵੱਲ ਲੈ ਜਾਂਦਾ ਹੈ। ਯੋਗ ਦੇ ਸੱਚੇ ਅਭਿਆਸ ਨਾਲ ਮਨ ਦੇ ਵਿਕਾਰ ਸ਼ਾਂਤ ਹੁੰਦੇ ਨੇ ਅਤੇ ਰੂਹਾਨੀ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ਯੋਗ ਹਰ ਜੀਵ ਵਿੱਚ ਮੌਜੂਦ ਬ੍ਰਹਮਤਾ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਯੋਗ ਦੇ ਗੁਣਾਂ ਬਾਰੇ ਆਚਾਰਿਆ ਰੰਜਨਾ ਛਾਬੜਾ ਕਹਿੰਦੇ ਨੇ,
1: ਯੋਗ ਆਪਣੇ ਪੂਰਾ ਜਦੋਂ ਦਾ ਆਪਣੀ ਸੰਸਾਰ ਬਣਿਆ ਉਦੋਂ ਤੋਂ ਹੀ ਯੋਗ ਦਾ ਹੈ। ਆਪਣੇ ਵੇਦਾਂ ਦੇ ਵਿੱਚ, ਉਪਨਿਸ਼ਦਾਂ ਵਿੱਚ ਇਹਦਾ ਵਰਣਨ ਮਿਲਦਾ ਹੈ। ਉਸ ਤੋਂ ਬਾਅਦ ਕਈ ਰਿਸ਼ੀਆਂ ਨੇ ਇਹਨੂੰ ਦੱਸਿਆ ਆਪਣੇ ਵਾਸਤੇ। ਈਵਨ ਤੁਸੀਂ ਅਗਰ ਮਹਾਭਾਰਤ ਦੀ ਗੱਲ ਕਰੋ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਇਹਦੀ ਹੀ ਗੱਲ ਕਰ ਰਹੇ ਨੇ, ਯੋਗ ਦੀ ਗੱਲ ਕਰ ਰਹੇ ਨੇ। ਦੂਸਰਾ, ਮਹਰਸ਼ੀ ਪਤੰਜਲੀ ਨੇ ਅੱਜ ਤੋਂ 5000 ਸਾਲ ਪਹਿਲੇ ਇਹਨਾਂ ਸਾਰੀਆਂ ਜਗ੍ਹਾ ਤੋਂ ਯੋਗ ਨੂੰ ਇੱਕ ਰੂਪ ਦਿੱਤਾ, ਇੱਕ ਸੂਤਰ ਉਧਾਰ ਕੀਤਾ। ਉਹਨਾਂ ਨੇ ਪੂਰਾ ਇੱਕ ਯੋਗ ਦਰਸ਼ਨ ਲਿਖਿਆ। ਜੇਕਰ ਆਪਾਂ ਇੰਡੀਅਨ ਫਿਲੋਸਫੀ ਦੀ ਗੱਲ ਕਰਦੇ ਹਾਂ ਨਾ, ਆਪਾਂ ਇੰਡੀਅਨ ਫਿਲੋਸਫੀ ਦੀ ਜਿਹੜੇ ਆਪਾਂ ਨੇ 9 ਫਿਲੋਸਫੀਜ ਮੇਨ ਹੈਗੀਆਂ, ਉਹਦੇ ਵਿੱਚੋਂ ਯੋਗ ਦਰਸ਼ਨ ਜਿਹੜੀ ਹੈਗੀ ਹੈ ਉਹਨਾਂ ਨੇ, ਮਹਰਸ਼ੀ ਪਤੰਜਲੀ ਨੇ ਉਹਨੂੰ ਇੱਕ ਸੂਤਰਬੱਧ ਕੀਤਾ। ਸਾਨੂੰ ਯੋਗ ਵਾਸਤੇ ਪੂਰੀ ਜਾਣਕਾਰੀ ਉਹਦੇ ਵਿੱਚ ਮਿਲਦੀ ਹੈ।
0: ਜਰਮਨ ਦੇ ਵਿਦਵਾਨ ਮੈਕਸ ਮਿਊਲਰ ਨੇ ਕਿਹਾ ਸੀ, ਯੋਗ ਮਨੁੱਖੀ ਮਨ ਨੂੰ ਸ਼ਾਂਤ ਕਰਨ ਅਤੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਸਭ ਤੋਂ ਉੱਤਮ ਸਾਧਨ ਹੈ। ਦੁਨੀਆ ਦੇ ਮਸ਼ਹੂਰ ਵਿਗਿਆਨੀ ਐਲਬਰਟ ਆਈਨਸਟੀਨ ਨੇ ਕਿਹਾ ਸੀ ਕਿ ਮੈਂ ਜਦੋਂ ਵੀ ਭਾਰਤੀ ਦਰਸ਼ਨ ਅਤੇ ਯੋਗ ਬਾਰੇ ਪੜ੍ਹਦਾ, ਮੈਨੂੰ ਬ੍ਰਹਿਮੰਡ ਦੀ ਅਸਲ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵੀ ਯੋਗ ਸਾਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਰਥਕ ਹੈ। ਯੋਗਾਚਾਰਿਆ ਰੰਜਨਾ ਛਾਬੜਾ।
1: ਅਸੀਂ ਤਾਂ ਮੈਂ ਸੋਚਦੀ ਹਾਂ ਕਿ ਯੋਗ ਦੇ ਬਿਨਾਂ ਤਾਂ ਜੀਵਨ ਹੈ ਹੀ ਨਹੀਂ, ਬਿਲਕੁਲ ਸਾਰਥਕ ਹੈ। ਔਰ ਜਿਨ੍ਹਾਂ ਨੇ ਇਸ ਨੂੰ ਕਰਕੇ ਦੇਖਿਆ ਹੈ ਜਾਂ ਇਹਨੂੰ ਜੀ ਕੇ ਦੇਖਿਆ ਹੈ, ਉਹਨਾਂ ਦੀ ਜ਼ਿੰਦਗੀ ਬਦਲੀ ਹੈ, ਲਾਈਫ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ। ਯੋਗ ਕੇਵਲ ਫਿਜ਼ੀਕਲ ਨਹੀਂ ਹੈ ਨਾ, ਇਹ ਕੇਵਲ ਫਿਜ਼ੀਕਲ ਨਹੀਂ ਹੈ, ਮੈਂਟਲ ਲੈਵਲ ਤੱਕ ਪਹੁੰਚ ਕੇ ਤੁਹਾਡੀ ਜਿਹੜੀ ਹੈ ਇਮੋਸ਼ਨਲ ਵੈਲਿਊਸ ਤੇ ਵੀ ਕੰਮ ਕਰਦਾ ਹੈ, ਤੇ ਬਾਡੀ ਦੇ ਜਿਹੜੇ ਬਾਇਓਲੋਜੀਕਲੀ ਵੀ ਆਪਣੇ ਉੱਤੇ ਬਹੁਤ ਸਾਰੀਆਂ, ਜਿਵੇਂ ਆਪਣੀ ਇਮਿਊਨਿਟੀ ਉੱਤੇ ਕੰਮ ਕਰਦਾ ਹੈ, ਬਹੁਤ ਸਾਰੀਆਂ ਡਿਜ਼ੀਜ਼ ਹੈਗੀਆਂ ਨੇ ਜਿਨ੍ਹਾਂ ਤੇ ਕੰਮ ਕਰਦਾ ਹੈ, ਪਲੱਸ ਜਿਨ੍ਹਾਂ ਦੇ ਉੱਤੇ ਤੁਹਾਨੂੰ ਉਹਨੂੰ ਮੇਨਟੇਨ ਰੱਖਣ ਦੇ ਵਿੱਚ ਵੀ ਮਦਦ ਕਰਦਾ ਹੈ। ਤੁਹਾਡੇ ਜਿਹੜਾ ਇਮਿਊਨ ਲੈਵਲ ਸਿਸਟਮ ਨੂੰ, ਡਾਇਬਟੀਜ਼ ਕਹਿ ਲਓ, ਉਹਨੂੰ ਮੇਨਟੇਨ ਕਰਨ ਦਾ ਮਤਲਬ ਤੁਹਾਨੂੰ ਵਧੇਗੀ ਨਹੀਂ, ਸ਼ੂਗਰ ਜ਼ਿਆਦਾ ਨਹੀਂ ਹੋਏਗੀ, ਹੈ ਨਾ, ਅਗਰ ਹੈ ਪੇਸ਼ੈਂਟ ਕੋਈ ਹੈ ਤਾਂ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਨਾਲ ਇਹ ਜਿਹੜਾ ਹੈ ਨਾ, ਪ੍ਰੀਵੈਂਟਿਵ ਮੈਥਡ ਹੈਗਾ ਯੋਗ ਜਿਹੜਾ ਹੈ।
0: ਰਾਸ਼ਟਰੀ ਪੱਧਰ ਦੇ ਯੋਗ ਸਿੱਖਿਅਕ ਰੋਹਿਤ ਕੌਸ਼ਿਕ ਅੱਜ ਦੇ ਸਮੇਂ 'ਚ ਯੋਗ ਦੀ ਸਾਰਥਕਤਾ ਬਾਰੇ ਕੀ ਸੋਚਦੇ ਨੇ?
2: ਯੋਗ ਪਹਿਲੇ ਹਮ ਸਿਰਫ ਸਰੀਰਕ ਔਰ ਮਾਨਸਿਕ ਵਿਆਧੀਆਂ ਕੇ ਲੀਏ ਇਸਕੋ ਯੋਗ ਕਰਤੇ ਥੇ ਔਰ ਇਸਸੇ ਯੁਵਾ ਨਹੀਂ ਜੁੜਤੇ ਥੇ। ਜਬ ਵਿਅਕਤੀ ਥੋੜਾ ਵਿਰੱਧ ਅਵਸਥਾ ਮੇ ਜਾਤਾ ਥਾ ਯਾ ਕਿਸੀ ਬਿਮਾਰੀ ਸੇ ਗ੍ਰਸਿਤ ਹੋ ਜਾਤਾ ਥਾ ਤੋ ਵੋ ਯੋਗ ਕੀ ਸ਼ਰਣ ਮੇ ਆਤਾ ਥਾ, ਯੋਗ ਕੋ ਅਪਣਾਤਾ ਥਾ। ਲੇਕਿਨ ਮਾਨਨੀਏ ਪ੍ਰਧਾਨ ਮੰਤਰੀ ਜੀ ਨੇ ਯੋਗ ਕਾ ਪ੍ਰਚਾਰ ਪ੍ਰਸਾਰ ਪਰਮ ਸਰਿੱਤੇ ਸਵਾਮੀ ਰਾਮਦੇਵ ਮਹਾਰਾਜ ਜੀ ਨੇ ਜਨ ਜਨ ਤੱਕ ਪਹੁੰਚਾਇਆ ਹੈ ਔਰ ਆਜ ਪੂਰਾ ਵਿਸ਼ਵ ਇਸੇ ਕੈਰੀਅਰ ਕੇ ਰੂਪ ਮੇ ਵੀ ਇੱਕ ਅਪੋਰਚੁਨਿਟੀ ਕੇ ਰੂਪ ਮੇ ਅਪਣਾ ਰਹਾ ਹੈ। ਅੱਜ ਇਸਸੇ ਯੁਵਾ ਵੀ ਕਾਫੀ ਜੁੜੇ ਹੋਏ ਹੈ। ਯੋਗ ਅਬ ਯੋਗਾਸਨ ਖੇਲ ਕੇ ਰੂਪ ਮੇ ਵੀ ਭਾਰਤ ਸਰਕਾਰ ਔਰ ਐਸੇ ਕਈ ਦੇਸ਼ ਹੈ ਜਿਨ੍ਹਾਂ ਨੇ ਆਪਣੇ ਕੈਰੀਕੁਲਮ ਮੇ ਵੀ ਸਮਿਲਿਤ ਕਰ ਲਿਆ ਹੈ, ਸਪੋਰਟਸ ਮੇ ਵੀ ਇਸਕੋ ਸਮਿਲਿਤ ਕਰ ਲਿਆ ਹੈ ਔਰ ਆਨੇ ਵਾਲੇ ਸਮੇਂ ਉਹ ਦੂਰ ਨਹੀਂ 2036 ਜਬ ਭਾਰਤ ਮੇਜ਼ਬਾਨੀ ਕਰੇਗਾ ਤੋ ਉਸ ਮੇਜ਼ਬਾਨੀ ਮੈਂ ਇੱਕ ਖੇਲ ਓਲੰਪਿਕ ਮੈਂ ਯੋਗਾਸਨ ਖੇਲ ਹੋਗਾ ਤੋ ਇਸਕੀ ਅਪੋਰਚੁਨਿਟੀ ਬਹੁਤ ਵੱਧ ਰਹੀ।
0: ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੋਗ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਵਿੱਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਨੂੰ 177 ਦੇਸ਼ਾਂ ਦਾ ਸਮਰਥਨ ਮਿਲਿਆ ਤੇ ਬਹੁਤ ਜਲਦੀ ਪਾਸ ਹੋ ਗਿਆ, ਜਿਸ ਦੇ ਸਿੱਟੇ ਵਜੋਂ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਇਕੱਠੇ ਹੋ ਕੇ ਯੋਗ ਕਰਦੇ ਨੇ। ਯੋਗ ਦੇ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀ,
3: ਯੋਗ ਹਮਾਰੀ ਪੁਰਾਤਨ ਪਰੰਪਰਿਕ ਅਮੁੱਲਿਆ ਦੇਣ ਹੈ। ਯੋਗ मन व शरीर, विचार व कर्म, संयम व उपलब्धि की एकात्मता का तथा मानव व प्रकृति के बीच सामंजस्य का मूर्त रूप है। यह स्वास्थ्य व कल्याण का समग्र दृष्टिकोण है। योग केवल व्यायाम भर न होकर अपने आप से तथा विश्व व प्रकृति के साथ तादात्म्य को प्राप्त करने का माध्यम है।
0: आज दुनिया विच लगभग 30 करोड़ तो वध लोग नियमित तौर ते योगा करते ने। योगा नु करन वाले लोगों का अनुभव आम तौर ते बहुत सकारात्मक हुंदा है। दुनिया भर के लोग जिहड़े योग नाल जुड़े ने, वह महसूस करते ने कि मानसिक तनाव ते चिंता तो उन्हां नू मुक्ति मिली है। शरीर विच लचकता, ताकत ते ऊर्जा का प्रवाह चलिया है। नियमित योग करन नाल डूंगी ते वधिया नींद का अनुभव हुंदा है ते तनाव भरे माहौल विच भी मूड खुशी भरिया रहिंदा है। साल 2015 तो बाद पूरी दुनिया विच हर दिन योग हरमन प्यारा हुंदा जा रहा है। पूरी दुनिया विच योग दी लोकप्रियता नूं वधाउण बारे राष्ट्र पद्धर दे योग सिख्यक रोहित कौशिक महसूस करदे ने।
2: आपको पता है योग हमारा अनादिकाल से सनातन का एक कर्म है और योग को भगवान शिव के रूप में सबसे पहले माना जाता है और आज जन जन तक पहुंचाने का श्रेय परम श्रद्धे स्वामी रामदेव महाराज जी को जाता है। पूरे विश्व में अगर इसको योग में विश्व बनाने का प्रकल्प अगर कहें तो माननीय प्रधानमंत्री जी जिन्होंने यूएनओ में जाकर योग दिवस के रूप में 177 कंट्रियों को एक साथ एक मंच पर लाने का काम किया। आज पूरे विश्व में करीब 200 देशों में अंतर्राष्ट्रीय योग दिवस 21 जून को मनाया जाता है। और मैं ये कहूं कि योग अब केवल भारत की एक विधा तो है लेकिन पूरे विश्व में सब इसको अपनाते हैं। अब तो पूरा विश्व का हो गया है।
0: योगाचार्य रंजना छाबड़ा महसूस करते हैं कि भारत नालों ज्यादा ये दूजे मुल्कां विच ज्यादा हरमन प्यारा है।
1: ये ज्यादा पॉपुलर उत्थे ज्यादा हो रहा है एक्चुअली क्योंकि इथों जिहड़े आपने देख के उन्हां दा ਆਪਾਂ ਕੰਮ ਘੱਟ ਫੋਲੋ ਕੀਤਾ ਹੈ ਉੱਥੇ ਜ਼ਿਆਦਾ ਲੋਕ ਫੋਲੋ ਕਰ ਰਹੇ ਨੇ ਉੱਥੇ ਜ਼ਿਆਦਾ ਇਨੋਵੇਸ਼ਨ ਵੀ ਕਰ ਰਹੇ ਨੇ ਪਰ ਕੁਛ ਹੱਦ ਤੱਕ ਇਨੋਵੇਸ਼ਨ ਠੀਕ ਹੁੰਦੀਆਂ ਲੇਕਿਨ ਕੁਛ ਉਹਨਾਂ ਦਾ ਰੂਪ ਵੀ ਬਦਲ ਰਹੇ ਨੇ ਤਾਂ ਮੈਂ ਤਾਂ ਇਹ ਦੇਖ ਰਹੀ ਹਾਂ ਕਿ ਆਪਣੇ ਉਲਟਾ ਜ਼ਿਆਦਾ ਭਾਰਤ ਦੇ ਵਿੱਚ ਆਪਾਂ ਨੂੰ ਇਸ ਨੂੰ ਇੰਨਾ ਮਜ਼ਬੂਤ ਕਰਨਾ ਚਾਹੀਦਾ ਕਿ ਇਹਨੂੰ ਕੋਈ ਬਦਲ ਨਾ ਸਕੇ। ਜ਼ਿਆਦਾਤਰ US ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਮੈਂ ਗਈ ਹਾਂ ਤਾਂ ਉੱਥੇ ਵੀ ਦੇਖਿਆ ਥਾਈਲੈਂਡ ਦੇ ਵਿੱਚ ਵੀ ਬਹੁਤ ਪਾਪੂਲਰ ਹੈ ਯੋਗ ਮਤਲਬ ਜਿਹੜੀਆਂ ਕੰਟਰੀਜ਼ ਦਾ ਮੈਂ ਦੇਖਿਆ ਕਿਉਂਕਿ ਉੱਥੇ ਲੋਕ ਜ਼ਿਆਦਾ ਉਸਨੂੰ ਅਪਰੋਚ ਕਰਦੇ ਆ ਉੱਥੇ ਜਗ੍ਹਾ ਜਗ੍ਹਾ ਸੈਂਟਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ।
0: ਅੱਜ ਯੋਗ ਸਿਰਫ ਇੱਕ ਰੂਹਾਨੀ ਅਭਿਆਸ ਨਹੀਂ ਬਲਕਿ ਵਿਸ਼ਵ ਪੱਧਰ ਤੇ ਇੱਕ ਬਹੁਤ ਵੱਡਾ ਉਦਯੋਗ ਬਣ ਚੁੱਕਾ ਹੈ। ਰਿਪੋਰਟਾਂ ਦੇ ਮੁਤਾਬਿਕ ਗਲੋਬਲ ਯੋਗ ਮਾਰਕੀਟ 2025 ਤੱਕ $66 billion ਤੋਂ ਵੱਧ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ। ਯੋਗ ਮੈਟ, ਕੱਪੜੇ, ਹੋਰ ਸਮਾਨ ਦੀ ਮੰਗ ਫੈਸ਼ਨ ਇੰਡਸਟਰੀ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਬਾਰੇ ਕੀ ਸੋਚਦੇ ਨੇ ਰਾਸ਼ਟਰੀ ਪੱਧਰ ਦੇ ਯੋਗ ਸਿੱਖਿਅਕ ਰੋਹਿਤ ਕੌਸ਼ਕ?
2: ਯੋਗ ਦੇਖੋ ਐਜ ਏ ਯੋਗਾ ਟੀਚਰ ਮੈਂ ਅਗਰ ਬਾਤ ਕਰੂੰ ਤਾਂ ਉਦਯੋਗ ਦੇ ਰੂਪ ਮੈਂ ਇੱਕ ਯੋਗਾ ਟੀਚਰ ਹੂੰ, ਮੈਂ ਕਲਾਸਿਸ ਦੇਤਾ ਹੂੰ ਤਾਂ ਉਸਕਾ ਮੈਂ ਪੇਮੈਂਟ ਲੇਤਾ ਹੂੰ। ਅੱਜ ਆਪ ਦੇਖ ਰਹੇ ਹੋਗੇ ਕਿ ਹਜ਼ਾਰੋਂ ਕੀ ਸੰਖਿਆ ਮੈਂ ਵਿਦੇਸ਼ੋਂ ਮੈਂ ਵੀ ਯੋਗਾ ਸਟੂਡੀਓ ਹੈ, ਯੋਗਾ ਸੈਂਟਰ ਹੈ। तो वो योगा टीचर एक एक व्यक्ति जो योगा टीचर है उनके सेंटर पे कम से कम 100 से 150 क्लाइंट आते हैं जिन्हें हम कह सकते हैं प्रशिक्षु बोल सकते हैं, वो आते हैं। और उनकी अगर एक फीस एक व्यक्ति की 1000 रुपए है तो करीब 100 से 150 अगर एक ट्रेनिंग सेंटर पे पहुंच रहे हैं, योगा सेंटर पे पहुंच रहे हैं, योगा स्टूडियो में पहुंच रहे हैं, तो 1 से 1.5 लाख रुपए है। और उद्योग की श्रेणी में ये बहुत आगे बढ़ रहा है। जैसे भारत में अगर हम बात कहें जब योग करने के लिए उसके लिए क्या आवश्यकता है, हमें योगा मैट की आवश्यकता है। तो जैसे पानीपत है, पानीपत में बहुत इंडस्ट्रीज हैं जो योगा मैट पर काम करती हैं, भारत उसका निर्यात करता है। तो योग उद्योग की श्रेणी में भी बहुत आगे जा रहा है।
0: डिजिटल क्रांति कारण योगा एप्स ते ऑनलाइन क्लासा का करोड़ों रुपए का कारोबार खड़ा हो गया है। योगा एप्स बारे मोनिका शर्मा दस रहे ने।
4: ਯੂਟਿਊਬ ਤੇ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਜਿਸ ਨੂੰ ਦੇਖ ਕੇ ਤੁਸੀਂ ਯੋਗਾ ਸਿੱਖ ਸਕਦੇ ਹੋ। ਪਰ ਜੇ ਤੁਸੀਂ ਕੋਈ ਆਪਣੀ ਪਰਸਨਲ ਟਰੈਕ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਕਿੰਨੀ ਐਕਸਰਸਾਈਜ਼ਸ ਕਰ ਲਈ

0: या ਕਿੰਨੀਆਂ ਐਕਸਰਸਾਈਜ਼ ਸਿੱਖ ਲਈਆਂ ਜਾਂ ਤੁਹਾਨੂੰ ਕਿਸ ਪਾਰਟਿਕੂਲਰ ਚੀਜ਼ ਲਈ ਕਿਸ ਐਕਸਰਸਾਈਜ਼ ਦੀ ਲੋੜ ਹੈ। ਜੇ ਤੁਸੀਂ ਕੁਝ ਇਹੋ ਜਿਹਾ ਵੀ ਜਾਣਨਾ ਚਾਹੁੰਦੇ ਹੋ ਤੇ ਤੁਹਾਡੀ ਮਦਦ ਲਈ ਤੁਹਾਡੀ ਸਮਾਰਟ ਡਿਵਾਈਸਿਸ ਵਿੱਚ ਯੋਗਾ ਨਾਮ ਦੀ ਐਪ ਵੀ ਹੈ। ਉਸ ਐਪ ਨੂੰ ਡਾਊਨਲੋਡ ਤੇ ਇੰਸਟਾਲ ਕਰਨ ਲਈ ਤੁਸੀਂ ਆਪਣੇ ਫੋਨ ਦੇ ਪਲੇ ਸਟੋਰ ਜਾਂ ਐਪ ਸਟੋਰ ਤੇ ਜਾਣਾ ਹੈ, ਯੋਗਾ ਲਿਖ ਕੇ ਸਰਚ ਕਰਨਾ ਹੈ। ਉੱਥੇ ਬਹੁਤ ਸਾਰੀਆਂ ਐਪਸ ਆਣਗੀਆਂ ਜੋ ਯੋਗਾ ਸਿਖਾਉਂਦੀਆਂ ਨੇ, ਉਹਨਾਂ ਵਿੱਚੋਂ ਕੋਈ ਵੀ ਇੱਕ ਐਪ ਉਸਦੇ ਰਿਵਿਊਜ਼ ਚੈੱਕ ਕਰਕੇ ਡਾਊਨਲੋਡ ਤੇ ਇੰਸਟਾਲ ਕਰ ਲੈਣਾ। ਇੰਸਟਾਲ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੀ ਐਪ ਖੋਲੋਗੇ ਤਾਂ ਤੁਸੀਂ ਵੇਖੋਗੇ ਕਿ ਉੱਥੇ ਹਰ ਤਰ੍ਹਾਂ ਦੀ ਐਕਸਰਸਾਈਜ਼ ਦਿੱਤੀ ਹੋਈ ਹੈ। ਇੰਨਾ ਹੀ ਨਹੀਂ, ਹਰ ਐਕਸਰਸਾਈਜ਼ ਦੇ ਨਾਲ ਡਿਸਕ੍ਰਿਪਸ਼ਨ ਵੀ ਦਿੱਤੀ ਹੁੰਦੀ ਹੈ ਕਿ ਉਹ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਹੈ ਤੇ ਉਸ ਐਕਸਰਸਾਈਜ਼ ਨੂੰ ਕਰਨ ਤੋਂ ਬਾਅਦ ਕੀ ਫਾਇਦਾ ਹੋ ਰਿਹਾ ਹੈ। ਸੋ ਜੇ ਤੁਸੀਂ ਵੀ ਕੋਈ ਇਹੋ ਜਿਹੇ ਫਾਇਦੇ ਲੱਭ ਰਹੇ ਹੋ ਤੇ ਫਟਾਫਟ ਆਪਣੇ ਫੋਨ ਦੇ ਐਪ ਸਟੋਰ ਜਾਂ ਪਲੇ ਸਟੋਰ ਤੇ ਜਾਓ ਤੇ ਇਸ ਯੋਗਾ ਐਪ ਨੂੰ ਡਾਊਨਲੋਡ ਕਰਕੇ ਐਕਸਰਸਾਈਜ਼ ਸਟਾਰਟ ਕਰੋ ਤੇ ਆਪਣੀ ਹੈਲਥ ਬਣਾਓ।
1: ਯੋਗ ਹੁਣ ਰੋਜ਼ਗਾਰ ਦਾ ਵੱਡਾ ਸਾਧਨ ਹੈ। ਦੁਨੀਆ ਭਰ ਵਿੱਚ ਪ੍ਰਮਾਣਿਤ ਯੋਗਾ ਟ੍ਰੇਨਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਕਾਰਪੋਰੇਟ ਸੈਕਟਰ ਵਿੱਚ ਕਰਮਚਾਰੀਆਂ ਦੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਵੈਲਨੈਸ ਪ੍ਰੋਗਰਾਮਾਂ ਵਿੱਚ ਯੋਗ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਯੋਗਾਚਾਰਿਆ ਰੰਜਨਾ ਛਾਬੜਾ,
2: ਔਰ ਆਉਣਾ ਵੀ ਚਾਹੀਦਾ ਉਦਯੋਗ ਦੇ ਰੂਪ, ਮਤਲਬ ਇਹਦੇ ਚ ਰੋਜ਼ਗਾਰ ਵੀ ਹੈਗੇ ਨੇ ਅਗਰ ਆਪਾਂ ਦੇਖੀਏ, ਕਿਉਂਕਿ ਅਗਰ ਆਪਾਂ ਯੋਗ ਦੀ ਗੱਲ ਕਰਨੀ ਤਾਂ ਯੋਗ ਵਾਸਤੇ ਅੱਜ ਆਪਾਂ ਨੂੰ ਯੋਗ ਮੈਟ ਵੀ ਚਾਹੀਦਾ, ਆਪਾਂ ਨੂੰ ਸਾਰੀਆਂ ਆਉਂਦੀਆਂ ਅਸੈਸਰੀਜ਼ ਵੀ ਚਾਹੀਦੀਆਂ ਤੇ ਹਰ ਤਰ੍ਹਾਂ ਦਾ, ਚਾਹੇ ਉਸ ਪਾਸੇ ਕਹਿ ਲਓ ਜਾਂ ਯੋਗ ਦੇ ਰੂਪ ਦੇ ਵਿੱਚ ਕਹਿ ਲਓ, ਯੋਗ ਟੀਚਰਸ ਦੇ ਰੂਪ ਦੇ ਵਿੱਚ ਕਹਿ ਲਓ, ਤਾਂ ਬਿਲਕੁਲ ਉਭਰ ਕੇ ਆ ਰਿਹਾ।
1: ਯੋਗ ਦਾ ਚਾਨਣ ਹੁਣ ਸਿਰਫ ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਫੈਲ ਰਿਹਾ ਹੈ। ਯੋਗ ਵਿਸ਼ਵ ਵਿਆਪੀ ਅੰਦੋਲਨ ਬਣ ਚੁੱਕਾ ਹੈ। ਵਿਦੇਸ਼ਾਂ ਵਿੱਚ ਇੰਟਰਨੈਸ਼ਨਲ ਯੋਗਾ ਫੈਡਰੇਸ਼ਨ ਵਰਗੀਆਂ ਸੰਸਥਾਵਾਂ ਵੱਖ-ਵੱਖ ਦੇਸ਼ਾਂ ਵਿੱਚ ਯੋਗ ਦੇ ਪ੍ਰਚਾਰ ਤੇ ਟ੍ਰੇਨਿੰਗ ਦਾ ਕੰਮ ਕਰ ਰਹੀਆਂ ਨੇ। ਅਮਰੀਕਾ ਤੇ ਯੂਰਪ ਵਿੱਚ ਯੋਗ ਅਲਾਇੰਸ ਵਰਗੀਆਂ ਸੰਸਥਾਵਾਂ ਯੋਗ ਅਧਿਆਪਕਾਂ ਨੂੰ ਪ੍ਰਮਾਣਿਤ ਕਰ ਰਹੀਆਂ ਨੇ, ਜਿਸ ਨਾਲ ਯੋਗ ਦਾ ਪੱਧਰ ਤੇ ਉਹਦੀ ਸੁਰੱਖਿਆ ਬਣੀ ਰਹਿੰਦੀ ਹੈ। ਇਹ ਸੰਸਥਾਵਾਂ ਦੁਨੀਆ ਨੂੰ ਮਾਨਸਿਕ ਸ਼ਾਂਤੀ, ਸਰੀਰਕ ਤੰਦਰੁਸਤੀ ਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਦਾਨ ਕਰ ਰਹੀਆਂ ਨੇ। ਯੋਗ ਨੂੰ ਅਪਣਾਉਣ ਲਈ ਯੋਗ ਦੇ ਡੂੰਘੇ ਅਧਿਐਨ ਦੀ ਵੀ ਜ਼ਰੂਰਤ ਹੈ। ਭਾਰਤ ਵਿੱਚ ਯੋਗ ਪੜ੍ਹਾਉਣ ਵਾਲੀਆਂ ਸਿੱਖਿਅਕ ਸੰਸਥਾਵਾਂ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਦੱਸ ਰਹੇ ਨੇ ਰਾਸ਼ਟਰੀ ਪੱਧਰ ਦੇ ਯੋਗ ਅਧਿਆਪਕ ਰੋਹਿਤ ਕੌਸ਼ਕ।
3: ਕੁਛ ਐਸੇ ਯੋਗਾ ਟੀਚਰਾਂ ਸੇ ਵੀ ਮਿਲਤਾ ਹੂੰ ਜੋ ਕਰੀਬ ਏਕ ਮਹੀਨੇ ਕੀ ਕਲਾਸ ਲੇਤੇ ਹੈਂ, ਸਾਤ ਦਿਨ ਕੀ ਕਲਾਸ ਲੇਤੇ ਹੈਂ, ਸ਼ੋਰਟ ਟਰਮ ਕੋਰਸ ਕਰਤੇ ਹੈਂ, ਤੋ ਮੈਂ ਉਨਕੋ ਇੱਕ ਯੋਗਾ ਇੰਸਟ੍ਰਕਟਰ ਮਾਨਤਾ ਹੂੰ, ਨਾ ਕਿ ਇੱਕ ਯੋਗ ਸ਼ਿਕਸ਼ਕ, ਨਾ ਇੱਕ ਯੋਗ ਗੁਰੂ। ਅਗਰ ਹਮੇ ਇੱਕ ਯੋਗ ਗੁਰੂ ਔਰ ਇੱਕ ਅੱਛੇ ਇੱਕ ਯੋਗ ਸ਼ਿਕਸ਼ਕ ਕੀ ਟ੍ਰੇਨਿੰਗ ਲੈਣੀ ਹੈ, ਉਨਕੀ ਪੜ੍ਹਾਈ ਕਰਨੀ ਹੈ, ਤੋ ਅੱਜ ਕੱਲ੍ਹ ਪਤੰਜਲੀ ਯੂਨੀਵਰਸਿਟੀ ਯੋਗ ਕੇ ਖੇਤਰ ਮੈਂ ਪੂਰੇ ਵਿਸ਼ਵ ਮੈਂ ਸਥਾਪਿਤ ਕਰਨੇ ਵਾਲੀ ਇੱਕ ਵਿਧਾ ਕੇ ਰੂਪ ਮੈਂ ਆਗੇ ਲਾ ਰਹੀ ਹੈ। ਉੱਤਰਾਖੰਡ ਯੋਗ ਨਗਰੀ ਹੈ, ਹਮ ਉਸੇ ਯੋਗ ਭੂਮੀ ਵੀ ਬੋਲਤੇ ਹੈ, ਦੇਵ ਭੂਮੀ ਵੀ ਬੋਲਤੇ ਹੈ। ਰਿਸ਼ੀਕੇਸ਼ ਹਰਿਦੁਆਰ ਮੈਂ ਕਾਫੀ ਯੂਨੀਵਰਸਿਟੀ ਹੈ, ਉੱਤਰਾਖੰਡ ਸੰਸਕ੍ਰਿਤ ਵਿਸ਼ਵਵਿਦਿਆਲਾ ਹੈ, ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਾ ਹੈ, ਤੋ ਇਹ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹੈ। ਸਭ ਐਸੀ ਵਿਸ਼ਵਵਿਦਿਆਲਾ ਜਹਾਂ ਯੋਗ ਪੇ ਬਹੁਤ ਗਹਿਨ ਅਧਿਐਨ ਹੋਤਾ ਹੈ ਔਰ ਯੋਗ ਕੇ ਬਹੁਤ ਅੱਛੇ ਸ਼ਿਕਸ਼ਕ ਔਰ ਪ੍ਰਸ਼ਿਕਸ਼ਕ ਤਿਆਰ ਕੀਏ ਜਾਤੇ ਹੈ। ਮੇਰਾ ਮਾਨਨਾ ਹੈ ਕਿ ਅੱਛੇ ਸੰਸਥਾਨ ਸੇ ਅਗਰ ਹਮ ਅੱਛੇ ਸੇ ਟ੍ਰੇਨਿੰਗ ਲੇ, ਅੱਛੇ ਸੇ ਪੜ੍ਹਾਈ ਕਰੇ, ਇਸਕਾ ਗਹਿਨ ਅਧਿਐਨ ਕਰੇ, ਕਿਉਂਕਿ ਯੋਗ ਸਿਰਫ ਪ੍ਰਦਰਸ਼ਨ ਕਾ ਨਹੀਂ ਹੈ, ਆਤਮ ਦਰਸ਼ਨ ਕਾ ਵੀ ਇੱਕ ਮੂਲ ਰੂਪ ਹੈ, ਉਸਕੇ ਲਈ ਹਮ ਅਧਿਐਨ ਕੀ ਆਵਸ਼ਕਤਾ ਹੈ, ਸਵਾਧਿਆਇ ਕੀ ਆਵਸ਼ਕਤਾ ਹੈ ਔਰ ਇੱਕ ਅੱਛੇ ਗੁਰੂ ਔਰ ਇੱਕ ਅੱਛੇ ਸੰਸਥਾਨ ਕੀ ਆਵਸ਼ਕਤਾ ਰਹਿਤੀ ਹੈ।
1: ਯੋਗਾਚਾਰਿਆ ਰੰਜਨਾ ਛਾਬੜਾ ਇਹ ਮਹਿਸੂਸ ਕਰਦੇ ਨੇ ਕਿ ਯੋਗ ਦੀ ਸਿੱਖਿਆ ਜਿਸ ਤਰੀਕੇ ਦੇ ਨਾਲ ਮੁਲਕ ਵਿੱਚ ਹੋਣੀ ਚਾਹੀਦੀ ਹੈ, ਇਸ ਖੇਤਰ ਵਿੱਚ ਅਜੇ ਬਹੁਤ ਕੰਮ ਕਰਨਾ ਬਾਕੀ ਹੈ।
2: ਜਿਹੜਾ ਆਪਾਂ ਕਹਿ ਰਹੇ ਹਾਂ ਕਿ ਯੋਗਾ ਦੇ ਵਿੱਚ ਆਪਾਂ ਲੋਕ ਮਾਸਟਰਸ ਕਰ ਰਹੇ ਨੇ ਜਾਂ ਯੋਗ ਦੇ ਵਿੱਚ ਡਿਪਲੋਮਾ ਕਰ ਰਹੇ ਨੇ, ਉਹਦੇ ਵਿੱਚ ਵੀ ਕਈ ਜਗ੍ਹਾ ਤੇ ਹੈ, ਸਾਰੀ ਜਗ੍ਹਾ ਤੇ ਨਹੀਂ, ਕਈ ਜਗ੍ਹਾ ਤੇ ਪੂਰੀ ਜਾਣਕਾਰੀ ਨਹੀਂ ਹੈ। ਐਸੇ ਕਰਕੇ ਆਪਣੀ ਜਿਹੜੀ ਗੌਰਮੈਂਟ ਹੈਗੀ ਹੈ, ਆਯੁਸ਼ ਡਿਪਾਰਟਮੈਂਟ ਹੈਗਾ, ਉਹਨਾਂ ਨੇ ਯੋਗਾ ਸਰਟੀਫਿਕੇਸ਼ਨ ਬੋਰਡ ਦੇ ਕੋਰਸਿਸ ਨਿਕਾਲੇ ਨੇ, ਜਿਹਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਪੜ੍ਹਾਇਆ ਜਾਂਦਾ ਹੈ। ਉਹ ਜਿਹੜੇ ਕੋਰਸਿਸ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਡਿਜ਼ਾਇਨ ਕੀਤੇ ਹੋਏ ਨੇ, ਅਗਰ ਕਿਸੇ ਸਟੂਡੈਂਟ ਨੇ ਉਹ ਕੋਰਸ ਕੀਤਾ ਹੋਇਆ ਤਾਂ ਡੈਫੀਨੇਟਲੀ ਉਹ ਇੱਕ ਅੱਛਾ ਯੋਗ ਟੀਚਰ ਹੈ ਮੰਨਿਆ ਜਾਂਦਾ ਹੈ। ਔਰ ਗੌਰਮੈਂਟ ਜੋਬਸ ਵਾਸਤੇ ਵੀ ਉਹਦੀ ਜਿਹੜੀ ਹੈ ਨਾ ਨੈਸੈਸਿਟੀ ਜ਼ਿਆਦਾ ਹੈ, ਲੇਕਿਨ ਇੰਨਾ ਕਾਫੀ ਨਹੀਂ ਹੈ ਕਿ ਆਪਾਂ ਨੂੰ ਚਾਹੀਦਾ ਕਿ ਸਕੂਲਾਂ ਦੇ ਵਿੱਚ ਵੀ ਲੈਵਲ ਤੱਕ, ਛੋਟੇ ਲੈਵਲ ਤੋਂ ਹੀ ਬੱਚਿਆਂ ਨੂੰ ਆਪਾਂ ਜਿਹੜੀ ਹੈ ਨਾ ਅਗਰ ਸ਼ਿਕਸ਼ਾ ਦੇਵਾਂਗੇ, ਜਿਵੇਂ ਆਪਾਂ ਆਪਾਂ ਆਰਟ ਰੱਖਦੇ ਹਾਂ ਨਾਲ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ, ਇੱਕ ਇੱਕ ਅਲੱਗ ਸਬਜੈਕਟ ਰੱਖਦੇ ਹਾਂ, ਕੋਈ ਲੈਂਗੁਏਜ ਰੱਖਦੇ ਹਾਂ, ਇਸੇ ਤਰ੍ਹਾਂ ਯੋਗ ਇੱਕ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਹੈ। ਕਿਉਂਕਿ ਜੀ ਇਹ ਤਾਂ ਇੱਕ ਮਤਲਬ ਬਹੁਤ ਜ਼ਰੂਰੀ ਚੀਜ਼ ਹੈ ਕਿ ਬੱਚਾ ਜਿਹੜਾ ਹੈ ਆਪਣੀ ਹੈਲਥ ਵਾਸਤੇ ਕੌਨਸ਼ੀਅਸ ਹੋਏਗਾ, ਉਸ ਦੇ ਨਾਲ ਉਹਦਾ ਕੰਸੈਂਟ੍ਰੇਸ਼ਨ ਵਧੇਗਾ, ਉਹ ਬੱਚਾ ਜਿਹੜਾ ਹੈ ਨਾ ਫਿਰ ਨਸ਼ਿਆਂ ਵਾਲੇ ਪਾਸੇ ਨਹੀਂ ਜਾਏਗਾ।
1: ਯੋਗਾ ਨਾਲ ਲੋਕ ਸਿਰਫ ਮਨ ਦੇ ਤਣਾਅ ਨੂੰ ਹੀ ਘੱਟ ਨਹੀਂ ਕਰ ਰਹੇ, ਆਪਣੇ ਕੰਮ ਕਰਨ ਦੇ ਤਰੀਕੇ ਨੂੰ ਹੀ ਬਿਹਤਰ ਨਹੀਂ ਬਣਾ ਰਹੇ, ਬਲਕਿ ਵੱਡੇ ਵੱਡੇ ਖਿਡਾਰੀ ਯੋਗ ਦੇ ਜ਼ਰੀਏ ਆਪਣੀ ਇਕਾਗਰਤਾ ਤੇ ਆਪਣੀ ਖੇਡ ਦੇ ਵਿੱਚ ਸੁਧਾਰ ਲਿਆ ਰਹੇ ਨੇ। ਕ੍ਰਿਕਟ ਦੇ ਰੱਬ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਅਕਸਰ ਕਹਿੰਦੇ ਹੁੰਦੇ ਸਨ ਕਿ ਯੋਗਾ ਨੇ ਮੇਰੀ ਇਕਾਗਰਤਾ ਵਧਾਉਣ ਤੇ ਮਾਨਸਿਕ ਤੌਰ ਤੇ ਮੈਨੂੰ ਮਜ਼ਬੂਤ ਬਣਨ ਵਿੱਚ ਮਦਦ ਕੀਤੀ ਹੈ। ਵਿਰਾਟ ਕੋਹਲੀ ਕਹਿੰਦੇ ਨੇ ਕਿ ਯੋਗਾ ਸਿਰਫ ਕਸਰਤ ਨਹੀਂ, ਇਹ ਸਰੀਰ ਤੇ ਮਨ ਨੂੰ ਜੋੜਨ ਦਾ ਸਾਧਨ ਹੈ। ਦੁਨੀਆ ਦੇ ਮਸ਼ਹੂਰ ਬਾਸਕਟਬਾਲ ਖਿਡਾਰੀ ਲਿਬਰੋਨ ਜੇਮਸ ਕਹਿੰਦੇ ਨੇ ਕਿ ਯੋਗਾ ਮੇਰੀ ਸਰੀਰਕ ਸਮਰੱਥਾ ਨੂੰ ਵਧਾਉਣ ਤੇ ਸੱਟਾਂ ਤੋਂ ਬਚਣ ਦਾ ਮੁੱਖ ਰਾਜ਼ ਹੈ। ਲਾਨ ਟੈਨਿਸ ਦੇ ਸੁਪਰ ਸਟਾਰ ਨੋਵਾਕ ਜੋਕੋਵਿਚ ਕਹਿੰਦੇ ਨੇ, ਯੋਗਾ ਤੇ ਮੈਡੀਟੇਸ਼ਨ ਮੈਨੂੰ ਕੋਰਟ ਵਿੱਚ ਸ਼ਾਂਤ ਤੇ ਕੇਂਦਰਿਤ ਰਹਿਣ ਵਿੱਚ ਮਦਦ ਕਰਦੀ ਹੈ। ਫੁੱਟਬਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਕਹਿਣਾ ਹੈ ਕਿ ਮਾਨਸਿਕ ਸ਼ਾਂਤੀ ਤੇ ਸਰੀਰਕ ਲਚਕਤਾ ਲਈ ਯੋਗ ਮੇਰੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਭਾਰਤ ਸਰਕਾਰ ਦੇ ਉੱਦਮ ਇਸ ਦਿਸ਼ਾ ਵੱਲ ਵੀ ਵਧ ਰਹੇ ਨੇ ਕਿ ਯੋਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡ ਦਾ ਦਰਜਾ ਦਿੱਤਾ ਜਾਵੇ। ਕੀ ਕਹਿੰਦੇ ਨੇ ਰਾਸ਼ਟਰੀ ਪੱਧਰ ਦੇ ਯੋਗ ਸਿੱਖਿਅਕ ਰੋਹਿਤ ਕੌਸ਼ਿਕ?
3: ਮੈਂ ਆਪਕੋ ਸੰਗਿਆਨ ਮੈਂ ਡਾਲ ਦੂੰ ਕਿ 2020 ਮੈਂ ਯੋਗਾਸਨ ਖੇਲ ਕੀ ਮਾਨਤਾ ਖੇਲ ਮੰਤਰਾਲਾ ਆਯੁਸ਼ ਮੰਤਰਾਲਾ ਦੋਨੋਂ ਨੇ ਇੱਕ ਸਾਥ ਪ੍ਰੈਸ ਕਾਨਫਰੰਸ ਕਰਕੇ ਦੀ ਔਰ ਆਜ ਯੋਗਾਸਨ ਖੇਲ ਕੇ ਖਿਲਾੜੀ ਪੂਰੇ ਭਾਰਤ ਵਰਸ਼ ਮੈਂ ਕਰੀਬ ਮੈਂ ਆਪਕੋ ਔਥੈਂਟਿਕ ਖਿਲਾੜੀ ਬਤਾ ਦੂੰ ਤੋ ਕਰੀਬ 10 ਲੱਖ ਕੀ ਸੰਖਿਆ ਪਹੁੰਚ ਚੁੱਕੀ ਹੈ ਔਰ ਜ਼ਿਲ੍ਹਾ ਸਤਰੀਏ ਚੈਂਪੀਅਨਸ਼ਿਪ ਫਿਰ ਸਟੇਟ ਫਿਰ ਨੈਸ਼ਨਲ ਯੇ ਤੋ ਇੱਕ ਯੋਗਾਸਨ ਕੀ ਚੈਂਪੀਅਨਸ਼ਿਪ ਹੋਤੀ ਹੈ ਲੇਕਿਨ ਜੋ ਨੈਸ਼ਨਲ ਗੇਮਸ ਮੈਂ ਜਾਤੇ ਹੈ ਬੱਚੇ ਖੇਲੋ ਇੰਡੀਆ ਮੈਂ ਜਾਤੇ ਹੈ ਅਸਮਿਤਾ ਵੁਮੈਨਸ ਲੀਗ ਐਸੇ ਉਪਕ੍ਰਮ ਭਾਰਤ ਸਰਕਾਰ ਕੇ ਮਾਧਿਅਮ ਸੇ ਹੋ ਰਹੇ ਹੈ ਆਜ ਯੇ ਸਾਰੀ ਚੀਜ਼ ਔਰ ਇਨ ਬੱਚੋਂ ਕੋ ਜੋਬ ਵੀ ਮਿਲ ਰਹੀ ਹੈ ਸਰਕਾਰੀ ਜੋਬਸ ਮਿਲ ਰਹੀ ਹੈ ਪੁਲਿਸ ਕੰਟਰੋਲ ਬੋਰਡ ਮੈਂ ਵੀ ਇਨ ਬੱਚੋਂ ਕੋ ਪ੍ਰਮੋਸ਼ਨਸ ਹੋ ਰਹੇ ਹੈ ਅਭੀ ਪ੍ਰਿਆਸ ਹੈ CBSE CISE ਬੋਰਡ इन्होंने योगासन खेल को अडॉप्ट कर लिया है इनका सिलेबस अपना लिया योगासन भारत एक संस्था है जो भारत राष्ट्रीय स्तर पे काम कर रही है और अभी वर्तमान में मैं आपको बताऊं कि पिछले वर्ष एशियन चैंपियनशिप भारत में आयोजित हुई जिसमें करीब 21 कंट्रियों ने भागीदारी करी और उसमें 83 गोल्ड मेडल थे और 4 सिल्वर मेडल थे टोटल 87 गोल्ड मेडल वो मेडल थे जिनको माननीय प्रधानमंत्री जी ने भी अपने भाषण 15 अगस्त के भाषण में लाल किले पे भी आमंत्रित किया और सरकार की तरफ से भी उनको कुछ सहयोग किया और बच्चों को प्रमोशन हो रहा है मुझे उम्मीद है कि 2026 में जो हमारे एशियन गेम्स हो रहे हैं उसमें डेमो में सम्मिलित किया है मेडल टैली में कॉमनवेल्थ और एशियन में 2030 में आ जाएगा और योगासन खेल सबसे लोकप्रिय खेल बनने जा रहा है जैसे क्रिकेट की लोकप्रियता है ऐसे ही योगासन खेल की लोकप्रियता पूरे विश्व में हो जाएगी।
1: योग दे प्रति जागरूकता पैदा करने लिए समाज विच स्वयं सेवी संस्थावां भी बहुत वधिया उपराले कर रही ने। ये संस्थावां पिंडां शहरां स्कूलां झुग्गियां झोंपड़ियां विच मुफ्त योग कैंप लगदियां ने। जेडे लोग महंगे जिम या फिटनेस सेंटरां दी फीस नहीं दे सकते ਉਹਨਾਂ ਨੂੰ ਇਹ ਸੰਸਥਾਵਾਂ ਮੁਫਤ ਵਿੱਚ ਯੋਗਾ ਦੀ ਸਿੱਖਿਆ ਦਿੰਦੀਆਂ ਨੇ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾਨਸਿਕ ਤਣਾਅ ਤੋਂ ਦੂਰ ਰੱਖਣ ਲਈ ਵਿਸ਼ੇਸ਼ ਮੈਡੀਟੇਸ਼ਨ ਸੈਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਨੇ। ਇਸ ਵੈਸੇ ਵੀ ਸੰਸਥਾਵਾਂ ਸਿਰਫ ਯੋਗ ਸਿਖਾਉਂਦੀਆਂ ਨਹੀਂ ਸਗੋਂ ਯੋਗ ਗਾਈਡ ਅਤੇ ਟ੍ਰੇਨਰ ਵੀ ਤਿਆਰ ਕਰ ਰਹੀਆਂ ਨੇ। ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾਂਦੇ ਨੇ ਜਿਸ ਨਾਲ ਉਹ ਆਪਣੇ ਲਈ ਰੁਜ਼ਗਾਰ ਵੀ ਪੈਦਾ ਕਰ ਰਹੇ ਨੇ। ਕੀ ਕਹਿੰਦੇ ਨੇ ਯੋਗਾਚਾਰਿਆ ਰੰਜਨਾ ਛਾਬੜਾ ਇਸ ਬਾਰੇ?
2: ਬਹੁਤ ਲੋਕ ਕਰ ਰਹੇ ਨੇ, ਬਹੁਤ ਸਾਰੀਆਂ ਸੰਸਥਾਵਾਂ ਕਰ ਵੀ ਰਹੀਆਂ ਨੇ, ਲੇਕਿਨ ਜਿਹੜੇ ਤਾਂ ਯੋਗ ਦੀਆਂ ਸੰਸਥਾਵਾਂ ਜਿਵੇਂ ਮੰਨ ਲਓ ਪਤੰਜਲੀ ਕਹਿ ਲਓ, ਆਟੋ ਕਲੀਨਿੰਗ ਵਾਲੇ ਕਹਿ ਲਓ, ਉਹ ਤਾਂ ਕਰ ਹੀ ਰਹੇ ਨੇ, ਲੇਕਿਨ ਜਿਹੜੇ ਦੇਖਦੇ ਹਾਂ ਕਿ ਆਪਾਂ ਨੋਰਮਲ ਜਿਹੜੇ ਮੰਨ ਲਓ ਕਲੱਬ ਕਹਿ ਲਓ, ਉਹ ਸਿਰਫ ਇੱਕ ਔਪਚਾਰਿਕਤਾ ਦੇ ਰੂਪ ਤੇ ਕੁਛ ਪ੍ਰੋਗਰਾਮਸ ਕਰਵਾਉਂਦੇ ਨੇ ਤੇ ਇਹਦੇ ਵਾਸਤੇ, ਲੇਕਿਨ ਉਹ ਚਲੋ ਠੀਕ ਹੈ, ਓਨਾ ਹੀ ਕਾਫੀ ਹੈ, ਹੋਰ ਉਹਨਾਂ ਨੂੰ ਕਰਨਾ ਚਾਹੀਦਾ ਹੈ ਪ੍ਰੋਗਰਾਮ ਨੂੰ ਹੈਂਡਲ ਕਰਨਾ ਵੀ, ਦਿਖਾਉਣਾ ਕਿ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਚਾਹੇ ਕੋਈ ਲੱਗਦਾ ਹੈ ਜਾਂ ਕੋਈ ਹੋਰ ਹੈ, ਲੇਕਿਨ ਜਿਹੜੀਆਂ ਯੋਗਦਾਨ ਜੁੜੀਆਂ ਸੰਸਥਾਵਾਂ ਨੇ ਉਹ ਆਪਦਾ ਫਰਜ਼

0: ਮੈਟ ਤੇ ਯੋਗ ਆਸਣਾਂ ਦੇ ਨਾਲ ਬਿਤਾਇਆ ਹੋਇਆ ਹਰ ਪਲ ਤੁਹਾਡੀ ਜ਼ਿੰਦਗੀ ਨੂੰ ਚਾਨਣ ਦੇ ਨਾਲ ਭਰ ਦਿੰਦਾ ਹੈ।
1: ਜੀਵਨ ਹੀ ਬਦਲ ਜਾਏਗਾ ਜੀ ਪੂਰੇ। ਤੁਸੀਂ ਹਰ ਵਿਅਕਤੀ ਦੀ ਲਾਈਫ ਦਾ ਕੁਛ ਏਮ ਹੁੰਦਾ ਨਾ, ਆਪਾਂ ਕੁਛ ਅਚੀਵ ਕਰਨਾ ਚਾਹੁੰਦੇ ਜਾਂ ਆਪਣੇ ਅੰਦਰ ਕੁਛ ਪ੍ਰਤਿਭਾ ਛੁਪੀਆਂ ਹੁੰਦੀਆਂ ਨੇ ਜਿਹਦਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਐਵੇਂ ਭੱਜਾ ਦੌੜੀ ਕਰੇ ਜਾ ਰਹੇ ਹਾਂ, ਆਪਣੇ ਸਟ੍ਰੈਸ ਲੈ ਜਾ ਰਹੇ ਹਾਂ ਨਾ। ਤੇ ਯੋਗ ਸਟ੍ਰੈਸ ਨੂੰ ਵੀ ਮੈਨੇਜ ਕਰਨਾ ਸਿਖਾਉਂਦਾ ਅੱਜ ਦੀ ਲਾਈਫ ਦੇ ਵਿੱਚ, ਤੁਹਾਡੇ ਗੋਲ ਨੂੰ ਬਿਲਕੁਲ ਕਲੀਅਰ ਕਰਦਾ ਕਿ ਤੁਸੀਂ ਜਿਹੜਾ ਆਪਣੀ ਲਾਈਫ ਦੇ ਵਿੱਚ ਗੋਲ ਲੈ ਕੇ ਚੱਲ ਰਹੇ ਹੋ ਉਹਨੂੰ ਅਚੀਵ ਕਿਸ ਤਰ੍ਹਾਂ ਕਰਨਾ, ਇਹ ਵੀ ਯੋਗ ਸਿਖਾਉਂਦਾ ਹੈ। ਤੇ ਪਲੱਸ ਤੁਸੀਂ ਉਸਨੂੰ ਅਚੀਵਮੈਂਟ ਨੂੰ ਹਾਸਿਲ ਕਰਨ ਵਾਸਤੇ ਕਿੱਦਾਂ ਤੁਸੀਂ ਕਰੋਗੇ, ਤੁਹਾਡਾ ਮਤਲਬ ਫਿਜ਼ੀਕਲ ਲੈਵਲ ਤੇ ਤੁਸੀਂ ਪ੍ਰਿਪੇਅਰ ਹੋਗੇ, ਮੈਂਟਲ ਲੈਵਲ ਤੇ ਤੁਸੀਂ ਪ੍ਰਿਪੇਅਰ ਹੋਗੇ, ਇਮੋਸ਼ਨਲੀ ਤੁਸੀਂ ਇੰਨੇ ਸਟਰੋਂਗ ਹੋ ਜਾਓਗੇ, ਤੁਹਾਨੂੰ ਕੁਛ ਵੀ ਇੱਧਰ ਉੱਧਰ ਨਹੀਂ ਦੁਨੀਆ ਕਰ ਪਾਏਗੀ।
0: ਯੋਗ ਦਾ ਹਰ ਡੂੰਘਾ ਸਾਹ ਸਰੀਰ ਵਿੱਚੋਂ ਨਕਾਰਾਤਮਕਤਾ ਨੂੰ ਮੁਕਾ ਦਿੰਦਾ ਹੈ।
2: ਯੋਗ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦਾ ਸਾਨੂੰ। ਆਪਾਂ ਬਿਲਕੁਲ ਸੁੰਦਰ ਆਏ ਸੀ ਤੇ ਸੁੰਦਰ ਬਣਾ ਕੇ ਲਿਜਾਣਾ ਆਪਣੇ ਸਰੀਰ ਨੂੰ। ਆਪਾਂ ਬਿਲਕੁਲ ਰਿਸ਼ਟ ਪੁਸ਼ਟ ਰੱਖਣਾ ਆਪਣਾ ਸਰੀਰ, ਆਪਣੇ ਸਰੀਰ ਨੂੰ ਸਮਾਂ ਦਿਓ ਤਾਂ ਕਿ ਆਪਾਂ ਜਿਹੜਾ ਬਿਲਕੁਲ ਤੰਦਰੁਸਤ ਰਹੀਏ ਤੇ ਜ਼ਿੰਦਗੀ ਜਿਉਣ ਦਾ ਆਪਾਂ ਨੂੰ ਮਜ਼ਾ।

0: ਇਹ ਪਰਮਾਤਮਾ ਅਸੀਂ ਤੰਦਰੁਸਤ ਆਏ ਹਾਂ ਅਤੇ ਤੰਦਰੁਸਤ ਜਾਣਾ ਆਪਣੇ 'ਤੇ ਸਮਾਂ ਲਗਾਇਆ ਕਰੋ ਡੇਲੀ 1 ਘੰਟੇ ਦਾ।
1: ਯੋਗ ਸਾਨੂੰ ਅਤੀਤ ਭਵਿੱਖ ਦੀ ਚਿੰਤਾ ਛੱਡ ਕੇ ਮੌਜੂਦਾ ਪਲ ਵਿੱਚ ਜਿਉਣਾ ਸਿਖਾਉਂਦਾ ਹੈ। ਆਓ ਯੋਗ ਨੂੰ ਆਪਣਾ ਜੀਵਨ ਬਣਾਈਏ, ਯੋਗ ਦੇ ਨਾਲ ਆਪਣੇ ਜੀਵਨ ਨੂੰ ਚਾਨਣ ਦੇ ਨਾਲ ਭਰ ਦਈਏ, ਯੋਗ ਦੀ ਮਦਦ ਨਾਲ ਜੀਵਨ ਨੂੰ ਚਿੰਤਾ ਮੁਕਤ ਕਰੀਏ।

0: ਸਰੋਤਿਓ, ਤੁਸੀਂ ਸੁਣ ਰਹੇ ਸੀ ਸਟੇਟ ਹੁੱਕਅਪ ਰਿਲੇ ਸਾਡੇ ਜਲੰਧਰ ਕੇਂਦਰ ਤੋਂ।
1: ਗੁੱਡੀ, ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
2: ਮੰਮੀ ਆਣਾ, ਬਿੰਦਰ ਚਾਚੇ ਨੇ ਦਿੱਤੇ ਆ।
1: ਕਿਹੜਾ ਬਿੰਦਰ ਪੁੱਤ?
2: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਵਾਦੀ ਚ ਖੇਡਣ ਜਾਵਾਂਗੇ।
1: ਅੱਛਾ ਬਿੰਦਰ, ਜਾਣਦੀ ਹਾਂ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
2: ਹਾਂਜੀ ਮੰਮੀ, ਕੀ ਕਹਿੰਦੇ ਹੋ?
1: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
2: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
1: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
2: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
1: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 10:03, ਯਾਨੀ 10:30 ਹੋ ਚੁੱਕੇ ਨੇ ਅਤੇ ਤੁਸੀਂ ਅਤੇ ਮੈਂ ਹਾਜ਼ਰ ਹਾਂ ਹਰਜਸਪ੍ਰੀਤ ਕੌਰ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ। ਜੀ ਹਾਂ, ਪ੍ਰੋਗਰਾਮ ਵਿੱਚ ਸਾਡੇ ਸਰੋਤੇ ਸਾਡੇ ਤੱਕ ਆਪਣੀ ਫਰਮਾਇਸ਼ ਦੇ ਗੀਤ ਸੁਣ ਸਕਦੇ ਨੇ। ਸਾਡੇ ਤੱਕ ਆਪਣੀ ਫਰਮਾਇਸ਼ ਪਹੁੰਚਾ ਕੇ ਆਪਣੇ ਪਸੰਦ ਦੇ ਗੀਤ ਤੁਸੀਂ ਸੁਣ ਸਕਦੇ ਹੋ। ਸਾਡਾ ਨੰਬਰ ਹੈ ਜੀ 0175-2280-494। ਇਸ ਨੰਬਰ 'ਤੇ ਕਾਲ ਕਰੋ ਅਤੇ ਆਪਣੇ ਫਰਮਾਇਸ਼ ਦੇ ਗੀਤ ਸੁਣੋ। ਜਿੰਨਾ ਸਮਾਂ ਕਰਦੇ ਹਾਂ ਤੁਹਾਡੀ ਫਰਮਾਇਸ਼ ਦੇ ਉਡੀਕ, ਤੁਸੀਂ ਸੁਣੋ ਮੇਰੀ ਪਸੰਦ ਦਾ ਇਹ ਗੀਤ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਨਾਲ ਅੱਜ ਦੇ ਅਗਲੇ ਕਾਲਰ ਜੁੜੇ ਨੇ। ਹੈਲੋ ਹੈਲੋ
1: ਹੈਲੋ, ਨਮਸਕਾਰ ਮੈਮ।
0: ਹੈਲੋ, ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
1: ਹੈਲੋ, ਸੰਜੀਵ ਬੋਲ ਰਹਾ ਹੂੰ, ਰਾਜਸਥਾਨ ਕੇ ਚੂਰੂ ਜ਼ਿਲ੍ਹੇ ਸੇ।
0: ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਬੱਬੂ ਮਾਨ ਕਾ ਕੋਈ ਵੀ ਗੀਤ ਸੁਣਾ ਦੀਜੀਏ।
0: ਠੀਕ ਹੈ ਜੀ।

ਸਰੋਤਿਓ, ਕਿਸੇ ਤਕਨੀਕੀ ਖਰਾਬੀ ਕਰਕੇ ਸਾਨੂੰ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਹੈ ਉਸ ਨੰਬਰ ਤੋਂ। ਸਾਡਾ ਦੂਸਰਾ ਨੰਬਰ ਕਾਲ ਦੇ ਲਈ ਨੋਟ ਕਰ ਲਓ, 0175-2282-394। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੇ ਫਰਮਾਇਸ਼ ਦੇ ਗੀਤ ਸੁਣ ਸਕਦੇ ਹੋ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।

FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 11 ਵੱਜ ਚੁੱਕੇ ਨੇ ਅਤੇ ਹੁਣ ਤੁਸੀਂ ਸੁਣੋਗੇ ਕੁਝ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਇਹ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ

ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਇਸ ਵੇਲੇ ਦੀਆਂ ਕੁਝ ਚੋਣਵੀਆਂ ਖਬਰਾਂ।

ਤਾਂ ਜੋ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਮੈਸੇਜ ਤੋਂ, ਇਹ ਸਾਡੇ ਕੋਲ ਆਇਆ ਜਲਾਲਾਬਾਦ ਪੱਛਮੀ ਤੋਂ ਲਿਖਣ ਵਾਲੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ, ਪਿੰਡ ਤੰਗੇੜਾ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ, ਇਹ ਪਿੰਡ ਪੈਂਦਾ ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਵਿੱਚ। ਲਿਖਣ ਵਾਲੇ ਨੇ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ। ਪਿੰਡ ਬਦਾਲੀ ਤੋਂ ਲਿਖ ਰਹੇ ਨੇ ਜੀ ਆਲਾ ਸਿੰਘ, ਬੰਟੀ ਕੈਂਥ, ਸਵਰਨ ਸਿੰਘ ਅਤੇ ਉਹਨਾਂ ਦੇ ਸਾਥੀ। ਅਗਲੀ ਫਰਮਾਇਸ਼ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਦੀ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ, ਪਿੰਡ ਮੁਕਾਰਮਪੁਰਾ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਲਿਖਣ ਵਾਲੇ ਨੇ ਨਰਿੰਦਰ ਚਾਵਲਾ, ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਯੂਸ਼, ਨੇਹਾ ਅਤੇ ਓਮ। ਅਗਲੇ ਫਰਮਾਇਸ਼ਕਰਤਾ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਉਹਨਾਂ ਦਾ ਪਰਿਵਾਰ। ਭੁਪਿੰਦਰ ਸਿੱਧੂ ਲਿਖ ਰਹੇ ਨੇ ਪਿੰਡ ਜਲਵੇੜਾ ਤੋਂ। ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ ਰੋਇਲਾ, ਹੈਪੀ ਰੋਇਲਾ, ਕਿਰਨ ਰੋਇਲਾ, ਸਿਮੂ ਰੋਇਲਾ ਅਤੇ ਉਹਨਾਂ ਦਾ ਪੂਰਾ ਪਰਿਵਾਰ ਲਿਖ ਰਿਹਾ ਨਨਿਓਲਾ, ਅੰਬਾਲਾ ਤੋਂ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਨਾਲਕਲੀ ਬਾਜ਼ਾਰ, ਜਗਰਾਓਂ ਤੋਂ। ਲਿਖਣ ਵਾਲੇ ਨੇ ਕਮਲ ਪਾਠਕ, ਸੁਨੀਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ। ਆਓ ਸੁਣਦੇ ਹਾਂ ਸਭ ਦੀ ਰਲੀ ਮਿਲੀ ਪਸੰਦ ਨੂੰ। ਫਿਲਮ ਟੂ ਸਟੇਟ ਦਾ ਇਹ ਗੀਤ ਨੂੰ ਗਾਇਆ ਬੈਨੀ ਦਿਆਲ ਨੇ, ਸੰਗੀਤ ਦਿੱਤਾ ਸ਼ੰਕਰ ਅਹਿਸਾਨ ਲੋਏ ਨੇ ਅਤੇ ਬੋਲ ਲਿਖੇ ਹੈ ਅਮਿਤਾਭ ਭੱਟਾਚਾਰਿਆ ਨੇ।

0: आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ ਅਤੇ ਅਗਲੀ ਫਰਮਾਇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਸਾਡੇ ਕੋਲ ਆਈ ਹੈ ਚੰਡੀਗੜ੍ਹ ਤੋਂ ਲਿਖਣ ਵਾਲੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੈਵਿਸ। ਚੌਧਰੀ ਜ਼ੁਲਫਿਕਾਰ ਅਲੀ ਚੱਕ ਲਾਲੇਗਾ, ਬਹਾਵਲ ਨਗਰ, ਪਾਕਿਸਤਾਨ ਤੋਂ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਵੜਿੰਗ ਖੇੜਾ, ਪੰਜਾਬ ਤੋਂ ਲਿਖਣ ਵਾਲੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਪਰਵੀਨ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬ੍ਰੈਮਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਫਰਮਾਇਸ਼ਕਰਤਾ ਨੇ ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਘੁੜਿਆਣਾ, ਦਵਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ। ਪਿੰਡ ਚਹਲ ਦਾ ਭਾਗਪਤ ਤੋਂ ਲਿਖ ਰਹੇ ਨੇ ਜੀ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਖੱਤਰੀ ਪਰਿਵਾਰ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਮੁਕੇਸ਼ ਗੋਸਵਾਮੀ, ਮਧੂ ਗੋਸਵਾਮੀ, ਆਸ਼ੀ ਗੋਸਵਾਮੀ, ਸ਼ਿਵੰਨਿਆ ਗੋਸਵਾਮੀ, ਅਨੂ ਗੋਸਵਾਮੀ ਲਿਖ ਰਹੇ ਨੇ ਉੱਚ ਭੱਟੀ, ਬਿਲਾਸਪੁਰ, ਛੱਤੀਸਗੜ੍ਹ ਤੋਂ। ਪ੍ਰਗਟ ਸਿੰਘ ਢਿੱਲੋਂ, ਜਸ਼ਨਪ੍ਰੀਤ ਸਿੰਘ ਢਿੱਲੋਂ, ਰਣਬੀਰ ਸਿੰਘ, ਮਨਰਾਜ ਸਿੰਘ, ਗੁਰਫਤਿਹ ਸਿੰਘ ਧਾਲੀਵਾਲ, ਗੁਰਨੂਰ ਕੌਰ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ ਫਰਮਾਇਸ਼ ਕਰਨੇ ਜੀ। ਅਗਲੀ ਫਰਮਾਇਸ਼ ਤਨੌਰੀ ਤੇਲੀਵਾਲਾ ਤੋਂ ਲਿਖਣ ਵਾਲੇ ਨੇ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲਿਆ, ਮਾਫ਼ ਕਰਨਾ, ਅਤੇ ਅਯਾਨ ਬਾਬੂ। ਸਾਵੰਤ ਖੇੜਾ ਤੋਂ ਇਹ ਮੈਸੇਜ ਆਇਆ ਜੋ ਕਿ ਮੰਡੀ ਡੱਬ ਵਾਲੇ ਦੇ ਨੇੜੇ ਪੈਂਦਾ। ਲਿਖਣ ਵਾਲੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਵਿਕਾਸ ਕਲੋਨੀ ਪਟਿਆਲਾ ਤੋਂ ਲਿਖ ਰਹੇ ਨੇ ਜੀ ਅਨਿਲ ਸ਼ਰਮਾ, ਬੱਬਲ। ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰਕਲਾ ਰਿਵਾੜ। ਗਾਂਧੀ ਚੌਂਕ ਬਾੜਮੇਰ ਤੋਂ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਅਤੇ ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ। ਪਿੰਡ ਤੇ ਡਾਕਖਾਨਾ ਲੋਗਰ, ਠਾਕੁਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਵਾਨਗੜ੍ਹ ਭੁੱਖਿਆਂ ਤੋਂ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਲਿਖ ਰਹੇ ਨੇ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਆਓ ਸੁਣਦੇ ਹਾਂ ਫਿਲਮ ਆਕਰੋਸ਼ ਦਾ ਇਹ ਗੀਤ, ਇਹਨਾਂ ਸਭ ਦੀ ਰਲੀ ਮਿਲੀ ਪਸੰਦ ਨੂੰ। ਅਤੇ ਗੀਤ ਨੂੰ ਗਾਇਆ ਹੈ ਉਦਿਤ ਨਾਰਾਇਣ ਨੇ।

0: ਜੀ ਸਖੀਆਂ ਸੁਹੇਲੀਓ, ਅੱਜ ਦਾ ਇਹ ਪ੍ਰੋਗਰਾਮ ਨਾਰੀ ਲੋਕ ਲੈ ਕੇ ਮੈਂ ਹਾਜ਼ਰ ਹਾਂ ਜੀ ਤੁਹਾਡਾ ਰੂਬਲ ਅਤੇ ਮੇਰੇ ਨਾਲ ਨੇ
1: ਹਰਜਸਪ੍ਰੀਤ ਕੌਰ
0: ਜੀ, ਅਤੇ ਅਸੀਂ ਸਾਰੀਆਂ ਸਾਡੀਆਂ ਸਹੇਲੀਆਂ ਸਾਡੀਆਂ ਭੈਣਾਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ। ਅਤੇ ਹਰਜਸ, ਅੱਜ ਸਾਡੀਆਂ ਸਹੇਲੀਆਂ ਲਈ ਅਸੀਂ ਕੀ ਲੈ ਕੇ ਆਏ ਹਾਂ?
1: ਜਿਵੇਂ ਅਸੀਂ ਹਰ ਰੋਜ਼ ਹੀ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਭੈਣਾਂ ਨੂੰ ਕੋਈ ਨਾ ਕੋਈ ਸੁਰਖੀ ਸੁਣਾਉਂਦੇ ਹਾਂ, ਉਹਨਾਂ ਦੇ ਨਾਲ ਕੋਈ ਨਾ ਕੋਈ ਘਟਨਾ ਜਾਂ ਫਿਰ ਗੱਲ ਜੋ ਕਿਸੇ ਦੀ ਸੱਚੀ
0: ਜ਼ਿੰਦਗੀ
1: ਸਟੋਰੀ ਹੁੰਦੀ
0: ਜੀ
1: ਹੈ ਜੀ, ਉਹ ਸ਼ੇਅਰ ਕਰਦੇ ਹਾਂ, ਉਹ ਸਾਂਝੀ ਕਰਦੇ ਹਾਂ ਆਪਣੀਆਂ ਭੈਣਾਂ ਦੇ ਨਾਲ।
0: ਜੀ,
1: ਅਤੇ ਅੱਜ ਵੀ ਅਸੀਂ ਉਂਝ ਹੀ ਇੱਕ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ
0: ਅਤੇ
1: ਹਾਂ।
0: ਉਸ ਤੋਂ ਇਲਾਵਾ ਅੱਜ ਜਿਵੇਂ ਕਿ ਸ਼ਨੀਵਾਰ, ਸਾਡੀਆਂ ਭੈਣਾਂ ਨੂੰ ਪਤਾ ਹੀ ਹੋਏਗਾ, ਅੱਜ ਦੇ ਦਿਨ ਅਸੀਂ ਜਿਹੜਾ ਫਰਮਾਇਸ਼ੀ ਖੱਤ ਪੜ੍ਹਦੇ ਹਾਂ, ਜਿਹੜੀਆਂ ਸਾਨੂੰ ਜਿਹੜੇ ਗੀਤ ਉਹ ਸਾਨੂੰ ਲਿਖ ਕੇ ਭੇਜਦੀਆਂ ਨੇ,
1: ਜੀ,
0: ਅਤੇ ਹਿੰਦੀ ਫਿਲਮੀ ਗੀਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਾਏ ਜਾਂਦੇ ਨੇ, ਅਤੇ ਅਸੀਂ ਉਹ ਗੀਤ ਵੀ ਉਹਨਾਂ ਨੂੰ ਸੁਣਾਵਾਂਗੇ, ਅਤੇ ਨਾਲ ਨਾਲ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ।
1: ਬਿਲਕੁਲ।
0: ਅਤੇ ਮੇਰੇ ਖਿਆਲ 'ਚ ਤੁਸੀਂ ਬੜੇ ਉਤਾਵਲੇ ਹੋ ਰਹੇ, ਮੈਨੂੰ ਲੱਗ ਰਿਹਾ ਸਟੋਰੀ ਬਹੁਤ ਇੰਟਰਸਟਿੰਗ ਹੈ ਜਿਹੜੀ ਤੁਸੀਂ ਮੋਟੀਵੇਸ਼ਨਲ ਸਟੋਰੀ ਕਹਿ ਰਹੇ ਹੋ, ਸੁਰਖੀ ਅਸੀਂ
1: ਜੀ, ਇਹ
0: ਸੁਣਾਉਣਾ
1: ਵਾਕਈ
0: ਚਾਹੁੰਦੇ।
1: ਬਹੁਤ ਇੰਟਰਸਟਿੰਗ ਸਟੋਰੀ ਹੈ ਅਤੇ ਬਹੁਤ ਜ਼ਿਆਦਾ ਇੰਸਪਾਇਰਿੰਗ ਵੀ ਹੈ। ਅਤੇ ਇਸ 'ਚ ਕੀ ਹੈਗਾ ਕਿ ਇੱਕ ਮ੍ਰਿਦੁਲਾ ਨਾਮ ਦੀ ਔਰਤ ਹੈ, ਮ੍ਰਿਦੁਲਾ ਜੈਨ, ਜੋ ਲੁਧਿਆਣਾ ਦੇ ਰਹਿਣ ਵਾਲੇ ਨੇ, ਅਤੇ ਉਹਨਾਂ ਦਾ ਵਿਆਹ 21 ਸਾਲ ਦੀ ਉਮਰ 'ਚ ਹੋ ਗਿਆ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉੱਚੀ ਪੜ੍ਹਾਈ ਦੀ, ਉੱਚੀ ਸਿੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ, ਆਪਣਾ ਘਰ ਸੰਭਾਲੋ, ਪਰਿਵਾਰ ਸੰਭਾਲੋ। ਪਰ ਮ੍ਰਿਦੁਲਾ ਦੇ ਮਨ ਵਿੱਚ ਕੁਝ ਚਾਅ ਸੀ, ਕੁਝ ਕਰਨ ਦਾ, ਕੁਝ ਇੱਛਾ ਸੀ। ਅਤੇ ਉਹਨਾਂ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਕਿਹਾ ਕਿ ਮੈਂ ਅੱਗੇ ਪੜ੍ਹਨਾ ਹੈ, ਅਤੇ ਪਤੀ ਨੇ ਗੱਲ ਮੰਨ ਲਈ ਅਤੇ ਉਹਨਾਂ ਨੇ ਅੰਗਰੇਜ਼ੀ ਸਾਹਿਤ ਵਿੱਚ MA ਕੀਤੀ। ਅਤੇ ਉਸ ਦੌਰਾਨ ਜਦੋਂ ਪੜ੍ਹ ਰਹੇ ਸੀ, ਉਸ ਦੌਰਾਨ ਉਹਨਾਂ ਦੀ ਕੁੱਖੋਂ 2 ਬੱਚਿਆਂ ਨੇ ਜਨਮ ਵੀ ਲਿਆ। ਅਤੇ ਪੜ੍ਹਾਈ ਤੋਂ ਬਾਅਦ ਉਹਨਾਂ ਨੇ ਨੌਕਰੀ ਕੀਤੀ, ਪਰ ਘਰ ਅਤੇ ਕੰਮ ਦੀ ਜ਼ਿੰਮੇਵਾਰੀ ਇਕੱਠੇ ਚੁੱਕਣਾ ਬਹੁਤ ਔਖਾ ਸੀ। ਅਤੇ ਨੌਕਰੀ ਛੱਡਤੀ ਉਹਨਾਂ ਨੇ, ਫਿਰ ਕਰੀਬ 10 ਸਾਲ ਘਰ ਵਿੱਚ ਹੀ ਟਿਊਸ਼ਨਾਂ ਲਈਆਂ। ਪਰ ਜਦੋਂ ਆਪਾਂ ਕਹਿੰਦੇ ਹਾਂ ਨਾ, ਮਨ ਵਿੱਚ ਕੋਈ ਚਾਅ ਹੁੰਦੀ ਹੈ, ਉਹ ਜਦੋਂ ਤੱਕ ਉਹ ਆਪਾਂ ਉਸ ਚੀਜ਼ ਨੂੰ ਅਚੀਵ ਨਹੀਂ ਕਰ ਲੈਂਦੇ ਨਾ, ਉਹ ਹਾਸਿਲ ਨਹੀਂ ਕਰ ਲੈਂਦੇ ਉਹ ਮੁਕਾਮ, ਉਦੋਂ ਤੱਕ ਮਨ ਨੂੰ ਸ਼ਾਂਤੀ ਜੀ ਨਹੀਂ ਮਿਲਦੀ,
0: ਅਸੀਂ ਟਿੱਕੇ ਨਹੀਂ ਬੈਠ ਸਕਦੇ ਜਦ ਤੱਕ ਸਾਡੇ 'ਚ ਉਹ ਪੂਰਾ ਨਹੀਂ ਹੋ ਜਾਂਦਾ ਸਾਡਾ
1: ਜੀ। ਅਤੇ ਇੱਕ ਦਿਨ ਨਾ ਐਵੇਂ ਆਪਣੇ ਭਤੀਜੇ ਨਾਲ ਗੱਲਬਾਤ ਕਰ ਰਹੇ ਸੀ ਉਹ, ਅਤੇ ਉਹਨਾਂ ਦੇ ਮਨ 'ਚ ਨਾ ਇੱਕ ਖਿਆਲ ਆਇਆ ਛਾਲਾਂ ਬਣਾਉਣ ਦਾ।
0: ਅੱਛਾ।
1: ਅਤੇ ਉਹ ਇੱਕ ਅਜਿਹਾ ਖਿਆਲ ਸੀ ਜਿਸਨੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹਨਾਂ ਨੇ ਇਹੀ ਗੱਲ ਆਪਣੇ ਪਤੀ ਨਾਲ ਕੀਤੀ। ਪਤੀ ਨੇ ਆਪਣੇ ਦੋਸਤ ਤੋਂ 8 ਖੱਡੀਆਂ ਖਰੀਦ ਕੇ ਦਿੱਤੀਆਂ, ਖੱਡੀਆਂ ਉਹੀ ਜਿਸ ਦੇ ਨਾਲ ਕੱਪੜਾ ਬੁਣਦੇ ਆ। ਤੇ ਮ੍ਰਿਦੁਲਾ ਨੇ ਫੁਲਕਾਰੀ, ਸ਼ੀਸ਼ੇ ਦਾ ਕੰਮ ਤੇ ਹੱਥ ਨਾਲ ਰੰਗਾਈ ਕਰਕੇ ਨਵੇਂ ਡਿਜ਼ਾਈਨ ਬਣਾਏ, ਤੇ ਇਹ ਡਿਜ਼ਾਈਨ ਜਿਹੜੇ ਸੀਗੇ ਬਾਜ਼ਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਗਏ। ਪਹਿਲਾ ਆਰਡਰ ਜਿਹੜਾ ਉਹਨਾਂ ਨੂੰ ਸੀ, ਤੁਸੀਂ ਸੋਚੋ ਕਿੰਨੇ ਦਾ ਆ ਸਕਦਾ, ਵੱਧ ਤੋਂ ਵੱਧ ਕਿੰਨੇ ਦਾ ਆਇਆ ਹੋਵੇਗਾ
0: ਪਹਿਲਾ ਆਰਡਰ? ਮੇਰੇ ਖਿਆਲ ਜਿਵੇਂ ਸ਼ੁਰੂਆਤ ਕੀਤੀ ਹੈ ਤਾਂ ਜ਼ਿਆਦਾ ਲੋਕ ਲੈਂਦੇ ਵੀ ਨਹੀਂ, ਮੇਰੇ ਖਿਆਲ 'ਚ ਹੋ ਸਕਦਾ 40-50 ਹਜ਼ਾਰ ਤੱਕ
1: ਪਹਿਲਾ ਆਰਡਰ ਉਹਨਾਂ ਨੂੰ 10 ਲੱਖ ਰੁਪਏ ਦਾ ਆਇਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 10 ਲੱਖ ਰੁਪਏ ਦਾ ਆਰਡਰ ਆਇਆ, ਜਿਸ ਔਰਤ ਨੇ 10 ਸਾਲ ਘਰ ਵਿੱਚ ਟਿਊਸ਼ਨਾਂ ਦਿੱਤੀਆਂ, ਉਹਦਾ ਜਿਹੜਾ ਪਹਿਲਾ ਆਰਡਰ ਸੀਗਾ ਕਾਰੋਬਾਰ ਦਾ, ਉਹੀ 10 ਲੱਖ ਰੁਪਏ ਦਾ ਆਇਆ। ਪਰ ਉਹਨਾਂ ਦਾ ਸਫ਼ਰ ਇੱਥੇ ਨਹੀਂ ਰੁਕਿਆ। ਮ੍ਰਿਦੁਲਾ ਨੇ ਮਹਿਸੂਸ ਕੀਤਾ ਕਿ ਸਿਰਫ ਖੱਡੀਆਂ ਨਾਲ ਕਾਰੋਬਾਰ ਵਧਾਉਣਾ ਬਹੁਤ ਔਖਾ ਹੈ, ਪਰ ਉਹਨਾਂ ਨੇ ਸੋਚਿਆ ਕਿ ਵੱਡੇ ਪੱਧਰ ਤੇ ਉਤਪਾਦਨ ਲਈ ਬਿਜਲੀ ਦੀਆਂ ਮਸ਼ੀਨਾਂ ਵੀ ਚਾਹੀਦੀਆਂ ਹੋਣਗੀਆਂ। ਪਰ ਉਸ ਸਮੇਂ ਦਾ ਜੋ ਕਾਨੂੰਨ ਸੀ, ਉਹ ਇਜਾਜ਼ਤ ਨਹੀਂ ਦਿੰਦਾ ਸੀ ਕਿ ਉਹ ਬਿਜਲੀ ਦੀਆਂ ਮਸ਼ੀਨਾਂ ਨੂੰ ਵਰਤੋਂ ਕਰਨ। ਹੋ ਸਕਦਾ ਕੁਝ ਕਾਰਨ ਹੋਣ ਬਿਜਲੀ ਦੇ ਜਾਂ ਕੁਛ ਵੀ। ਤੇ ਉਹਨਾਂ ਨੇ ਉਨ ਐਸੋਸੀਏਸ਼ਨ ਤੇ ਸ਼ਾਲ ਕਲੱਬ ਦੇ ਨੁਮਾਇੰਦਿਆਂ ਨਾਲ ਮਿਲ ਕੇ 5-6 ਸਾਲ ਸਰਕਾਰ ਨਾਲ ਗੱਲਬਾਤ ਕੀਤੀ। ਤੇ ਉਹਨਾਂ ਨੇ ਉਹਨਾਂ ਦੀ ਗੱਲਬਾਤ ਵਿੱਚ ਆਪਾਂ ਕਹਿੰਦੇ ਹਾਂ ਨਾ ਕਿ ਜੇਕਰ ਦਮ ਹੋਏ ਤਾਂ ਅਸੀਂ ਕਿਸੇ ਨੂੰ ਵੀ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਤੇ ਉਹਨਾਂ ਨੇ ਕਾਨੂੰਨ ਬਦਲਵਾ ਦਿੱਤਾ।
0: ਵਾਹ, ਕਿੰਨੀ ਵੱਡੀ ਗੱਲ ਹੈ ਜੀ।
1: ਬਿਲਕੁਲ। ਤੇ ਇਹ ਆਪਾਂ ਦੇਖਦੇ ਹਾਂ ਕਿ ਜੋ ਇੱਕ ਨੌਕਰੀ ਕਰਦੀ ਸੀ, ਨੌਕਰੀ ਛੱਡ ਕੇ ਟਿਊਸ਼ਨਾਂ ਪੜ੍ਹਾਈਆਂ, ਤੇ ਉਸ ਔਰਤ ਵਿੱਚ ਇੰਨੀ ਪਾਵਰ ਸੀ, ਇੰਨਾ ਦਮ ਸੀ ਕਿ ਉਸਨੇ ਦੇਸ਼ ਦਾ ਕਾਨੂੰਨ ਤੱਕ ਬਦਲਵਾ ਦਿੱਤਾ।
0: ਉਹ ਸਹੀ ਕਹਿੰਦੇ ਨਾ ਕਿ ਔਰਤ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੀ।
1: ਬਿਲਕੁਲ
0: ਬਿਲਕੁਲ। ਇੱਥੇ ਜਿਹੜੀ ਤੁਹਾਡੀ ਸਟੋਰੀ ਤੁਸੀਂ ਦੱਸ ਰਹੇ ਹੋ, ਇੱਥੇ ਬਿਲਕੁਲ ਇਹ ਕਹਾਵਤ ਬਹੁਤ ਅੱਛੀ ਤਰ੍ਹਾਂ ਢੁਕਦੀ ਹੈ ਕਿ ਦੇਖੋ ਕਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਕਿੱਥੇ ਤੱਕ ਉਹ ਚਲੇ ਗਏ ਆਪਣੇ ਸੁਪਨਿਆਂ ਨੂੰ ਪਾਉਣ ਲਈ।
1: ਬਿਲਕੁਲ। ਤੇ ਉਹਨਾਂ ਨੂੰ ਸਰਕਾਰ ਨੇ ਯੂਰਪ ਭੇਜਿਆ, ਉਨ ਦੀ ਮਾਰਕੀਟ ਸਮਝਣ ਦੇ ਲਈ। ਯੂਰਪੀ ਅੰਤਰਰਾਸ਼ਟਰੀ ਵਪਾਰ ਮੇਲਿਆਂ 'ਚ ਉਹਨਾਂ ਨੇ ਹਿੱਸਾ ਲਿਆ, ਤੇ ਇਹਦੇ ਨਾਲ ਜਿਹੜਾ ਸਾਡੇ ਦੇਸ਼ ਦਾ ਯਾਨੀ ਭਾਰਤ ਦਾ ਵੀ ਕਾਰੋਬਾਰ ਸੀ, ਸ਼ਾਲ ਉਤਪਾਦਨ ਸੀ, ਉਹ ਵੀ ਵਧਿਆ। ਤੇ ਅੱਜ ਉਹਨਾਂ ਦੇ ਕਾਰੋਬਾਰ ਚ ਕਰੀਬ 1000 ਮੁਲਾਜ਼ਮ ਕੰਮ ਕਰਦੇ ਨੇ।
0: ਦੇਖੋ ਕਿੱਥੋਂ ਇੱਕ ਲੇਡੀ ਨੇ ਸ਼ੁਰੂ ਕੀਤਾ ਕਿੱਥੋਂ ਤੱਕ ਲੈ ਗਏ।
1: ਇੱਕ 100 ਤੋਂ ਵੱਧ ਉਹਨਾਂ ਦੇ ਜਿਹੜੇ ਸਟੋਰ ਨੇ ਜਿਸ ਦੇ ਵਿੱਚ ਉਹਨਾਂ ਦਾ ਸਮਾਨ ਜਿਹੜਾ ਉਹ ਵਿਕਦਾ ਹੈ ਤੇ ਯੂਰਪ, ਉੱਤਰੀ ਅਮਰੀਕਾ ਤੇ ਆਸਟ੍ਰੇਲੀਆ ਤੱਕ ਉਹਨਾਂ ਦਾ ਕਾਰੋਬਾਰ ਫੈਲਿਆ ਹੋਇਆ। ਭਾਰਤ ਦੀ ਕੁੱਲ ਸ਼ਾਲ ਬਰਾਮਦ ਦਾ 20% ਹਿੱਸਾ ਉਹਨਾਂ ਦੇ ਕਾਰੋਬਾਰ ਵਿੱਚੋਂ ਆਉਂਦਾ ਤੇ ਇਹੀ ਦੇਖਣਾ ਹੋਏਗਾ ਕਿ ਰੱਬ ਮੌਕੇ ਭੇਜਦਾ ਪਰ ਉਹ ਮੌਕਿਆਂ ਨੂੰ ਅਸੀਂ ਕਿਵੇਂ ਜੀ ਕਿਵੇਂ ਪਹਿਚਾਣਦੇ ਹਾਂ ਉਹ ਸਾਡੇ ਆਪਣੇ ਹੱਥ ਵਿੱਚ ਹੁੰਦਾ।
0: ਕਈ ਵਾਰ ਨਾ ਅਸੀਂ ਹਰਜਸ ਛੱਡ ਦਿੰਦੇ ਹਾਂ ਮੌਕਾ, ਅਸੀਂ ਸੋਚ ਲੈਂਦੇ ਹਾਂ ਵੀ ਚਲੋ ਫਿਰ ਕਦੀ ਕਰਾਂਗੇ, ਹੈ ਨਾ, ਹਜੇ ਸਾਡੇ ਕੋਲ ਟਾਈਮ ਨਹੀਂ ਹੈ। ਖਾਸ ਤੌਰ ਤੇ ਘਰੇਲੂ ਸਵਾਣੀਆਂ ਹੁੰਦੀਆਂ ਜਿਹੜੀਆਂ, ਉਹ ਸੋਚਦੀਆਂ ਵੀ ਹਜੇ ਸਾਡੇ ਤੇ ਬੱਚਿਆਂ ਦੀ ਵੀ ਜ਼ਿੰਮੇਵਾਰੀ ਹੈ, ਫੈਮਿਲੀ ਦਾ ਵੀ, ਪਰਿਵਾਰ ਦਾ ਵੀ ਜਿਹੜਾ ਸਾਡੇ ਤੇ ਪ੍ਰੈਸ਼ਰ ਹੈ, ਰਿਸਪੋਂਸੀਬਿਲਟੀਆਂ ਨੇ, ਹੈ ਨਾ, ਵੀ ਅਸੀਂ ਸ਼ਾਇਦ ਇਕੱਠਾ ਕਰ ਨਹੀਂ ਸਕਾਂਗੇ। ਬਟ ਉਹ ਕਹਿੰਦੇ ਆ ਹਿੰਮਤ ਤੇ ਮਰਦਤਾ ਤੇ ਮਦਦ ਤੇ ਖੁਦਾ, ਹੈ ਨਾ, ਤੇ ਜੇ ਤੁਸੀਂ ਹਿੰਮਤ ਕਰੋਗੇ ਤਾਂ ਖੁਦਾ ਜਿਹੜਾ ਤੁਹਾਡੇ ਆਪਣੇ ਆਪ ਮਦਦ ਕਰਨ ਲਈ ਉਤਰੇਗਾ।
1: ਬਿਲਕੁਲ, ਅਸੀਂ ਸੋਚਦੇ ਹਾਂ ਕਿ ਰੱਬ ਕਰੇਗਾ, ਰੱਬ ਵੀ ਤਾਂ ਹੀ ਕਰਦਾ ਹੈ ਜੇਕਰ ਅਸੀਂ ਕੁਝ ਹਿੰਮਤ ਕਰੀਏ
0: ਜੀ। ਤੇ ਰੱਬ ਵੀ ਉਹੀ ਕਹਿੰਦਾ ਨਾ, ਤੁਸੀਂ ਇੱਕ ਕਦਮ ਤਾਂ ਚੱਲੋ, ਮੈਂ ਹੱਥ ਤੁਹਾਨੂੰ ਜ਼ਰੂਰ ਫੜਾਊਂਗਾ। ਤੇ ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ, ਹੈ ਨਾ, ਅਸੀਂ ਸਾਰਾ ਕੁਝ ਕਿਸਮਤ ਨੂੰ ਕੋਸਦੇ ਰਵਾਂਗੇ ਜਾਂ ਛੱਡ ਦਾਂਗੇ ਕਿਸਮਤ ਦੇ ਉੱਤੇ, ਤਾਂ ਫਿਰ ਤਾਂ ਸ਼ਾਇਦ ਅਸੀਂ ਕਦੇ ਅੱਗੇ ਵਧ ਹੀ ਨਾ ਸਕੀਏ, ਹੈ ਨਾ ਜੀ। ਸਾਰਾ ਕੁਝ ਜਿਹੜਾ ਉਹ ਸਾਡੇ ਹੱਥ ਹੀ ਹੁੰਦਾ ਕਿ ਮਤਲਬ ਦੇਖੋ ਉਹਨਾਂ ਨੇ, ਮ੍ਰਿਦੁਲਾ ਜੀ ਨੇ ਕਿੰਨਾ ਅੱਛਾ ਆਪਣੀ ਫੈਮਿਲੀ ਨੂੰ ਵੀ ਸੰਭਾਲਿਆ, ਆਪਣੇ ਸੁਪਨੇ ਵੀ ਪੂਰੇ ਕੀਤੇ, ਆਪਣੀ ਪੜ੍ਹਾਈ ਵੀ ਪੂਰੀ ਕੀਤੀ।
1: ਬਿਲਕੁਲ,
0: ਤੇ ਜਦੋਂ ਅਸੀਂ ਚਾਹੀਏ ਨਾ, ਤੇ ਚਾਹੇ ਕੋਈ ਵੀ ਹੈ, ਜ਼ਰੂਰੀ ਨਹੀਂ ਉਹ ਔਰਤ ਹੈ, ਮਰਦ ਹੈ, ਬੱਚਾ ਹੈ, ਹੈ ਨਾ। ਤੇ ਮੈਂ ਕਈ ਬਜ਼ੁਰਗ ਵੀ ਦੇਖੇ ਜਿਹੜੇ 80-80 ਸਾਲ ਦੀ ਉਮਰ ਵਿੱਚ ਵੀ, ਜਿਨ੍ਹਾਂ ਨੇ ਬਹੁਤ ਆਪਣਾ ਨਾਮ ਕਮਾਇਆ, ਬਹੁਤ ਮਿਹਨਤ ਕਰਕੇ ਬੜੇ ਅੱਛੇ ਅੱਛੇ ਬਿਜ਼ਨਸ ਵੀ ਖੜੇ ਕੀਤੇ ਆ
1: ਜੀ।
0: ਤੇ ਇਹ ਸਿਰਫ ਇੱਕ ਹੰਬਲਾ ਮਾਰਨ ਦੀ ਜ਼ਰੂਰਤ ਹੁੰਦੀ ਹੈ ਜੀ, ਤੇ ਉਹ ਫਿਰ ਤੁਹਾਡੇ ਨਾਲ ਆਪਣੇ ਆਪ, ਜਦੋਂ ਤੁਸੀਂ ਇੱਕ ਕਦਮ ਚੱਲਦੇ ਹੋ ਤੇ ਸਾਰੇ ਫਿਰ ਤੁਹਾਡੇ ਨਾਲ ਹੋ ਪੈਂਦੇ ਆ।
1: ਬਿਲਕੁਲ,
0: ਫੈਮਿਲੀ ਵੀ ਤੁਹਾਡੇ ਨਾਲ, ਇੱਕ ਨਾ ਇੱਕ ਚੀਜ਼ ਹੁੰਦੀ, ਚਲੋ ਫੈਮਿਲੀ ਸਪੋਰਟ ਵੀ ਬਹੁਤ ਜ਼ਰੂਰੀ ਹੁੰਦੀ ਹੈ। ਅਸੀਂ ਕਹਿ ਦਿੰਦੇ ਕਿ ਅਸੀਂ ਤਾਂ ਅੱਗੇ ਵਧਣਾ ਚਾਹੁੰਦੇ ਹਾਂ, ਪਰ ਸਾਡੇ ਪਿੱਛੇ ਬੱਚਿਆਂ ਨੂੰ ਕੌਣ ਦੇਖੇਗਾ, ਫੈਮਿਲੀ ਨੂੰ ਵੀ ਕੌਣ ਦੇਖੇਗਾ
1: ਜੀ।
0: ਪਰ ਉਹ ਅੰਡਰਸਟੈਂਡਿੰਗ ਇੱਕ ਹੋਣੀ ਫੈਮਿਲੀ 'ਚ, ਪਰਿਵਾਰ 'ਚ, ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ।
1: ਇਸ ਦੇ ਨਾਲ ਹੀ ਇਹ ਵੀ ਕਹਿੰਦੇ ਨਾ ਕਿ ਜੇਕਰ ਕੋਈ ਮਨ 'ਚ ਚਾਹ ਹੋਏ ਤਾਂ ਪੂਰੀ ਕਾਇਨਾਤ ਸਾਨੂੰ ਉਹ ਚੀਜ਼ ਦਿਵਾਉਣ ਵਿੱਚ ਜੁੱਟ ਜਾਂਦੀ ਹੈ
0: ਜੀ।
1: ਸਾਰੀ ਰੱਬ ਵੀ ਸਾਡੀ ਉਸ ਕੰਮ ਵਿੱਚ ਮਦਦ ਕਰਦਾ ਤੇ ਪਰਿਵਾਰ ਵੀ, ਜਦੋਂ ਪਰਿਵਾਰ ਦੇਖਦਾ ਹੈ ਨਾ ਕਿ ਕੁਝ ਚੰਗਾ ਕਰ ਰਹੇ ਹਾਂ, ਕੁਝ ਮਿਲੇਗਾ ਇਸ ਤੋਂ, ਕੋਈ ਫਾਇਦਾ ਹੋਏਗਾ, ਤਾਂ ਉਸ ਦੇ ਨਾਲ ਪਰਿਵਾਰ ਨੂੰ ਵੀ ਉਸ 'ਚ ਕੋਈ ਗਿਲਾ ਨਹੀਂ ਹੁੰਦਾ, ਉਹ ਵੀ ਸਾਡੀ ਪੂਰੀ ਮਦਦ ਕਰਦੇ ਨੇ,
0: ਦੇਖ ਕੇ ਚੱਲਦੇ ਆ। ਬਿਲਕੁਲ, ਤੇ ਇਸ ਚੀਜ਼ 'ਚ ਕਹਾਂਗੇ ਸਭ ਤੋਂ ਵੱਡਾ ਹੱਥ ਸਿਰਫ ਮ੍ਰਿਦੁਲਾ ਦਾ ਨਹੀਂ ਆਪਾਂ ਕਹਿ ਸਕਦੇ, ਉਹਨਾਂ ਦੇ ਸਾਥੀ, ਜੀਵਨ ਸਾਥੀ ਜਿਹੜੇ ਉਹਨਾਂ ਦੇ ਪਤੀ ਨੇ, ਉਹਨਾਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ, ਕਿਉਂਕਿ ਜੇ ਉਹਨਾਂ ਨੂੰ ਅੱਗੇ ਉਹ ਪੜ੍ਹਾਉਂਦੇ ਨਾ, ਉਹਨਾਂ ਨੂੰ ਅੱਗੇ ਵਧਣ ਲਈ ਉਕਸਾਉਂਦੇ ਨਾ, ਤਾਂ ਸ਼ਾਇਦ ਮ੍ਰਿਦੁਲਾ ਵੀ ਇੱਕ ਆਮ ਸੁਹਾਣੇ ਦੀ ਤਰ੍ਹਾਂ ਆਪਣੇ ਘਰ 'ਚ ਇਸ ਵਕਤ ਬੈਠੇ ਹੁੰਦੇ,
1: ਹੈ ਨਾ ਜੀ।
0: ਤੇ ਬਹੁਤ ਅੱਛਾ ਤੁਸੀਂ ਜਿਹੜਾ ਇਹ ਸਾਨੂੰ ਇੰਸਪੀਰੇਸ਼ਨਲ ਸਾਨੂੰ ਸਟੋਰੀ ਸੁਣਾਈ ਹੈ, ਤੇ ਉਮੀਦ ਹੈ ਕਿ ਸਾਡੀ ਭੈਣਾਂ ਨੂੰ ਵੀ ਇਸ ਤੋਂ ਕੋਈ ਨਾ ਕੋਈ ਜਿਹੜੀ ਸਿੱਖਿਆ ਜ਼ਰੂਰ ਮਿਲੀ ਹੋਏਗੀ, ਤੇ ਕੋਸ਼ਿਸ਼ ਉਹ ਵੀ ਜ਼ਰੂਰ ਕਰਨਗੀਆਂ, ਕਿਉਂਕਿ ਨਾ ਦੇਖੋ ਇੱਕ ਪੜ੍ਹਾਈ ਦੇ ਨਾਲ ਨਾਲ ਤੁਸੀਂ ਕਿੰਨੀ ਵਧੀਆ ਗੱਲ ਦੱਸੀ ਵੀ ਉਹਨਾਂ ਨੇ ਛਾਲਾਂ ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਉਹਨਾਂ ਨੇ ਕਿਤੋਂ ਨਾ ਕਿਤੋਂ ਟੈਲੈਂਟ ਵੀ, ਮਤਲਬ ਉਹਨਾਂ ਨੇ ਸਿੱਖਿਆ, ਇੱਕ ਆਪਾਂ ਕਹਿ ਦਿੰਦੇ ਨਾ ਅੱਜ ਕੱਲ੍ਹ ਵੀ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ
1: ਜੀ। ਚਾਹੇ ਉਹ ਕੋਈ ਵੀ ਸਕਿੱਲ ਹੋਵੇ, ਜ਼ਰੂਰੀ ਨਹੀਂ ਹੈ ਕਿ ਸ਼ਾਲ ਹੀ ਬਣਾਉਣਾ, ਜਿਵੇਂ ਅੱਜ ਕੱਲ੍ਹ ਉਹ ਕਰੋਸ਼ੀਏ ਦੇ ਵੀ ਕਾਫੀ ਫੁੱਲ ਵਗੈਰਾ ਬਣਾਉਂਦੇ ਆ, ਐਵੇਂ ਕੋਈ ਵੀ ਸਕਿੱਲ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਕੋਈ ਵੀ ਪਰਿਵਾਰ ਤੇ ਕੋਈ ਵੀ ਔਖ ਆਏ ਤਾਂ ਅਸੀਂ ਉਸ ਚੀਜ਼ ਨੂੰ, ਉਹ ਕੰਮ ਨੂੰ ਸ਼ੁਰੂ ਕਰਕੇ ਐਟਲੀਸਟ ਆਪਣੇ ਆਪ ਨੂੰ ਤਾਂ ਆਪਣਾ ਘਰ ਤਾਂ ਚਲਾ ਹੀ ਸਕਦੇ ਜੀ।
0: ਤੇ ਹਰਜਸ ਮੈਨੂੰ ਲੱਗਦਾ ਸਾਡੀਆਂ ਭੈਣਾਂ ਨੇ ਨਾ, ਸਾਡੀਆਂ ਸਾਡੇ ਖਾਸ ਤੌਰ ਤੇ ਸਾਡੇ ਇੰਡੀਆ ਦੀਆਂ ਜਿੰਨੀਆਂ ਵੀ ਔਰਤਾਂ ਨੇ ਨਾ, ਉਹ ਘੱਟੋ ਘੱਟ ਸ਼ੁਰੂ ਤੋਂ ਹੀ ਐਸੇ ਪਰਿਵਾਰਾਂ 'ਚ ਪੱਲੀਆਂ ਹੁੰਦੀਆਂ ਕਿ ਇਹ ਛੋਟੀਆਂ ਮੋਟੀਆਂ ਚੀਜ਼ਾਂ, ਅਚਾਰ ਪਾਪੜ ਬਣਾਉਣੇ ਤੇ ਬੁਣਾਈ ਕਢਾਈ ਕਰਨੀ, ਸਿਲਾਈ ਕਰਨੀ, ਇਹੋ ਜਿਹੇ ਸਕਿੱਲਸ ਜਿਹੜੀਆਂ ਨੇ ਨਾ, ਉਹ ਸ਼ਾਇਦ ਦੇਖ ਕੇ ਵੀ, ਘਰਦਿਆਂ ਨੂੰ ਦੇਖ ਕੇ ਵੀ, ਆਪਣੇ ਆਪ ਹੀ ਉਹਨਾਂ 'ਚ ਕਹਿ ਲਈਏ ਵੀ ਕੁਦਰਤੀ ਤੌਰ 'ਤੇ ਆਪਣੇ ਆਪ ਹੀ ਆ ਜਾਂਦੀਆਂ, ਅਤੇ ਕੁਝ ਸਾਡੀਆਂ ਮਾਵਾਂ ਸਾਨੂੰ ਵਕਤ ਨਾਲ ਸਿਖਾ ਵੀ ਦਿੰਦੀਆਂ
1: ਜੀ। ਬਿਲਕੁਲ,
0: ਅਤੇ ਇਸੇ ਕਰਕੇ ਭੈਣੋ ਲੋੜ ਪੈਣ 'ਤੇ ਆਪਣੇ ਆਪ ਨੂੰ ਜਿਹੜਾ ਉਹ ਬੇਸਹਾਰਾ ਨਾ ਸਮਝੋ, ਅਤੇ ਜਦੋਂ ਜ਼ਰੂਰਤ ਹੋਏ ਤਾਂ ਆਪਣਾ ਜਿਹੜਾ ਹੁਨਰ, ਚਾਹੇ ਉਹ ਛੋਟਾ ਮੋਟਾ ਹੀ ਕਿਉਂ ਨਾ ਹੋਵੇ, ਅਤੇ ਉਹਨੂੰ ਜ਼ਰੂਰ ਅੱਗੇ ਜਿਹੜਾ ਉਹ ਲੈ ਕੇ ਆਓ, ਤਾਂ ਕਿ ਤੁਹਾਡੇ ਲੋੜ ਪੈਣ 'ਤੇ ਜਿਹੜੀ ਹੈ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ।
1: ਜਿਵੇਂ ਹੁਣ ਅਸੀਂ ਉਹਨਾਂ ਦੀ ਗੱਲ ਕਰ ਲਈਏ ਕਿ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਨੌਕਰੀ ਛੱਡਣੀ ਪਈ, ਪਰਿਵਾਰ ਨੂੰ ਵੀ ਦੇਖਣਾ ਸੀ, ਬੱਚਿਆਂ ਨੂੰ ਵੀ ਸਾਂਭਣਾ ਸੀ, ਅਤੇ ਨੌਕਰੀ ਛੱਡਣੀ ਪਈ, ਉਸ ਦੇ ਬਾਵਜੂਦ ਵੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਵਿਹਲੀ ਬਹਿ ਜਾਵਾਂ ਜਾਂ ਕੁਛ ਵੀ ਹੈ, ਆਪਣੇ ਘਰ ਨੂੰ ਚਲਾਉਣ ਵਾਸਤੇ ਜਾਂ ਆਪਣੇ ਸ਼ੌਂਕ ਨੂੰ ਪੂਰੇ ਕਰਨ ਵਾਸਤੇ ਉਹਨਾਂ ਨੇ ਟਿਊਸ਼ਨਾਂ ਪੜ੍ਹਾਈਆਂ, ਕਿ ਇੱਕ ਔਰਤ ਦਾ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ
0: ਜੀ,
1: ਕਿ ਔਰਤ ਆਪਣੇ ਆਪ ਨੂੰ ਆਪਣੇ ਆਪ ਦੇ ਖਰਚੇ ਤਾਂ ਚੱਕ ਸਕੇ।
0: ਬਿਲਕੁਲ, ਤੇ ਇਸੇ ਦੇ ਨਾਲ ਹੀ ਆਓ ਜੀ ਤੁਹਾਨੂੰ ਸੁਣਵਾ ਦਿੰਦੇ ਇੱਕ ਗੀਤ ਹੇਮਾ ਸਰਦੇਸਾਈ ਦੀ ਆਵਾਜ਼ ਵਿੱਚ, ਫਿਲਮ ਚੱਕ ਦੀ ਇੰਡੀਆ ਦਾ ਇਹ ਗੀਤ ਹੈ, ਆਓ ਸੁਣਦੇ ਹਾਂ ਗੀਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
3: ਜੀ ਮੈਨੂੰ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਅਤੇ ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਦੱਸਿਆ ਸੀ ਕਿ ਅੱਜ ਸ਼ਨੀਵਾਰ ਹੈ ਅਤੇ ਅੱਜ ਦੇ ਦਿਨ ਅਸੀਂ ਸਾਡੀਆਂ ਭੈਣਾਂ ਨੂੰ ਸੁਣਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ ਅਤੇ ਸਾਡੇ ਕੋਲ ਬਹੁਤ ਸਾਰੇ ਖੱਤ ਜਿਹੜੇ ਪਹੁੰਚ ਚੁੱਕੇ ਆ ਇਸ ਪ੍ਰੋਗਰਾਮ ਵਿੱਚ ਜਿਸ 'ਚ ਫਰਮਾਇਸ਼ਾਂ ਸਾਡੇ ਕੋਲ ਆਈਆਂ ਹੋਈਆਂ ਪਰ ਫਿਰ ਵੀ ਜੇ ਸਾਡੀ ਕੋਈ ਭੈਣ ਸਾਨੂੰ ਖੱਤ ਲਿਖਣਾ ਭੁੱਲ ਗਈ ਹੈ ਜਾਂ ਸਮੇਂ ਸਿਰ ਸਾਡਾ ਕੋਲ ਉਹਨਾਂ ਦਾ ਖੱਤ ਨਹੀਂ ਪਹੁੰਚ ਪਾਇਆ ਤਾਂ ਉਹ ਸਾਨੂੰ ਮੈਸੇਜ ਕਰਕੇ ਆਪਣੀ ਫਰਮਾਇਸ਼ ਦੱਸ ਸਕਦੇ ਨੇ ਆਪਣੇ ਅਤੇ ਆਪਣੇ ਸਹੇਲੀਆਂ ਆਪਣੀਆਂ ਭੈਣਾਂ ਆਪਣੀਆਂ ਮਾਵਾਂ ਦੇ ਨਾਮ ਸਹਿਤ ਅਤੇ ਉਹਦੇ ਲਈ ਸਾਡਾ ਨੰਬਰ ਹੈ ਜੀ 94650026268 ਯਾਨੀ ਕਿ 9465002668 ਇਸ ਨੰਬਰ ਉੱਤੇ ਤੁਸੀਂ ਮੈਸੇਜ ਕਰਕੇ ਸਾਨੂੰ ਜਿਹੜੀ ਆਪਣੀ ਫਰਮਾਇਸ਼ ਭੇਜ ਸਕਦੇ ਹੋ ਅਤੇ ਯਾਦ ਰਹੇ ਭੈਣੋ ਇਹ ਪ੍ਰੋਗਰਾਮ ਜਿਹੜਾ ਹੈ ਉਹ ਸਿਰਫ ਸਾਡੀਆਂ ਭੈਣਾਂ ਲਈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਸਿਰਫ ਭੈਣਾਂ ਦੇ ਖੱਤ ਅਤੇ ਮੈਸੇਜ ਹੀ ਸ਼ਾਮਿਲ ਕਰਾਂਗੇ ਭਰਾਵਾਂ ਲਈ ਪ੍ਰੋਗਰਾਮ ਜਿਹੜੇ ਉਹ ਹੋਰ ਹੈ ਸਾਡੇ ਅਤੇ ਉਹਨਾਂ ਪ੍ਰੋਗਰਾਮ ਵਿੱਚ ਉਹ ਹਿੱਸਾ ਜਿਹੜਾ ਉਹ ਬਣ ਸਕਦੇ ਪਰ ਇਸ ਪ੍ਰੋਗਰਾਮ ਵਿੱਚ ਨਹੀਂ ਜੀ ਕਿਉਂਕਿ ਇਹ ਵਿਸ਼ੇਸ਼ ਪ੍ਰੋਗਰਾਮ ਸਾਡੀਆਂ ਭੈਣਾਂ ਲਈ ਹੁੰਦਾ ਅਤੇ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਹੋਰ ਦੇ ਦਈਏ ਜੀ ਕਿ ਅੱਜ ਜਿਹੜਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਜੋ ਕਿ ਅਸੀਂ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਅਤੇ ਉਸਦਾ ਵਿਸ਼ਾ ਜਿਹੜਾ ਹੈ ਉਹ ਅੱਜ ਹੈ ਜੀ ਮਿਲਾਵਟ ਇੱਕ ਵਾਰੀ ਵਿਸ਼ਾ ਫਿਰ ਤੋਂ ਸੁਣ ਲਓ ਉਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਮਿਲਾਵਟ ਅਤੇ ਉਸਦੇ ਉੱਤੇ ਅਸੀਂ ਚੁਟਕਲੇ ਤੁਹਾਨੂੰ ਤੁਹਾਡੇ ਤੋਂ ਸੁਣਾਂਗੇ ਵੀ ਅਤੇ ਤੁਹਾਨੂੰ ਸੁਣਾਵਾਂਗੇ ਵੀ ਅਤੇ ਹੁਣ ਚੱਲਦੇ ਹਾਂ ਜੀ ਨਾਰੀ ਲੋਕ ਪ੍ਰੋਗਰਾਮ ਵਿੱਚ ਪਹਿਲੀ ਫਰਮਾਇਸ਼ ਪੜ੍ਹ ਲੈਂਦੇ ਹਾਂ ਖੱਤ ਆਇਆ ਸਾਡੇ ਕੋਲ ਮਹਾਦੇਵ ਘਾਟ ਅੰਬਲੇਸ਼ਵਰ ਤੋਂ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਸੁਮਨ ਠਾਕੁਰ ਤਾਰਨੀ ਠਾਕੁਰ ਅਤੇ ਜੋਤੀ ਠਾਕੁਰ ਅਤੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਸਾਡੇ ਕੋਲ ਖੱਤ ਆਏ ਨੇ ਖੱਤ ਆਇਆ ਲਿਖਣ ਵਾਲੀਆਂ ਭੈਣਾਂ ਨੇ ਅਨੀਤਾਪੁਰੀ ਮਮਤਾਪੁਰੀ ਮੇਘਾਪੁਰੀ ਪੂਜਾਪੁਰੀ ਗੁੰਜਨ ਕਪੂਰ ਲਾਲਸਾ ਕਪੂਰ ਰਮਾ ਮਲਿਕ ਅਤੇ ਨਿਧੀ ਮਲਿਕ ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖ ਰਹੀਆਂ ਨੇ ਭੈਣਾਂ ਨੀਲਮ ਬੱਤਾ ਪਲਕ ਬੱਤਾ

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਜਿਸ ਤਰ੍ਹਾਂ ਸਾਡੀਆਂ ਭੈਣਾਂ ਬਹੁਤ ਉਤਸ਼ਾਹਿਤ ਹੁੰਦੀਆਂ ਇਹ ਪ੍ਰੋਗਰਾਮ ਨੂੰ ਲੈ ਕੇ, ਬਹੁਤ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਸੁਣਦੀਆਂ ਵੀ ਹੈ ਅਤੇ ਸਾਡੇ ਤੱਕ ਉਵੇਂ ਖਤ ਵੀ ਭੇਜਦੀਆਂ। ਅਤੇ ਐਵੇਂ ਹੀ ਅਗਲਾ ਖਤ ਸਾਡੇ ਤੱਕ ਭੇਜਿਆ ਹੈ ਜੀ ਅਮਰਗੜ੍ਹ ਸਦੂਲ ਸ਼ਹਿਰ ਤੋਂ ਲਖਵਿੰਦਰ ਕੌਰ ਮਾਨ।

0: ਜੀ ਅਗਲੀ ਫਰਮਾਇਸ਼ ਵੱਲ ਰੁਕ ਕਰ ਲੈਂਦੇ ਹਾਂ। ਸਾਡੇ ਕੋਲ ਆਈ ਹੈ ਅਲੀਕਾ ਡੱਬ ਵਾਲੀ ਤੋਂ ਲਿਖਣ ਵਾਲੀ ਸਾਡੀ ਭੈਣ ਹੈ ਸੁਨੀਤਾ, ਅਤੇ ਇਹ ਫਰਮਾਇਸ਼ ਹੈ ਜੀ ਮਹਿਰਾਜ ਜਹਾਂ ਹੋਰਾਂ ਦੀ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ।
1: ਜੀ ਅਗਲੀ ਫਰਮਾਇਸ਼ ਸਾਡੇ ਤੱਕ ਆਈ ਹੈ ਜੀ ਬਾਜਵਾ ਕਲੋਨੀ ਪਟਿਆਲਾ ਤੋਂ, ਦਿਮਾਨਸ਼ੀ ਪੂਨਮ ਅਤੇ ਰੀਨੂ ਦੀ। ਮੈਜ਼ ਗੇਟ ਨਾਭਾ ਤੋਂ ਸਾਨੂੰ ਖਤ ਭੇਜਦੇ ਨੇ ਜੀ ਜੋਤੀ ਰਾਣੀ ਅਤੇ ਗੁਰਮੰਨਤ।
0: ਜੀ
1: ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਅਰਸ਼ਦੀਪ ਕੌਰ, ਮਨਜੀਤ ਕੌਰ ਅਤੇ ਉਹਨਾਂ ਦੀਆਂ ਹੋਰ ਵੀ ਭੈਣਾਂ।
0: ਅਤੇ ਭੈਣਾਂ ਤੁਹਾਨੂੰ ਰਿਕੁਐਸਟ ਹੈ ਜੀ ਕਿ ਜਿਨ੍ਹਾਂ ਨੇ ਸਾਨੂੰ ਖੱਤ ਨਹੀਂ ਪਾਏ ਉਹ ਸਾਨੂੰ ਹੁਣ ਵੀ ਆਪਣੀ ਫਰਮਾਇਸ਼ ਦੱਸ ਸਕਦੀਆਂ ਨੇ। ਸਾਡਾ ਨੰਬਰ ਹੈ ਜੀ 94650026268। ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣਾ ਨਾਮ ਅਤੇ ਲਿਖ ਕੇ ਅਤੇ ਨਾਲ ਹੀ ਤੁਸੀਂ ਕੋਈ ਵੀ ਹਿੰਦੀ ਫਿਲਮੀ ਗੀਤ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਵਿੱਚ ਸਾਨੂੰ ਭੇਜ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਦਾ ਉਹ ਗੀਤ ਇਸ ਪ੍ਰੋਗਰਾਮ ਵਿੱਚ ਚਲਾਈਏ। ਅਤੇ ਫਿਲਹਾਲ ਆਓ ਤੁਹਾਨੂੰ ਸੁਣਵਾ ਦਿੰਦੇ ਹਾਂ ਫਿਲਮ ਅਭਿਲਾਸ਼ਾ ਵਿੱਚੋਂ ਇਹ ਗੀਤ, ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਨੇ।

0: ਜੀ ਭੈਣੋ, ਬਹੁਤ ਹੀ ਸੋਹਣਾ ਗੀਤ ਤੁਸੀਂ ਸੁਣ ਰਹੇ ਸੀ, ਅਤੇ ਹੁਣ ਵਾਰੀ ਹੈ ਤੁਹਾਡੇ ਖਤ ਪੜ੍ਹਨ ਦੀ। ਅਤੇ ਅਗਲਾ ਖਤ ਸਾਡੇ ਤੱਕ ਆਇਆ ਹੈ ਜੀ ਅਲੀਕਾ ਡੱਬਵਾਲੀ ਤੋਂ, ਕਰਮਜੀਤ ਲਖੋਤਰਾ ਅਤੇ ਸਰਬਜੀਤ ਲਖੋਤਰਾ ਜੀ ਦਾ, ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਜੋਰੀਆ ਅਤੇ ਬੇਬੀ ਆਰਜ਼ੂ ਜਜੋਰੀਆ ਦੇਵੀ ਅਤੇ ਸਮਿਤਾ ਦਾ, ਮੁਲਾਪੁਰ ਮੰਡੀ ਤੋਂ ਮੰਜੂ ਸ਼ਰਮਾ, ਪੁਰਾਣੀ ਮੰਡੀ ਮੁਲਾਪੁਰ ਤੋਂ ਅਰੁਣਾ ਜੈਨ ਅਤੇ ਨਗੀਨਾ ਜੈਨ, ਮੁੱਲਾਪੁਰ ਦਾਖਾ ਮੰਡੀ ਤੋਂ ਸਮਤਾ ਜੈਨ ਸਾਡੇ ਤੱਕ ਖਤ ਭੇਜਦੇ ਨੇ
1: ਜੀ। ਅਤੇ ਹਰਜਸ ਮੇਰੇ ਕੋਲ ਇੱਥੇ ਮੈਸੇਜਿਸ ਵੀ ਪਹੁੰਚ ਚੁੱਕੇ ਹੋਏ ਨੇ, ਅਤੇ ਸਾਡੀਆਂ ਭੈਣਾਂ ਬੜੇ ਸ਼ਿੱਦਤ ਨਾਲ ਜਿਹੜੇ ਸਾਨੂੰ ਮੈਸੇਜ ਕਰ ਰਹੀਆਂ ਨੇ, ਅਤੇ ਵਿੱਚ ਜਿਹੜੇ ਉਹ ਭਰਾ ਵੀ ਕਰ ਰਹੇ ਨੇ, ਅਤੇ ਭਰਾਵਾਂ ਦੇ ਨਾਮ ਅਸੀਂ ਇਸ ਪ੍ਰੋਗਰਾਮ 'ਚ ਨਹੀਂ ਪੜਾਂਗੇ ਜਿਵੇਂ ਅਸੀਂ ਪਹਿਲਾਂ ਅਨਾਊਂਸ ਕਰ ਚੁੱਕੇ ਹਾਂ ਜੀ। ਅਤੇ ਹੱਥ ਜੋੜ ਕੇ ਮਾਫੀ ਹੈ ਸਾਡੇ ਭਰਾਵਾਂ ਕੋਲੋਂ, ਅਤੇ ਉਹਨਾਂ ਲਈ ਜੀ ਇਹ ਜਿਹੜਾ ਅਗਲੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਹਾਜ਼ਰੀ ਅਸੀਂ ਜਿਹੜੀ ਜ਼ਰੂਰ ਲਵਾਵਾਂਗੇ।
0: ਬਿਲਕੁਲ,
1: ਪਰ
0: ਇਹ ਗੱਲ ਸਾਡੇ ਭਰਾਵਾਂ ਨੂੰ ਵੀ ਸਮਝਣ ਦੀ ਜ਼ਰੂਰਤ
1: ਜੀ
0: ਹੈ
1: ਜੀ ਉਹਨਾਂ ਨੂੰ ਪਤਾ
0: ਕਿ ਉਹਨਾਂ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਨੇ, ਅਤੇ ਇਹ ਪ੍ਰੋਗਰਾਮ ਇਕੱਲਾ ਭੈਣਾਂ ਦਾ ਹੀ ਹੈ, ਅਤੇ ਇਸ 'ਚ ਸਿਰਫ ਭੈਣਾਂ ਦੇ ਨਾਮ ਹੀ ਬੋਲੇ ਜਾਣਗੇ
1: ਜੀ। ਅਤੇ ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਆਨੰਦ ਨਗਰ ਬੀ ਪਟਿਆਲਾ ਤੋਂ, ਲਿਖਣ ਵਾਲੀ ਸਾਡੀ ਭੈਣ ਹੈ ਗੁਰਪ੍ਰੀਤ ਕੌਰ। ਅਤੇ ਚੱਕਲਾ ਬਾਜ਼ਾਰ ਸਮਾਨਾ ਤੋਂ ਵੀ ਫਰਮਾਇਸ਼ ਆਈ ਹੋਈ ਹੈ, ਪਰ ਇਹਨਾਂ ਭੈਣਾਂ ਦੇ ਨਾਮ ਅਸੀਂ ਖਤ ਦੇ ਜ਼ਰੀਏ ਪੜ੍ਹ ਚੁੱਕੇ ਹੋਏ ਹਾਂ ਪਹਿਲਾਂ ਹੀ ਜੀ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਹੈ ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ, ਅਤੇ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਅਰੁਣਾ ਭਗਤ ਅਤੇ ਸੁਲੋਚਨਾ ਭਗਤ। ਅਤੇ ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਪਾਲ ਕੌਰ ਅਤੇ ਮਨਵੀਰ ਕੌਰ ਹੋਣਾ ਦੀ ਪਿੰਡ ਸਿਉਣਾ ਤੋਂ,
0: ਇਹਨਾਂ ਦਾ ਨਾਮ ਵੀ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ।
1: ਅੱਛਾ ਜੀ ਹਾਂ। ਅਤੇ ਭੁਪਿੰਦਰ ਕੌਰ ਸੈਣੀ ਹੋਰੀ ਲਿਖ ਰਹੇ ਨੇ ਜੀ ਵੱਡੀਆਂ ਜਾਲਾਂ ਤੋਂ
0: ਜੀ।
1: ਅਤੇ ਇਹ ਫਰਮਾਇਸ਼ ਹੈ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਕਾਂਤਾ ਰਾਣੀ, ਨੀਤੂ ਜੋਤ ਅਤੇ ਸਜਣੀ ਹੋਰਾਂ ਦੀ
0: ਜੀ।
1: ਠੀਕ ਹੈ ਜੀ। ਅਤੇ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਾਂਗੇ ਬਸ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਤੇ ਆਓ ਜੀ ਹੁਣ ਸਾਡੀਆਂ ਭੈਣਾਂ ਦੀ ਫਰਮਾਇਸ਼ ਤੇ ਸੁਣਦੇ ਅਗਲਾ ਗੀਤ। ਆਵਾਜ਼ ਹੈ ਨੀਤੀ ਮੋਹਨ ਦੀ, ਫਿਲਮ ਹੈ ਪਦਮਾਵਤ।

0: ਜੀ ਮੈਨੂੰ ਪ੍ਰੋਗਰਾਮ ਸਾਡਾ ਜਿਹੜਾ ਉਹ ਆਖਰੀ ਪੜਾਵ ਤੱਕ ਪਹੁੰਚ ਚੁੱਕਿਆ, ਵਕਤ ਜਿਹੜਾ ਉਹ ਬਹੁਤ ਘੱਟ ਰਹਿ ਗਿਆ, ਅਤੇ ਫਟਾਫਟ ਬਾਕੀ ਰਹਿੰਦੇ ਮੈਸੇਜ ਵੀ ਜਿਹੜੇ ਅਸੀਂ ਪੜ੍ਹ ਲੈਂਦੇ ਹਾਂ।
1: ਜੀ
0: ਇਹ ਮੈਸੇਜ ਸਾਡੇ ਕੋਲ ਆਇਆ ਹੈ ਚੰਚਲ ਅਰੋੜਾ ਅਤੇ ਮਾਨਸ਼ਾ ਸਮਿਤੀ ਅਰੋੜਾ ਹੋਰਾਂ ਦਾ। ਇਹ ਇਹਨਾਂ ਨੇ ਲਿਖਿਆ ਜੀ, ਇਹਨਾਂ ਨੇ ਐਡਰੈਸ ਨਹੀਂ ਲਿਖਿਆ, ਅਰੋੜਾ ਮੁਹੱਲਾ ਤੋਂ ਲਿਖ ਰਹੇ ਨੇ ਇਹ
1: ਜੀ
0: ਅਤੇ, ਬਟ ਇਹਨਾਂ ਨੇ ਨਾਲ ਆਪਣਾ ਜਿਹੜਾ ਉਹ ਸ਼ਹਿਰ ਨਹੀਂ ਦੱਸਿਆ ਹੋਇਆ ਕਿਹੜੇ ਸ਼ਹਿਰ ਤੋਂ ਲਿਖ ਰਹੇ ਨੇ। ਅਗਲਾ ਮੈਸੇਜ ਸਾਡੇ ਕੋਲ ਆਇਆ ਸਾਡੇ ਭੈਣਾਂ ਨੇ ਜੋਤੀ ਨਰਵਾੜੇ, ਆਕਾਂਕਸ਼ਾ ਨਰਵਾੜੇ ਉਹਨਾਂ ਦਾ, ਰਾਜਮਾਤਾ ਨਗਰ ਬੁਲਢਾਣਾ ਤੋਂ ਇਹ ਭੈਣਾਂ ਸਾਨੂੰ ਲਿਖ ਰਹੀਆਂ ਨੇ। ਅਤੇ ਸ਼੍ਰੀਮਤੀ ਭਾਗਵਤ ਵਰਮਾ, ਅਤੇ ਉਸ ਤੋਂ ਇਲਾਵਾ ਬੇਬੀ ਆਰੋਹੀ, ਏਸ਼ਿਕਾ, ਅੰਜਲੀ, ਸ਼ਵੇਤਾ ਵਰਮਾ, ਇਹ ਭੈਣਾਂ ਦਾ ਮੈਸੇਜ ਸਾਡੇ

0: ਬੁਲਾਇਆ ਪਿੰਡ ਬਹਿਰਾਮਪੁਰ ਟੈਮਾ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਤੋਂ
1: ਜੀ
0: ਅਤੇ ਉੱਤਮ ਨਗਰ ਦਿੱਲੀ ਤੋਂ ਸਾਡੀ ਭੈਣ ਲਿਖ ਰਹੀ ਹੈ ਸਾਨੂੰ ਕਮਲਾ ਰਾਣੀ ਅਤੇ ਗੀਤਿਕਾ ਖੋਰਵਾਲ ਅਤੇ ਉਸ ਤੋਂ ਇਲਾਵਾ ਸਾਡੇ ਕੋਲ ਪੂਨਮ ਵਰਮਾ ਜੋਤੀ ਅਤੇ ਜੋਤੀ ਵਰਮਾ ਉਹਨਾਂ ਦਾ ਮੈਸੇਜ ਆਇਆ ਸਾਡੇ ਕੋਲ ਪਿੰਡ ਪੀਪਰ ਰੋਡ ਸਰਗਾਓਂ ਛੱਤੀਸਗੜ੍ਹ ਤੋਂ
1: ਜੀ, ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਸਾਨੂੰ ਮੈਸੇਜਸ ਇੰਨੀ ਦੂਰ ਦੂਰ ਤੋਂ ਆਉਂਦੇ ਆ, ਤਾਂ ਸਾਡੀਆਂ ਭੈਣਾਂ ਬਹੁਤ ਦੂਰ ਦੂਰ ਤੱਕ ਸਾਡੇ ਪ੍ਰੋਗਰਾਮ ਸੁਣਦੀਆਂ ਨੇ
0: ਜੀ
1: ਅਤੇ ਉਮੀਦ ਕਰਦੇ ਆ ਉਹਨਾਂ ਨੂੰ ਪਸੰਦ ਵੀ ਆਉਂਦੇ ਹੋਣਗੇ।
0: ਜੀ ਅਤੇ ਪਸੰਦ ਆਉਂਦੇ ਤਾਂ ਹੀ ਸਾਨੂੰ ਮੈਸੇਜ ਕਰਦੇ ਹੈ ਨਾ ਜੀ।
1: ਜੀ
0: ਅਤੇ ਬਿਲਕੁਲ ਜੀ, ਅਸੀਂ ਉਮੀਦ ਨਾਲ ਆਓ ਤੁਹਾਡੇ ਤੋਂ ਤੁਹਾਨੂੰ ਸੁਣਵਾ ਦਿੰਦੇ ਅਗਲਾ ਗੀਤ ਫਿਲਮ ਤਾਲ ਵਿੱਚੋਂ। ਗੀਤ ਨੂੰ ਗਾਇਆ ਕਵਿਤਾ ਕ੍ਰਿਸ਼ਨ ਮੂਰਤੀ ਨੇ।

0: ਜਿਸ ਦੇ ਨਾਲ ਹੀ ਮੈਨੂੰ ਅਤੇ ਮੇਰੇ ਨਾਲ
1: ਹਰਜਸਪ੍ਰੀਤ ਕੌਰ ਨੂੰ
0: ਅੱਜ ਤਾਂ ਨਾਰੇ ਲੋਕ ਪ੍ਰੋਗਰਾਮ ਖਤਮ ਕਰਨ ਦੀ ਦਿਓ ਇੱਥੇ ਇਜਾਜ਼ਤ
1: ਇਜਾਜ਼ਤ।
0: ਜੀ। ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਦੱਸ ਦਿੰਦੇ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਰਹੇਗਾ ਉਸਦਾ ਵਿਸ਼ਾ ਹੋਵੇਗਾ ਮਿਲਾਵਟ।

0: 90 साल।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
2: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਦੋਸਤੋ, ਸਮਾਂ ਮਿਲਾਓ ਤਾਂ ਦੁਪਹਿਰ ਦੇ 1 ਵੱਜ ਚੁੱਕੇ ਨੇ ਅਤੇ ਹੁਣ ਦੇਵਾਂਗੇ ਅਗਲੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਨਾਲ ਹੀ ਉਹਨਾਂ ਦਾ ਪ੍ਰਸਾਰਨ ਸਮਾਂ।

ਐਫਐਮ ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਦੋਸਤੋ, ਸਭਾ ਮਿਲਾਓ 1:10 ਦੁਪਹਿਰ ਦੇ ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: नमस्कार, ये आकाशवाणी है। हुण तुसीं रमेश लाल तों प्रदेशक खबरां सुणो। पंजाब विच अज 19वां रोजगार मेला रेल कोच फैक्टरी कपूरथला अते पटियाला स्थित लोकोमोटिव वर्कस पटियाला विखे करवाया गया। इस दौरान 281 नवें लाभपात्रियां नूं नियुक्ति पत्र वंडे गए। आरसीएफ कपूरथला विखे केंद्रीय पेट्रोलियम अते कुदरती गैस मंत्री हरदीप पुरी ने प्रोग्राम की प्रधानगी करदे हुए कहा कि रोजगार मेला एक शक्तिशाली राष्ट्रीय संस्था बन गया है जो पारदर्शिता अते योग्यता आधारित समाबद्ध भर्ती नूं यकीनी बनाउंदा है।
1: रोजगार मेला देश भर में पावरफुल नेशनल इंस्टीट्यूशन बन गया है जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: इस मगरों श्री पुरी ने 93 नवें भर्ती हुए लाभपात्रियों को नियुक्ति पत्र सौंपे। इस मौके लाभपात्रियों ने दसिया,
2: मेरा नाम अजय कुमार है, मैं राजस्थान के जिला बीकानेर का रहने वाला हूं और मेरा चयन SBI जूनियर एसोसिएट के पद पर हुआ है। केंद्र सरकार का बहुत तहे दिल से धन्यवाद व्यक्त करना चाहता हूं।
3: मैं आकाश वर्मा जोधपुर राजस्थान से हूं, मुझे रेलवे में ऑफिस एग्जीक्यूटिव के पद पर नियुक्ति मिली है।
4: मेरा नाम ज्योति है, मैं हनुमानगढ़ राजस्थान की रहने वाली हूं। मैं SBI जूनियर एसोसिएट पद पर चयनित की गई हूं। मैं केंद्रीय सरकार को तहे दिल से इसके लिए धन्यवाद करती हूं।
5: माय नेम इज तजिंदर सिंह कंडा एंड आई एम फ्रॉम बठिंडा पंजाब and I'm selected for junior associate in State Bank of India. I'm so grateful for the central government to give me the opportunity to serve the nation.
0: ਇਸੇ ਦੌਰਾਨ ਪਟਿਆਲਾ ਵਿੱਚ ਵੀ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਕੀਤੇ ਗਏ 188 ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਧੋਖਾਧੜੀ ਨਾਲ ਜ਼ਮੀਨੀ ਵਰਤੋਂ ਵਿੱਚ ਬਦਲਾ CLU ਪ੍ਰਾਪਤ ਕਰਨ ਲਈ ਜਾਲੀ ਸਹਿਮਤੀ ਪੱਤਰ ਜਮ੍ਹਾਂ ਕਰਾਉਣ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀ ਗਈ। ਇੱਕ FIR ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੀ ਜ਼ਮੀਨ ਦੀ ਵਰਤੋਂ ਵਿੱਚ ਬਦਲਾਅ ਪ੍ਰਾਪਤ ਕਰਨ ਲਈ ਸਹਿਮਤੀ ਜਾਲੀ ਪੱਤਰ ਬਣਾਏ ਗਏ ਸੀ। ਅਜੇ ਸਹਿਗਲ ਨੂੰ ਮੋਹਾਲੀ ਵਿਖੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਨੇ। ਏਜੰਸੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ 15 ਜ਼ਮੀਨ ਮਾਲਕਾਂ ਨੂੰ 30.5 ਏਕੜ ਜ਼ਮੀਨ ਦੇ ਸੰਬੰਧ ਵਿੱਚ ਜਾਲੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਇਹਨਾਂ ਜਾਲੀ ਸਹਿਮਤੀ ਪੱਤਰਾਂ ਦੇ ਆਧਾਰ 'ਤੇ ਮੁਲਜ਼ਮ ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੇ ਇੱਕ ਰੀਅਲ ਅਸਟੇਟ ਮੈਗਾ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਵਰਤੋਂ ਵਿੱਚ ਬਦਲਾਅ ਦਿੱਤਾ ਗਿਆ ਸੀ। ਇਹ ਸਹਿਮਤੀ ਪੱਤਰ CLU ਲੈਣ ਲਈ ਜ਼ਮੀਨੀ ਮਾਲਕਾਂ ਦੇ ਜਾਲੀ ਦਸਤਖਤ ਅਤੇ ਅੰਗੂਠਿਆਂ ਦੇ ਨਿਸ਼ਾਨਾਂ ਨਾਲ ਤਿਆਰ ਕੀਤੇ ਗਏ ਸਨ। ਡਾਇਰੈਕਟੋਰੇਟ ਨੇ ਕਿਹਾ ਕਿ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ DTCP ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਿੱਚ ਹੋਰ ਸੀਨੀਅਰ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਭਿਆਨਕ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। ਵਡੇਰੇ ਜਨਤਕ ਹਿੱਤ ਵਿੱਚ ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਮ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ ਤਾਂ ਜੋ ਉਹ ਪੂਰੇ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਆਸਾਨੀ ਨਾਲ ਆਪਣੇ ਕੰਮ ਕਰਵਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਬਦਲੇ ਹੋਏ ਸਮੇਂ ਨਾਲ ਲੋਕ ਆਪਣੇ ਕੰਮ ਤੋਂ ਛੁੱਟੀ ਲੈ ਬਿਨਾਂ ਸਵੇਰੇ ਸਵੇਰੇ ਆਪਣੇ ਸਰਕਾਰੀ ਕੰਮ ਪੂਰੇ ਕਰ ਸਕਣਗੇ। ਇਸ ਕਦਮ ਨਾਲ ਮੁਲਾਜ਼ਮਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਹ ਦਿਨ ਵੇਲੇ ਤਾਪਮਾਨ ਵਧਣ ਤੋਂ ਪਹਿਲਾਂ ਆਪਣੀ ਡਿਊਟੀ ਖਤਮ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਅੰਕੜਿਆਂ ਅਨੁਸਾਰ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ 'ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਪੰਜਾਬ ਦੇ ਕਈ ਹਿੱਸਿਆਂ ਵਿੱਚ ਆਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵਧੀਆਂ ਘਟਨਾਵਾਂ ਬਾਰੇ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਨਾਲ ਨਾਲ ਜਾਨਵਰਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕਰੇਗੀ। ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ 'ਤੇ ਬਿਨਾਂ ਕਿਸੇ ਡਰ ਤੋਂ ਘੁੰਮਣ ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਵਾਰਾ ਕੁੱਤਿਆਂ ਨੂੰ ਵੱਧ ਭੀੜ ਭੜਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਲਈ ਲੋੜੀਂਦੀ ਆਸਰਾ ਘਰ ਬਣਾਏ ਜਾਣਗੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ XHandle @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
6: FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਇਸ ਦੇ ਵਿੱਚ ਅਸੀਂ ਤੁਹਾਡੇ ਖਤ ਸ਼ਾਮਿਲ ਕਰਦੇ ਹਾਂ ਅਤੇ ਤੁਹਾਡੇ ਫਰਮਾਇਸ਼ੀ ਹਿੰਦੀ ਗੀਤ ਤੁਹਾਨੂੰ ਸੁਣਵਾਉਂਦੇ ਹਾਂ। ਤਾਂ ਸਾਡੇ ਤੱਕ ਖਤ ਲਗਾਤਾਰ ਪਹੁੰਚਦੇ ਰਹਿੰਦੇ ਨੇ ਜੀ, ਅਤੇ ਖਤ ਸਾਡੇ ਤੱਕ ਭੇਜਿਆ ਹੈ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਅਗਲਾ ਖਤ ਸਾਡੇ ਤੱਕ ਪਹੁੰਚਿਆ ਹੈ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ ਕੌਰ, ਏਕਮ, ਦਮਨ, ਅਭਿਜੋਤ ਇਹਨਾਂ ਦੇ ਨਾਲ ਨੇ। ਪਟੇਲ ਨਗਰ ਮਲੋਟ ਤੋਂ ਸਾਡੇ ਤੱਕ ਖਤ ਭੇਜਦੇ ਨੇ ਜੀ ਰਮੇਸ਼ ਕੁਮਾਰ ਜਜੌਰੀਆ, ਗੀਤਾ ਰਾਣੀ ਜਜੌਰੀਆ, ਗਗਨਦੀਪ ਜਜੌਰੀਆ ਅਤੇ ਬੇਬੀ ਆਰਜ਼ੂ ਜਜੌਰੀਆ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਵਾਉਣ ਜਾ ਰਹੇ ਹਾਂ ਤੁਹਾਨੂੰ ਅਗਲਾ ਗੀਤ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਇਸੇ ਦੇ ਨਾਲ ਹੀ ਮੈਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 2.2 ਮੈਗਾਹਰਟਜ਼ ਦੇ ਸੇ ਪਰ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ ਏਆਰ ਐਪ 'ਤੇ ਵੀ ਸੁਣ ਸਕਦੇ ਹੋ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ ਫਿਰ ਤੁਸੀਂ ਸੁਣੋਗੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
2: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਪਹੁੰਚੇ। ਸ੍ਰੀ ਰੂਬੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ 'ਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੁਨੀਆ ਦੇ ਵੱਖੋ ਵੱਖ ਮੁਲਕਾਂ ਨਾਲ ਵੀ ਭਾਈਵਾਲੀ ਕਰ ਰਿਹਾ ਹੈ, ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਮੌਕੇ, ਰੁਜ਼ਗਾਰ ਤੇ ਆਲਮੀ ਮੌਕੇ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਭਰੋਸੇਯੋਗ ਸਪਲਾਈ ਚੇਨ ਭਾਈਵਾਲ ਬਣ ਰਿਹਾ ਹੈ।
3: दुनिया भारत के युवाओं और भारत की टेक्नोलॉजिकल प्रोग्रेस को लेकर बहुत उत्साहित है। आज दुनिया भारत की विकास यात्रा का हिस्सा बनना चाहती है। भारत भी दुनिया के अलग अलग देशों के साथ पार्टनरशिप कर रहा है। इसका उद्देश्य यही है कि भारत के युवाओं को अवसर मिले, रोजगार मिले, उनका सामर्थ्य खिल उठे। साथ साथ मैं चाहता हूं मेरे देश के नौजवानों को ग्लोबल एक्सपोजर भी मिले।
2: श्री मोदी ने कहा कि हर भारतीय नागरिक साल 2047 तक भारत नूं विकसित भारत बनाउण लई वचनबद्धता नाल काम कर रहा है। देश नूं प्राप्त करने वास्ते देश कई खेत्रां च निवेश कर रहा है। प्रधानमंत्री ने कहा,
3: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
2: ਇਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ 2 ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਖਿਆ,
4: ਰੋਜ਼ਗਾਰ ਮੇਲਾ ਦੇਸ਼

0: देशभर में पावरफुल नेशनल इंस्टीट्यूशन बन गया है जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देशभर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
1: बाद में उन्होंने 93 नवनियुक्त उम्मीदवारों को नियुक्ति पत्र तकसीम किए। इस मौके नियुक्ति पत्र हासिल करने वाले नौजवानों ने सरकार का शुक्रिया अदा किया।
2: मेरा नाम अजय कुमार है, मैं राजस्थान के जिला बीकानेर का रहने वाला हूं और मेरा चयन SBI जूनियर एसोसिएट के पद पर हुआ है। केंद्र सरकार का बहुत तहे दिल से धन्यवाद व्यक्त करना चाहता हूं।
3: मैं आकाश वर्मा जोधपुर राजस्थान से हूं, मुझे रेलवे में ऑफिस एग्जीक्यूटिव के पद पर नियुक्ति मिली है।
4: मेरा नाम ज्योति है, मैं हनुमानगढ़ राजस्थान की रहने वाली हूं। मैं SBI जूनियर एसोसिएट पद पर चयनित की गई हूं। मैं केंद्रीय सरकार को तहे दिल से इसके लिए धन्यवाद करती हूं।
5: माय नेम इज तजिंदर सिंह कंडा एंड आई एम फ्रॉम बठिंडा पंजाब and I'm selected for junior associate in State Bank of India. I'm so grateful for the central government to give me the opportunity to serve the nation.
1: ਉਧਰ ਪਟਿਆਲਾ ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਆਖਿਆ
6: आज यहाँ पर 19वीं रोजगार मेला का आयोजन किया गया था जिसमें ऑल इंडिया स्तर पे लगभग 51,000 नियुक्ति पत्र बांटे गए हैं जिसमें से PLW में 188 अभ्यर्थियों को नियुक्ति पत्र दिए गए हैं। 188 नियुक्तियों में से करीब 65 पंजाब से हैं, 128 इंडियन रेलवे में हैं और इंडियन रेलवे के 128 में से करीब 11 हैं वो पंजाब से संबंधित हैं।
1: इस दौरान नवनियुक्त उम्मीदवारों ने कहा
7: मेरा नाम विजय दुबे है, मैं उत्तर प्रदेश अयोध्या से बिलोंग करता हूं और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ जेई मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूं।
8: मैं बेसिकली लुधियाने से हूं।
9: मेरा नाम शालिनी चतुर्वेदी है, मैं उत्तर प्रदेश से बिलोंग करती हूं। 2026 में मेरा सिलेक्शन एज ए डिपो मटेरियल सुपरिटेंडेंट के तौर पे हुआ है। प्रधानमंत्री श्री नरेंद्र मोदी जी की आभारी हूं क्योंकि उन्होंने इस एग्जाम को काफी अच्छे से कराया है, इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
1: अमरीका के विदेश मंत्री मार्को रूबियो आज दोपहर बाद नवी दिल्ली पहुंच गए हैं। श्री रूबियो आज सेवा तीर्थ विखे प्रधानमंत्री नरेंद्र मोदी नाल मुलाकात करेंगे। श्री रूबियो कल विदेश मंत्री डॉक्टर अजय शंकर नाल भी दवल्ली मीटिंग करेंगे। सोमवार को श्री रूबियो आगरा से जयपुर जाएंगे, इस तो बाद मंगलवार को नवी दिल्ली क्वाड विदेश मंत्रियों की मीटिंग शामिल होंगे। ये खबरें तुसी आकाशवाणी तो सुन रहे हो। साडा एक्स हैंडल है @AIRRNU जलंधर और यूट्यूब से साडा चैनल है @AIR जलंधर। जलंधर स्थित एनफोर्समेंट डायरेक्टोरेट ED ने इंडियन कोऑपरेटिव हाउस बिल्डिंग सोसायटी के सकत्र अजय सहगल को फर्जी सहमति पत्र जमा करवा के धोखाधड़ी नाल जमीन की वरतों च तब्दीली प्राप्त करने नाल संबंधित मनी लॉन्ड्रिंग मामले च गिरफ्तार किया है। यह जांच पंजाब पुलिस वालों किसानों दी शिकायतों के आधार से FIR दर्ज किए जाने तो बाद की गई सी। विभाग की जांच में पता लगे कि मुलजमान ने 15 जमीन मालकों की 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ ਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਇਹਨਾਂ ਫਰਜ਼ੀ ਸਹਿਮਤੀ ਪੱਤਰਾਂ ਦੇ ਆਧਾਰ ਤੇ ਮੁਲਜ਼ਮ ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੀ ਇੱਕ ਮੈਗਾ ਰੀਅਲ ਅਸਟੇਟ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਦੀ ਵਰਤੋਂ ਚ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਹਿਗਲ ਨੂੰ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਨੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਤੀਜਾ ਵਾਧਾ ਹੈ। ਉਧਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿੱਚ 1 ਕਿਲੋਗ੍ਰਾਮ CNG ਦੀ ਨਵੀਂ ਦਰ 81.09 ਰੁਪਏ ਹੋ ਗਈ ਹੈ। ਇਸੇ ਦੌਰਾਨ ਇੰਡੀਅਨ ਆਇਲ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਇੱਕ ਬਿਆਨ ਵਿੱਚ ਇੰਡੀਅਨ ਆਇਲ ਨੇ ਕਿਹਾ ਕਿ ਮੰਗ ਸਪਲਾਈ ਅਸੰਤੁਲਨ ਤੇ ਚੋਣਵੇਂ ਖੇਤਰਾਂ 'ਚ ਵਧੀ ਹੋਈ ਮੰਗ ਕਾਰਨ ਕੁਝ ਪ੍ਰਚੂਨ ਦੁਕਾਨਾਂ ਤੇ ਅਸਥਿਰਤਾ ਦੀਆਂ ਖ਼ਬਰਾਂ ਨੇ। ਅਜਿਹੀਆਂ ਘਟਨਾਵਾਂ ਇੰਡੀਅਨ ਆਇਲ ਨੇ ਦੇਸ਼ ਭਰ ਵਿੱਚ 42,000 ਤੋਂ ਵੱਧ ਪ੍ਰਚੂਨ ਦੁਕਾਨਾਂ ਦੇ ਨੈਟਵਰਕ ਦੇ ਅੰਦਰ ਕੁਝ ਪ੍ਰਚੂਨ ਵਿਕਰੇਤਾਵਾਂ ਤੱਕ ਸੀਮਿਤ ਨੇ। ਇੰਡੀਅਨ ਆਇਲ ਨੇ ਦੱਸਿਆ ਕਿ 1 ਮਈ ਤੋਂ 22 ਮਈ ਤੱਕ ਦੀ ਮਿਆਦ ਦੌਰਾਨ ਕੰਪਨੀ ਨੇ ਈਂਧਨ ਦੀ ਵਿਕਰੀ 'ਚ ਮਹੱਤਵਪੂਰਨ ਵਾਧਾ ਦੇਖਿਆ ਏ। ਪੰਜਾਬ ਸਰਕਾਰ ਨੇ ਅਤਿ ਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘੱਟ ਕਰਨ ਵਿਚ ਵੀ ਮਦਦ ਕਰੇਗਾ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਲਈ ਕੱਲ੍ਹ ਤੱਕ ਭਿਆਨਕ ਲੂ ਵਗਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਗਲੇ 6 ਤੋਂ 7 ਦਿਨਾਂ ਤੱਕ ਉੱਤਰ ਪੱਛਮ, ਮੱਧ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਲੂ ਦੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। IPL ਕ੍ਰਿਕਟ ਵਿਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਸ਼ਾਮੀ 7:30 ਵਜੇ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਸਟੇਡੀਅਮ 'ਚ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੁਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਉਸਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
8: ਇਹ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਮਾਜਿਦ ਅਲੀ। وزیر اعظم نریندر مودی نے سرکار کے مختلف محکموں میں ملازمت حاصل کرنے والے 51,000 سے زیادہ لوگوں کو تقرری نامے سونپے۔ وزیر اعظم نے کہا کہ بھارت نوجوانوں کو عالمی سطح پر روشناس کرانے اور مواقع پیدا کرنے کے لیے دنیا کے کئی ملکوں کے ساتھ مل کر کام کر رہا ہے۔ بہار حکومت اگلے 5 برسوں کے دوران ریاست میں 1,00,000 اساتذہ کو ملازمت دے گی۔ CBSE نے 12ویں کلاس کے بورڈ امتحانات کی جواب کی کاپیوں کی اسکین نقل حاصل کرنے کی آخری تاریخ بڑھا کر 24 مئی کر دی ہے۔ امریکہ کے وزیر خارجہ مارکو روبیو آج نئی دلی میں وزیر اعظم مودی سے ملاقات کریں گے۔ WHO نے کانگو میں ایبولا کی بنڈی بگیو قسم کے خطرے کو بہت زیادہ کے زمرے میں شامل کر دیا ہے۔ اور IPL کرکٹ میں آج شام لکھنؤ میں لکھنؤ سپر جائنٹس کا مقابلہ پنجاب کنگز سے ہوگا۔ اب خبریں تفصیل سے۔ وزیر اعظم نریندر مودی نے آج حکومت کے مختلف محکموں اور تنظیموں میں ملازمت حاصل کرنے والے نوجوانوں کو 51,000 سے زیادہ تقرری نامے تقسیم کیے۔ پورے ملک میں 47 مقامات پر اس روزگار میلے کا انعقاد کیا گیا تھا۔ ملازمت حاصل کرنے والے نوجوان جن کو پورے ملک سے چنا گیا ہے وہ وزارت ریلویز، وزارت داخلہ، وزارت صحت اور اعلی تعلیم کے محکمے سمیت دیگر کئی وزارتوں اور محکموں میں شامل ہوں گے۔ روزگار میلے سے ویڈیو کانفرنسنگ کے ذریعے خطاب کرتے ہوئے وزیر اعظم نے کہا کہ پوری دنیا بھارت کے ترقی کے سفر میں شامل ہونے کے لیے بے قرار ہے۔ جناب مودی نے کہا کہ مواقع اور ملازمت دستیاب کرانے اور ملک کے نوجوانوں کو پوری دنیا سے روشناس کرانے کے لیے بھارت دنیا کے الگ الگ ملکوں کے ساتھ مل کر کام کر رہا ہے۔ وزیر اعظم نے اس بات کو اجاگر کیا کہ بھارت پوری دنیا کا ایک بھروسہ مند سپلائی چین شراکت دار بن رہا ہے۔
10: دنیا بھارت کے یوواؤں اور بھارت کی ٹیکنالوجیکل پروگریس کو لے کر بہت اتساہت ہے۔ آج دنیا بھارت کی وکاس یاترا کا حصہ بننا چاہتی ہے۔ بھارت بھی دنیا کے الگ الگ دیشوں کے ساتھ پارٹنرشپ کر رہا ہے۔ اس کا ادیش یہی ہے کہ بھارت کے یوواؤں کو اوسر ملے، روزگار ملے، ان کا سامرتھ کھل اٹھے۔ ساتھ ساتھ میں چاہتا ہوں میرے دیش کے نوجوانوں کو گلوبل ایکسپوجر بھی ملے۔
8: جناب مودی نے کہا کہ 2047 تک بھارت کو وکست بھارت بنانے کے عزم کے لیے ہر بھارتی کام کر رہا ہے۔ وزیر اعظم نے کہا کہ ملک کے نوجوانوں کے لیے ملازمت کے نئے مواقع پیدا کیے جا رہے ہیں۔
10: آج ہر بھارتی ایک بڑے سنکلپ کے ساتھ آگے بڑھ رہا ہے۔ یہ سنکلپ 2047 تک وکست بھارت کے نرمان کا سنکلپ ہے۔ اس لکش کی پراپتی کے لیے آج دیش الگ الگ سیکٹرز میں نویش کر رہا ہے اور اس نویش سے دیش کے یوواؤں کے لیے روزگار کے لاکھوں نئے اوسر بن رہے ہیں، جسے آج بھارت میں سیمی کنڈکٹر مینوفیکچرنگ کی پوری سپلائی چین تیار کی جا رہی ہے۔
8: पंजाब में आज रेल कोच फैक्ट्री आरसीएस कपूरथला और पटियाला लोकोमोटिव वर्क्स पटियाला में 19वां रोजगार मेले का इनेकाद किया गया। इस मेले में 281 नए मुस्तफिदीन को तकरूर इनामे तकसीम किए गए। आरसीएस कपूरथला में पेट्रोलियम और कुदरती गैस के मरकजी वजीर हरदीप पुरी ने प्रोग्राम की सदारत करते हुए बताया कि रोजगार मेला एक ताकतवर कौमी सरमाया बन गया है जो बर वक्त और शफाफ मुलाजमत को यकीनी बनाता है।
0: ये हमारा देश भर में रोजगार मेला ये एक पावरफुल नेशनल इंस्टीट्यूशन बन गया है जो इंश्योर करता है ट्रांसपेरेंसी मेरिट बेस्ड और टाइम बाउंड रिक्रूटमेंट के लिए। मोर देन 5 लाख यंग इंडियंस हैव ऑलरेडी बीन ट्रेन्ड इन आर्टिफिशियल इंटेलिजेंस इंटरनेट ऑफ थिंग्स इंडस्ट्री 4.0 जॉब रोल्स एज डेटा इंजीनियर्स मशीन लर्नर्स लर्निंग इंजीनियर्स क्लाउड स्पेशलिस्ट एंड सोल्यूशन आर्किटेक्ट्स। इंडिया इज प्रिपेयरिंग आवर यंग पीपल टू प्रोवाइड लीडरशिप इन दैट एरिया।
8: बाद में उन्होंने 93 नए मुलाजमत हासिल करने वालों को तकरूर इनामे सौंपे। पटियाला में मुख्तलिफ महकमों में मुलाजमत हासिल करने वाले 188 नए उम्मीदवारों को तकरूर इनामे सौंपे गए। पेट्रोलियम कुदरती गैस और सयाहत के मरकजी वजीर ममलिकत सुरेश गोपी ने तिरुवनंतपुरम में रोजगार मेले का इफ्तिताह किया। 19वें कौमी रोजगार मेले के हिस्से के तौर पर इसका एहतमाम किया गया था। इस मौके पर वहां मौजूद लोगों से खिताब करते हुए वजीर मौसूफ ने कहा कि वजीर आजम नरेंद्र मोदी की तरफ से शुरू करदा रोजगार मेला भर्ती मुहिम से कहीं ज्यादा अहमियत रखता है और इसका मकसद युवा शक्ति को राष्ट्रीय शक्ति का रूप देना है। उन्होंने कहा कि तकरर नामे एक मुकद्दस फरीजे का आगाज है। जनाब गोपी ने नौजवानों पर जोर दिया कि वो अपनी तवानाई कौमी तामीर में इस्तेमाल करें और विकसित भारत के नस्बुलैन को पूरा करें। पार्लियामानी मूर और इत्तलात और नशरियात के वजीर ममलिकत एल मुरुगन ने कहा है कि सरकार ने 2047 तक विकसित भारत को अमली जामा पहनाने का तहैया कर रखा है। उन्होंने ये बात चेन्नई में आईसीएफ रोजगार मेले से खिताब करते हुए कही। उन्होंने ये भी कहा कि वजीर आजम नरेंद्र मोदी की क्यादत में मुल्क डिजिटाइजेशन रोजगार के मौके बुनियादी ढांचे और कारोबार को आसान बनाने के मामलों में तेजी से तरक्की कर रहा है। डॉक्टर मुरुगन ने बताया कि वजीर आजम की यकीन दहानी के मुताबिक अब तक मरकज ने 12 लाख रोजगार मुहैया कराए हैं। ये खबरें आकाशवाणी से नशर की जा रही हैं। बिहार के वजीर आला सम्राट चौधरी ने ऐलान किया है कि अगले 5 वर्षों के दौरान 1 लाख असातिज़ा को मुलाजमत दी जाएगी। तालीमी महकमे की एक आला सतह की जायजा मीटिंग के दौरान वजीर आला ने अफसरान को हिदायत दी कि वो इस बात को यकीनी बनाएं कि हर साल कम से कम 25,000 असातिज़ा को मुलाजमत दी जाए। उन्होंने कहा कि असातिज़ा की तकरूरी से मुतालिक नोटिस हर साल जुलाई के महीने में जारी किया जाएगा। उधर वजीर तालीम मिथिलेश तिवारी ने बताया कि वजीर आला के ऐलान के बाद असातिज़ा की तकरूरी के इम्तहान TRE-4 के चौथे दौर से मुतालिक खदशात अब ख़त्म हो गए हैं। उन्होंने इत्तला दी कि महकमे तालीम जल्द ही खाली असामियों का जायजा लेकर मुलाजमत के लिए ताज़ा दरख्वास्त देगा। बिहार हुकूमत ने आज 21 जून को होने वाले NEET-UG के फिर से इम्तहान में शिरकत करने वाले सभी तलबा के लिए सरकारी बसों में मुफ्त सफ़र का ऐलान किया है। एक सोशल मीडिया पोस्ट पर वजीर आला सम्राट चौधरी ने कहा कि रियासत में नीट के सभी उम्मीदवारों को सरकारी बसों में मुफ्त सफर करने की इजाजत दी जाएगी। सानवी तालीम के मरकजी बोर्ड CBSE ने 12वीं क्लास के बोर्ड इम्तहान की जवाब की कॉपियों की स्कैन की हुई नकल हासिल करने की आखिरी तारीख 24 मई तक के लिए इजाफा कर दिया है। इससे कबल इसकी आखिरी तारीख आज यानी 23 मई तक थी। CBSE ने बताया कि पिछले कुछ दिनों के दौरान इसकी वेबसाइट पर गैर मुतवक्क ट्रैफिक आने और गैर कानूनी तौर पर वेबसाइट में मुदाखलत करने की वजह से यह फैसला किया गया है। बोर्ड ने बताया कि तलबा जवाब की कॉपियों की स्कैन नकल हासिल होने के बाद 2 दिन तक फिर से जायजे के लिए दरख्वास्त दे सकते हैं। अमरीकी वजीर खारजा मार्को रूबियो अपने 4 रोजा भारत दौरे पर आज कोलकाता पहुंच गए हैं। यह भारत का उनका पहला दौरा होगा जो अमरीका और भारत के दरमियान दो तरफा ताल्लुकात को मुस्तहकम करने की जानिब अहम कदम साबित होगा। जनाब रूबियो के दौरे के दौरान तिजारत दिफा तवानाई की यकीनी फराहमी टेक्नोलॉजी और भारत बहरुलकाइल हिकमत अमली जैसे शोबों में तआवुन को वसत देने पर तवज्जो मरकूज किए जाने का इम्कान है। एक सोशल मीडिया पोस्ट पर जनाब गौर ने बताया कि जनाब रूबियो दिन में नई दिल्ली के लिए रवाना होंगे और वजीर आजम नरेंद्र मोदी से मुलाकात करेंगे। عالمی صحت تنظیم ڈبلیو ایچ او نے عوامی جمہوریہ کانگو میں ایبولا ملک بھر میں پھیل جانے کے اندیشے کا اظہار کیا ہے۔ اس تنظیم کے ڈائریکٹر جنرل تیدروس ایدنوم گیبریسس کا کہنا ہے کہ اس وقت اس وائرس کے قومی سطح پر پھیل جانے کا بہت زیادہ، علاقائی سطح پر زیادہ اور عالمی سطح پر پھیلنے کا کم اندیشہ ہے۔ آج شام لکھنؤ میں آئی پی ایل کرکٹ ٹورنامنٹ میں لکھنؤ جائنٹس کا مقابلہ پنجاب کنگز سے ہوگا۔ یہ میچ شام 7:30 بجے شروع ہوگا۔ اور آخر میں خاص خبروں کی سرخیاں ایک بار پھر۔ وزیراعظم نریندر مودی نے سرکار کے مختلف محکموں میں ملازمت حاصل کرنے والے 51,000 سے زیادہ لوگوں کو تقرری نامے سونپے۔ وزیراعظم نے کہا کہ بھارت نوجوانوں کو عالمی سطح پر روشناس کرانے اور مواقع پیدا کرنے کے لیے دنیا کے کئی ملکوں کے ساتھ مل کر کام کر رہا ہے۔ بہار حکومت اگلے 5 برسوں کے دوران ریاست میں 1,00,000 اساتذہ کو ملازمت دے گی۔ سی بی ایس ای نے 12ویں کلاس کے بورڈ امتحانات کی جواب کی کاپیوں کی اسکین نقل حاصل کرنے کی آخری تاریخ بڑھا کر 24 مئی کر دی ہے۔ امریکہ کے وزیر خارجہ مارکو روبیو آج نئی دلی میں وزیر اعظم مودی سے ملاقات کریں گے۔ ڈبلیو ایچ او نے کانگو میں ایبولا کی قسم کے خطرے کو بہت زیادہ کے زمرے میں شامل کر دیا ہے۔ اور آئی پی ایل کرکٹ میں آج شام لکھنؤ میں لکھنؤ سپر جائنٹس کا مقابلہ پنجاب کنگز سے ہوگا۔ اس کے ساتھ ہی خبروں کا
11: ایف ایم بینڈ 100.2 MHz سے اسی آکاشوانی دے پٹیالہ کیندر تو بول رہے ہیں۔ ساڈے پروگرام تسی لائیو سٹریمنگ ذریعے نیوز آن اے ایئر ایپ تے وی سن سکدے ہو۔ دوستو سماں ملا لو تے اس ویلے دوپہر دے 2 بج چکے نے تے ہن سماں ہے جی پروگرام ساڈے فوجی ویراں لئی پروگرام سرفروش دا۔ پروگرام سرفروش لے کے میں حاضر ہاں ہرجسپریت کور۔ اس پروگرام دا پہلا گیت سندیاں امیتابھ بھٹاچاریہ دی آواز دے وچ۔

ਫਿਲਮ ਗਦਰ 2 ਦਾ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਹੁਣ ਅਗਲਾ ਗੀਤ ਪ੍ਰੋਗਰਾਮ ਦਾ ਸੁਣਦੇ ਹਾਂ। ਇਹ ਗੀਤ ਹੈ ਜੀ ਫਿਲਮ ਰਾਜਾ ਹਿੰਦੁਸਤਾਨੀ ਦੇ ਵਿੱਚੋਂ।

ਜੀ, ਤੁਸੀਂ ਗੀਤ ਸੁਣ ਰਹੇ ਸੀ ਫਿਲਮ ਰਾਜਾ ਹਿੰਦੁਸਤਾਨੀ ਦੇ ਵਿੱਚੋਂ, ਅਤੇ ਅਗਲਾ ਗੀਤ ਸੁਣਵਾਉਣ ਜਾ ਰਹੀ ਹਾਂ ਤੁਹਾਨੂੰ ਫਿਲਮ ਉਰੀ ਦ ਸਰਜੀਕਲ ਸਟ੍ਰਾਈਕ ਦੇ ਵਿੱਚੋਂ, ਅਤੇ ਗੀਤ ਦੇ ਬੋਲ ਲਿਖੇ ਨੇ ਜੀ ਰਾਜ ਸ਼ੇਖਰ ਨੇ, ਅਤੇ ਗੀਤ ਨੂੰ ਆਵਾਜ਼ ਦਿੱਤੀ ਹੈ ਯਾਸਰ ਦਸਾਈ ਅਤੇ ਸ਼ਾਸਵਤ ਸਚਦੇਵ ਜੀ ਨੇ। ਸੁਣਦਿਆਂ ਬਹੁਤ ਹੀ ਪਿਆਰਾ ਜਿਹਾ ਇਹ ਗੀਤ।

0: अनुभव प्रदान करने के लिए विश्व के विभिन्न देशों के साथ साझेदारी कर रहा है। बिहार सरकार अगले 5 वर्ष में राज्य में 1 लाख शिक्षकों की भर्ती करेगी। केंद्रीय माध्यमिक शिक्षा बोर्ड ने 12वीं कक्षा बोर्ड परीक्षा की उत्तर पुस्तिकाओं की स्कैन कॉपी प्राप्त करने की अंतिम तिथि 1 दिन और बढ़ाकर कल की। अमेरिका के विदेश मंत्री मार्को रूबिया आज नई दिल्ली में प्रधानमंत्री मोदी से मुलाकात करेंगे। विश्व स्वास्थ्य संगठन ने कांगो में इबोला के बुंडीबुग्यो स्ट्रेन से उत्पन्न स्वास्थ्य खतरे को उच्चतम किया। और आईपीएल क्रिकेट में आज शाम लखनऊ सुपर जायंट्स का मुकाबला पंजाब किंग्स से होगा। इसके साथ ही दोपहर समाचार का अंक समाप्त हुआ। नमस्कार।
1: FM बैंड 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਦੋਸਤੋ ਸਮਾਂ ਮਿਲਾ ਲਓ, ਇਸ ਵੇਲੇ ਦੁਪਹਿਰ ਦੇ 2:03 ਯਾਨੀ 2:30 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਹੈ ਜੀ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਦਾ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਸ਼ਾਮਿਲ ਹੋਣਗੇ ਅਤੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਜਿਹੜਾ ਹੈਗਾ ਜੀ ਉਹ ਹੈ ਮਿਲਾਵਟ। ਇੱਕ ਵਾਰ ਦੁਬਾਰਾ ਵਿਸ਼ਾ ਸੁਣ ਲਓ, ਪ੍ਰੋਗਰਾਮ ਦਾ ਵਿਸ਼ਾ ਹੈ ਜੀ ਮਿਲਾਵਟ ਅਤੇ ਮਿਲਾਵਟ ਵਿਸ਼ੇ 'ਤੇ ਚੁਟਕਲੇ ਲੈ ਕੇ ਹਾਜ਼ਰ ਹੋ ਗਏ ਨੇ ਸਾਡੇ ਨਾਲ ਸਾਡੇ ਸਰੋਤੇ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਧੰਨਾ ਸਿੰਘ ਖਰੌੜ ਪਿੰਡ ਸਿਉਣਾ ਜੀ ਪਟਿਆਲੇ ਦੇ ਨੇੜੇ ਉੱਥੋਂ ਬੋਲਦੇ ਹਾਂ
1: ਜੀ। ਧੰਨਾ ਸਿੰਘ ਜੀ, ਮਿਲਾਵਟ ਤੇ ਕਿਹੜਾ ਸਾਨੂੰ ਅੱਜ ਚੁਟਕਲਾ ਸੁਣਾਓਗੇ ਫਿਰ?
2: ਹਾਂ ਜੀ, ਹਾਂ ਮੈਂ ਸੁਣਾਊਂਗਾ ਜੀ। ਥੋੜਾ ਜਿਹਾ ਦਿਨ ਹੋ ਗਏ ਜੀ, ਸਿਆਲ ਜੇ ਚ ਵਿਆਹ ਆਇਆ ਕਿਸੇ ਰਿਸ਼ਤੇਦਾਰੀ ਚ। ਉਹ ਕਹਿੰਦੇ ਵੀ 50 ਲੀਟਰ ਦੁੱਧ ਪਹੁੰਚਾਇਓ 2 ਦਿਨ ਪਹਿਲਾਂ।
1: ਅੱਛਾ ਜੀ।
2: ਮੈਂ ਡੇਅਰੀ ਵਾਲੇ ਕੋਲ ਗਿਆ, ਮਹਾਂ ਜੀ ਦੁੱਧ ਦੇ ਦਿਓ 50 ਲੀਟਰ, ਨਾਲੇ ਕੰਨੀਆਂ ਦੇ ਦਿਓ, ਮੈਂ ਦੁੱਧ ਦਿਆਂਗਾ, ਕੰਨੀਆਂ ਤੁਹਾਡੀਆਂ ਵਾਪਸ ਕਰ ਦੂੰ। ਕਹਿੰਦੇ ਠੀਕ ਹੈ। ਮਹਾਂ ਰੇਟ ਕੇ ਲਾਓਗੇ? ਰੇਟ ਤਾਂ ਕਹਿੰਦਾ ਤੁਸੀਂ ਲਾਉਣਾ ਹੈ। ਮੈਂ ਕਿਵੇਂ ਲਾਉਣਾ? ਕਹਿੰਦਾ ਪਿਓਰ ਲਾਉਂਗੇ 100 ਰੁਪਏ ਲੀਟਰ, ਥੋੜਾ ਜਿਹਾ ਮਿਲਾਵਟ ਵਾਲਾ ਲਾਉਂਗੇ 80 ਰੁਪਏ ਲੀਟਰ, ਜ਼ਿਆਦਾ ਮਿਲਾਵਟ ਵਾਲਾ ਲੈਣਾ ਤਾਂ 60 ਰੁਪਏ ਮਿਲਜੂ। ਉਹ ਮਹਾਂ ਭਗਤਾ ਉੱਥੇ ਖੋਆ ਕੱਢਣਾ ਹੈ, ਮੈਨੂੰ ਮੇਰੇ ਉਹੀ ਨਾਲ ਛਿੱਤਰ ਪਵਾ ਦਿਓ
1: ਜੀ।
2: ਮਿਲਾਵਟ ਵਾਲਾ ਦੋ, ਪਿਓਰ ਦੇ ਦੋ, ਮੈਂ ਤਾਂ ਪੈਸੇ ਵੱਧ ਦੇ ਦੂ। ਕਿਤੇ ਉੱਥੇ ਹਲਵਾਈ ਕਹਿਆ ਕੇ ਲਿਆਂਦਾ, ਇਹ ਤਾਂ ਕੁਛ ਨਿਕਲਦਾ ਤਾਂ ਹੈ ਨਹੀਂ
1: ਜੀ। ਜੀ ਜੀ,
2: ਮਿਲਾਵਟ ਤਾਂ ਜੀ ਬਹੁਤ ਭੈੜੀ ਚੀਜ਼ ਹੈ।
1: ਬਿਲਕੁਲ,
2: ਵੈਸੇ ਚੱਲਦੀ ਬਹੁਤ ਹੈ, ਚੱਲਦੀ ਮਿਲਾਵਟ ਜ਼ਿਆਦਾ ਹੈ
1: ਜੀ। ਜੀ ਬਿਲਕੁਲ, ਬਹੁਤ ਮਿਲਾਵਟ ਚੱਲ ਰਹੀ ਹੈ ਹਰ ਚੀਜ਼ ਦੇ ਵਿੱਚ। ਠੀਕ ਹੈ ਜੀ, ਉਮੀਦ ਕਰਦੇ ਹਾਂ ਇਹ ਚੁਟਕਲਾ ਸਾਡੇ ਸਰੋਤਿਆਂ ਨੂੰ ਬਹੁਤ ਪਸੰਦ ਆਇਆ ਹੋਏਗਾ। ਇਸੇ ਤਰ੍ਹਾਂ ਜਾਰੀ ਰੱਖਾਂਗੇ ਸਿਲਸਿਲਾ।

0: ਨਹੀਂ ਧਨਕੁਰੇ ਘਰੇ ਹੀ ਆ, ਘੋਰ ਕਲਯੁਗ ਆ ਗਿਆ। ਵਾਹਿਗੁਰੂ ਵਾਹਿਗੁਰੂ।
1: ਨੀ ਬੁਝਾਰਤਾ ਹੀ ਪਾਈ ਜਾਏਂਗੀ, ਕੁਝ ਦੱਸੇਂਗੀ ਵੀ?
0: ਨੀ ਤੇਰੇ ਗੁਆਂਢ ਚ ਪਟਮੇਲੀ ਆਈ ਆ, ਪਟਮੇਲੀ
2: ਨਿਬੂ ਪਟਮੇਲੀ।
3: ਹੈਲੋ।
4: ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ?
4: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
3: ਜੀ ਬੰਸੀ ਲਾਲ ਜੀ,
4: ਮਿਲਾਵਟ ਵਾਲੇ ਬਹੁਤ ਘੱਟ ਹੈ ਰੇ ਚੁਟਕਲੇ, ਹੈ ਨੀ? ਮਿਲਾਵਟ ਕਰਦੇ ਜ਼ਿਆਦਾ, ਚੁਟਕਲੇ ਘੱਟ ਹੈ ਰੇ। ਦੇਖੋ ਜੀ, ਆਪ ਭੈਣ ਜੀ, ਪਹਿਲਾਂ ਵੀ ਆਪ ਵੀ, ਤੁਸੀਂ ਵੀ ਪਹਿਲੇ ਪ੍ਰੋਗਰਾਮ ਪਿਛਲੇ ਸਨ ਬਾਅਦ
3: ਜੀ।
4: ਹਾਂ, ਬੜੀ ਹੱਸਦੀ ਹੈ ਤੁਸੀਂ, ਬੜੀ ਅੱਛੀ ਆਪ।

0: ਹੋ ਸਕਦਾ ਬੰਦਾ ਦੇ ਜੀ ਚੁਟਕਲੇ ਵਾਲੇ ਗਾ ਚੁਟਕਲੇ ਬਹੁਤ ਘੱਟ ਆ ਜੀ। ਇੱਕ ਪਾਈਆ ਦੁੱਧ ਲਿਆ ਸੀ ਕਿਸੇ ਨੇ ਦੁੱਧ ਵਾਲੇ ਕੋਲ, ਉਸ ਵਿੱਚ ਨਿਕਲੀ ਮਿੰਡਕੀ, ਉਹ ਕਹਿੰਦਾ ਦੁੱਧ ਵਿੱਚ ਮਿੰਡਕੀ ਨਿਕਲੀ ਭਾਈ, ਪਾਈਆ ਦੁੱਧ ਵਿੱਚ ਮਿੰਡਕੀ ਨਿਕਲੇਗੀ ਹੋਰ ਕੀ ਹੱਥ ਹੀ ਨਿਕਲੂਗਾ।
1: ਸਹੀ ਹੈ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ।
2: ਨੀ ਉਹਦੀ ਮੋਟੀ ਮੋਟੀ ਅੱਖ ਅੱਖ ਅੱਖ, ਨੀ ਤੇਰੇ ਵਾਲੇ ਦਾ ਕੋਠੇ ਤੇ ਬੈਠੇ ਦਾ ਦਿਲ ਕਰੇ ਤੱਕ ਤੱਕ ਤੱਕ, ਨੀ ਮੈਂ ਤਾਂ ਕਹਿਨੀ ਆ ਵੀਰ ਆਪਣੇ ਪੱਟੂ ਨੂੰ।

0: ciudades, de que son locales de vitalidad, ਬਾਪੂ ਅੱਜ ਮੈਂ ਹਲਵਾਈ ਜਾਊਂਗਾ ਮਰਮਤ ਬਣਾਉਣ ਗਏ ਤੋ ਜਾਣੀ ਫੈਸ਼ਨ ਕਰਨਾ ਹੋਊਗਾ
1: ਚੰਗਾ ਜੀ, ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ।

0: ਬਿਲਕੁਲ
1: ਹਾਂਜੀ, ਘੀਆ ਤੋਰੀ ਕਿੱਥੇ ਖਾਈਏ, ਕੜੇ ਸਾਰੇ ਕੌੜੇ ਕੌੜੇ ਲੱਗਦੇ ਆ
0: ਜੀ।
1: ਹਾਂਜੀ ਦੇਖੋ ਹੰਸਾ ਜੀ, ਉਹ ਮਿਲਾਵਟ ਦੂਰ ਕਰ ਦਿੰਦਾ ਜੀ, ਉਹਦੀ ਚੁੰਝਰਾ ਦੁੱਧ ਫੜ ਜਾਂਦਾ ਜੀ, ਪਾਣੀ ਇੱਕ ਪਾਸੇ ਫੁੱਟੀ ਇੱਕ ਪਾਸੇ, ਫਿਰ ਫੁੱਟੀਆਂ ਫੁੱਟੀਆਂ ਖਾ ਲੈਂਦਾ ਜੀ, ਮਾਨ ਸਰੋਵਰ ਆ ਜੀ, ਮੋਤੀ ਚੁਗਦਾ ਜੀ, ਉਹ ਆਪਾਂ ਸਾਰੇ ਦਿਨ ਮਿਲਾਵਟ ਖਾਂਦੇ ਆ ਜੀ। ਹਾਂਜੀ ਸਾਰੇ ਦਿਨ ਮਿਲਾਵਟ ਖਾਂਦੇ, ਕੋਈ ਲੰਘਦੇ ਨੀ, ਕੋਈ ਸਬਜ਼ੀ ਭੱਜ ਜੀ, ਕਹਿੰਦੇ ਤਰਬੂਜ ਖਾ ਕੇ ਬੰਦਾ ਮਰ ਗਿਆ ਜੀ, ਤੁਸੀਂ ਕੀ ਕਰੀਏ। ਹਾਂਜੀ ਸਾਰੇ ਦਿਨ ਮਿਲਾਵਟ ਖਾਣੇ, ਕਾਲੇ ਮਿਰਚਾਂ ਦੇ ਪਪੀਤੇ ਦੇ ਬੀਜ ਪਾ ਲੈਂਦੇ ਆ ਜੀ।
0: ਜੀ ਬਿਲਕੁਲ,
1: ਹਾਂਜੀ ਹਾਂਜੀ, ਕੀ ਕਰੀਏ ਜੀ ਦੱਸੋ।
0: ਇਹਦਾ ਤਾਂ ਧਿਆਨ ਸਾਨੂੰ ਆਪ ਹੀ ਰੱਖਣਾ ਪਏਗਾ, ਮਿਲਾਵਟ ਤਾਂ ਹਰ ਚੀਜ਼ 'ਚ ਹੀ ਹੋ ਰਹੀ ਹੈ।
1: ਹਾਂਜੀ ਹਾਂਜੀ
0: ਜੀ
1: ਠੀਕ ਹੈ
0: ਜੀ, ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ।

0: हेलो
1: हाँ जी, सत
0: हेलो। हाँ जी, सत श्री अकाल जी।
1: श्री अकाल जी। मेरा नाम हरसिमरतजीत सिंह
0: जी
1: है
0: कित्थों गल करते
1: जी।
0: हो?
1: ते मेरा चमारू पिंड है जी, राजपुरे दे कोल जी।
0: ठीक है जी।
1: ते मैं एक गल तुहानू सुनानी सी। एक दोती नू एक बारी बुलाया ते ओनू पुछया वी तू यार दुध च मिलावट क्यों करदा है, तू ओनू छड्ड ही दे मिलावट नू। ਕਹਿੰਦਾ ਇੱਕ ਵਾਰੀ ਦੀ ਗੱਲ ਹੈ, ਕਹਿੰਦਾ ਮੈਂ ਦੁੱਧ 'ਚ ਮਿਲਾਵਟ ਨਹੀਂ ਕੀਤੀ, ਮੈਂ ਕਿਸੇ ਵਿਆਹ ਤੇ ਜਾਣਾ।
0: ਜੀ
1: ਤੇ ਕਹਿੰਦਾ ਮੈਂ ਨਾ ਲੋਕਾਂ ਨੂੰ ਪੁੱਛਿਆ ਵੀ ਜਿਹਨਾਂ ਨੂੰ ਦੁੱਧ ਦੇ ਕੇ ਆਉਣਾ ਹੈ ਉਹਨਾਂ ਨੂੰ ਮੈਂ ਸ਼ੁੱਧ ਦੁੱਧ ਹੀ ਦੇ ਦਿੰਦਾ, ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਮਿਲਾਵਟ ਕਰਨ ਦਾ।
0: ਜੀ
1: ਤੇ ਉਹ ਜੀ ਸਾਰਿਆਂ ਨੂੰ ਅਸਲੀ ਦੁੱਧ ਦੇ ਕੇ ਆ ਗਿਆ। ਕਹਿੰਦਾ ਅਗਲੇ ਦਿਨ ਜਦੋਂ ਮੈਂ ਦੁਬਾਰੇ ਦੁੱਧ ਲੈ ਕੇ ਗਿਆ ਤੇ ਕਹਿੰਦਾ ਸਾਰਾ ਮੁਹੱਲਾ ਮੇਰੇ ਦੁਆਲੇ ਹੋ ਗਿਆ। ਕਹਿੰਦੇ ਵੀਰ ਜੀ, ਤੁਸੀਂ ਕੱਲ ਸਾਨੂੰ ਨਕਲੀ ਦੁੱਧ ਦੇ ਕੇ ਗਏ ਹੋ, ਕਿਉਂਕਿ ਉਹਨਾਂ ਲੋਕਾਂ ਨੂੰ ਨਕਲੀ ਦੁੱਧ ਪੀਣ ਦੀ ਆਦਤ ਪੈ ਗਈ ਸੀ ਤੇ ਜਦੋਂ ਉਹਨਾਂ ਨੂੰ ਅਸਲੀ ਦੁੱਧ ਮਿਲਿਆ ਫਿਰ ਉਹ ਸਾਰੇ ਬਿਮਾਰ ਹੋ ਗਏ।
0: ਜੀ
1: ਸੋ ਇਸ ਕਰਕੇ ਲੋਕਾਂ ਨੂੰ ਮਿਲਾਵਟ ਦੀ ਆਦਤ ਜੀ ਪੂਰੀ ਤਰ੍ਹਾਂ ਬਣ ਚੁੱਕੀ ਹੈ। ਕੱਲਾ
0: ਜੀ
1: ਦੁੱਧ ਵਿੱਚ ਪਾਣੀ ਦੀ ਮਿਲਾਵਟ ਹੁੰਦੀ ਤਾਂ ਸ਼ਾਇਦ ਠੀਕ ਰਹਿੰਦਾ, ਪਰ ਉਸ ਤੇ ਜੋ ਗੰਦ ਮਿਲਾ ਦੁੱਧ ਵਿੱਚ ਪੈ ਰਿਹਾ ਹੈ,
0: ਬਿਲਕੁਲ।
1: ਸੋ ਇਸ ਕਰਕੇ ਪਾਣੀ ਦੀ ਮਿਲਾਵਟ, ਪਾਣੀ ਵੀ ਸ਼ੁੱਧ ਨਹੀਂ ਤੇ ਹੋਰ ਵੀ ਬਹੁਤ ਕੁਛ। ਇਸ ਕਰਕੇ ਮਿਲਾਵਟ ਚੀਜ਼ਾਂ ਸਾਡੇ ਲਈ ਬੜੀਆਂ ਖਤਰਨਾਕ ਨੇ,
0: ਜੀ ਜੀ ਬਹੁਤ
1: ਬਹੁਤ ਬਹੁਤ
0: ਸ਼ੁਕਰੀਆ
1: ਧੰਨਵਾਦ ਜੀ। ਮੈਂ
0: ਪ੍ਰੋਗਰਾਮ ਦੇ ਵਿੱਚ
1: ਸਾਡੇ
0: ਸਾਡੇ ਨਾਲ
1: ਨਾਲ
0: ਜੁੜਨ ਦੇ ਲਈ।

दियो इजाजत। FM बैंड 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਦੋਸਤੋ ਸਮਾਂ ਮਿਲਾ ਲਓ ਤਾਂ ਇਸ ਵੇਲੇ ਦੁਪਹਿਰ ਦੇ 3 ਵੱਜਣ ਵਾਲੇ ਨੇ ਤੇ ਹੁਣ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

रवि शर्मा लिखित नाटक सुनिए विजयमाला।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸ਼ਾਮ ਦੇ 5:20 ਹੋਏ ਨੇ ਤੇ ਆਓ ਚਾਤ ਮਾਰਦੇ ਹਾਂ ਨਿਊਜ਼ ਹੈਡਲਾਈਨਸ ਤੇ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 55,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ ਇਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਇੰਡੀਅਨ ਆਇਲ ਨੇ ਕਿਹਾ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਤੇ ਇੰਧਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਤ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਰਹੇਗਾ। ਪੰਜਾਬ ਦੇ ਕਈ ਹਿੱਸਿਆਂ 'ਚ ਆਵਾਰਾ ਕੁੱਤਿਆਂ ਵੱਲੋਂ ਹਮਲੇ ਦੀਆਂ ਘਟਨਾਵਾਂ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੂਬਾ ਸਰਕਾਰ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰੇਗੀ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਤੇ IPL ਕ੍ਰਿਕਟ 'ਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਜ਼ ਨਾਲ ਹੋਵੇਗਾ। ਸੌ 2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਸਕਦੇ ਹੋ। ਪ੍ਰੋਗਰਾਮ ਕੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹੈ ਸੀਮਾ ਸ਼ਰਮਾ ਤੇ ਮੇਰੇ ਨਾਲ ਨੇ
1: ਹਰਜਸਪ੍ਰੀਤ ਕੌਰ
0: ਜੀ। ਹਰਜਸ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਵੀ? ਉਮੀਦ ਕਰਦੇ ਹਾਂ ਵਧੀਆ ਹੀ ਹੋਵੋਗੇ
0: ਜੀ। ਸਾਡੇ ਲਿਸਨਰਸ ਵੀ ਵਧੀਆ ਹੋਣਗੇ, ਪਰ ਇੰਨੀ ਗਰਮੀ ਦੇ ਵਿੱਚ ਵਧੀਆ ਕਹਿਣਾ ਥੋੜਾ ਜਿਹਾ ਔਖਾ ਲੱਗਦਾ ਹੈ, ਕਿਉਂਕਿ ਹੁਣ ਤਾਂ ਦੇਖੋ ਆਪਾਂ ਕਹਿੰਦੇ ਹਾਂ ਨਾ ਕਿ ਵਾਤਾਵਰਨ 'ਚ ਇੰਨੀ ਕੁ ਗਰਮੀ ਵੱਧ ਗਈ ਹੈ ਕਿ ਜੇ ਅਸੀਂ AC ਰੂਮ ਦੇ ਵਿੱਚ ਵੀ ਬੈਠਦੇ ਹਾਂ ਤਾਂ ਵੀ ਉਨੀ ਰਾਹਤ ਨਹੀਂ ਮਿਲ ਰਹੀ।
1: ਬਿਲਕੁਲ,
0: ਇਹ ਇਸਦਾ ਕਾਰਨ ਗਲੋਬਲ ਵਾਰਮਿੰਗ ਹੀ ਹੈ, ਇਸ਼ੂ ਹੈ। ਵਾਤਾਵਰਨ ਦੇ ਸਮੱਸਿਆਵਾਂ ਨੇ ਜਿਹੜੀਆਂ ਮਨੁੱਖ ਵੱਲੋਂ ਹੀ ਪੈਦਾ ਕੀਤੀਆਂ ਗਈਆਂ ਨੇ, ਅਤੇ ਕਹਿੰਦੇ ਹੋਣੇ ਆ ਜੇ ਅਸੀਂ ਰੱਬ ਨਾਲ, ਰੱਬ ਦੀ ਸ਼ਕਤੀ ਨਾਲ ਜਾਂ ਪਰਮਾਤਮਾ ਨਾਲ ਖਿਲਵਾੜ ਕਰਦੇ ਹਾਂ ਤਾਂ ਉਸ ਦੇ ਨਾਲ ਸਾਡੇ ਉੱਤੇ ਹੀ ਉਸਦਾ ਨਤੀਜਾ ਸਾਨੂੰ ਭੁਗਤਣਾ ਪੈਣਾ।
1: ਬਿਲਕੁਲ, ਜੋ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਉਸਦਾ ਨੁਕਸਾਨ ਵੀ ਸਾਨੂੰ ਹੀ ਭੁਗਤਣਾ ਪਵੇਗਾ
0: ਜੀ, ਤੇ ਭੁਗਤ ਵੀ ਰਹੇ ਹਾਂ। ਦਿਨ ਪਰ ਦਿਨ ਜਿਹੜੀ ਗਰਮੀ ਆ ਉਹ ਵੱਧਦੀ ਜਾ ਰਹੀ ਹੈ, ਤੇ ਲੂ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਲਗਭਗ ਸਾਰੇ ਹੀ ਖਿੱਤਿਆਂ 'ਚ ਹੈ, ਤੇ ਆਪਣੇ ਪਟਿਆਲੇ ਤੇ ਬਠਿੰਡਾ ਦਾ, ਫਰੀਦਕੋਟ ਦਾ ਤਾਪਮਾਨ ਸਭ ਤੋਂ ਵੱਧ ਰਿਹਾ ਕੱਲ੍ਹ।
1: ਬਿਲਕੁਲ,
0: ਜੋ ਮੈਂ ਪੜ੍ਹ ਰਹੀ ਸੀ ਕਿਤੇ ਨਿਊਜ਼ ਦੇ ਵਿੱਚ, ਤੇ ਇਹ ਜਿਹੜਾ ਸਮੱਸਿਆ ਹੈ ਇਸ ਦੇ ਨਾਲ ਕੰਮ ਕਾਜ ਨਹੀਂ ਰੁਕ ਸਕਦੇ।
1: ਬਿਲਕੁਲ,
0: ਜੇ ਅਸੀਂ ਕਹੀਏ ਅਸੀਂ ਕੰਮ ਕਾਜ ਰੋਕ ਲਈਏ, ਕੰਮ ਕਾਜ ਤਾਂ ਰੁਕ ਨਹੀਂ ਸਕਦੇ, ਤੇ ਉਹਨਾਂ ਨੂੰ ਕਰਨਾ ਵੀ ਜ਼ਰੂਰੀ ਹੈ
1: ਜੀ,
0: ਤੇ ਕਿਉਂਕਿ ਜ਼ਿੰਦਗੀ ਜੀਵਨ ਚੱਲਣ ਦਾ ਨਾਮ ਹੈ, ਉਸਨੂੰ ਅਸੀਂ ਠਹਿਰਾ 'ਚ ਨਹੀਂ ਲਿਆ ਸਕਦੇ। ਕਿੰਨੀ ਦੇਰ ਰੁਕੇ ਰਵਾਂਗੇ? ਜਿਹੜੇ ਕੰਮ ਸਵੇਰੇ ਹੋਣੇ ਆ ਉਹ ਸਵੇਰੇ ਹੀ ਹੋਣਗੇ, ਜਿਹੜੇ ਦੁਪਹਿਰ ਸਮੇਂ ਹੋਣੇ ਆ ਉਹ ਦੁਪਹਿਰ ਸਮੇਂ ਹੀ ਹੋਣਗੇ
1: ਜੀ,
0: ਤੇ ਜਿੱਥੋਂ ਤੱਕ ਹੋ ਸਕੇ ਜਿਹੜੇ ਕੰਮ ਕਾਜ ਕਰਨ ਵਾਲੇ ਲੋਕ ਨੇ ਉਹ ਆਪਣਾ ਬਚਾਅ ਕਿਵੇਂ ਕਰਨ ਲੂ ਤੋਂ। ਅਸੀਂ ਟਾਈਮ ਟੂ ਟਾਈਮ ਆਪਣੇ ਲਿਸਨਰਸ ਨੂੰ ਜਿਹੜਾ ਹੈਗਾ ਚੇਤਾਵਨੀਆਂ ਸੁਣਵਾਉਂਦੇ ਰਹਿੰਦੇ ਹਾਂ ਕਿ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਆਪਣਾ ਬਚਾਅ ਕਰ ਸਕਦੇ ਹੋ, ਪਰ ਉਹਦੇ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਖਾਸ ਕਰਕੇ ਮਿਹਨਤ ਕਸ਼ ਲੋਕ ਨੇ, ਉਹਨਾਂ ਦੇ ਵਿੱਚ ਜਿਹੜੀ ਸਮੱਸਿਆ ਹੈ ਕਈ ਵਾਰੀ ਉਹ ਜ਼ਿਆਦਾ ਆਉਂਦੀ ਹੈ, ਕਿਉਂਕਿ ਲੂ ਲੱਗਣ ਨਾਲ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਦਾ ਇੱਥੋਂ ਤੱਕ ਕਿ ਬੇਹੋਸ਼ੀ ਜਾਂ ਮੌਤ ਦੀ ਅਵਸਥਾ 'ਚ ਵੀ ਪਹੁੰਚ ਜਾਂਦੇ ਨੇ।
1: ਬਿਲਕੁਲ
0: ਜੀ,
1: ਤੇ ਇਸੇ ਦੇ ਤਹਿਤ ਕੁਝ ਅੰਕੜੇ ਵੀ, ਜਿਹੜੇ ਅੰਕੜੇ ਸਾਹਮਣੇ ਆਏ ਨੇ
0: ਜੀ,
1: ਕੌਮਾਂਤਰੀ ਲੇਬਰ ਸੰਗਠਨ ਦੇ ਸਾਲ 2000

0: 24 ਦੇ ਅੰਦਾਜ਼ੇ ਮੁਤਾਬਕ ਅਤ ਦੀ ਗਰਮੀ ਕਾਰਨ ਕੰਮਕਾਰ ਠੱਪ ਹੋਣ ਜਾਂ ਮੰਦਾ ਪੈਣ ਕਰਕੇ ਇਕੱਲੇ ਭਾਰਤ ਨੂੰ ਹੀ ਲਗਭਗ 100 ਅਰਬ ਡਾਲਰ ਦੀ ਵੱਡੀ ਆਰਥਿਕ ਸੱਟ ਵੱਜੀ ਹੈ
1: ਜੀ।
0: ਅਤੇ 100 ਅਰਬ ਡਾਲਰ ਕੋਈ ਛੋਟੀ ਰਕਮ ਨਹੀਂ ਹੁੰਦੀ। ਅਤੇ ਇਹ ਲੇਬਰ ਸੰਗਠਨ ਨੇ ਦਿੱਤਾ ਤਾਂ ਇਹ ਲੇਬਰ ਦੇ ਕਾਰਨ ਹੀ ਹੋਇਆ ਹੈ
1: ਜੀ। ਦੇਖੋ ਇਹ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਨਾ ਕਿ ਤਰੱਕੀ ਨਹੀਂ ਰੁਕ ਸਕਦੀ, ਅਸੀਂ ਕੰਮਕਾਜ ਨਹੀਂ ਰੋਕ ਸਕਦੇ, ਪਰ ਉਹਦੇ 'ਚ ਬਹੁਤ ਸਾਰੀਆਂ ਕੁਝ ਸਾਵਧਾਨੀਆਂ ਨੇ ਜਿਨ੍ਹਾਂ ਦੇ ਨਾਲ ਚੱਲ ਕੇ ਅਸੀਂ ਆਪਣੇ ਆਪ ਨੂੰ ਬਚਾ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਅਸੀਂ ਵੱਧ ਤੋਂ ਵੱਧ ਅਜਿਹੇ ਸਰੋਤਾਂ ਦਾ ਜਿਹੜਾ ਹੈਗਾ ਪ੍ਰਯੋਗ ਕਰੀਏ ਜਿਹੜੇ ਨਵਿਆਉਣ ਯੋਗ ਹੋਣ, ਜਿਹੜੇ ਆਪਣੇ ਆਪ ਨੂੰ ਰਿਨਿਊ ਕਰ ਲੈਂਦੇ ਨੇ, ਜਿਹੜੇ ਆਪਣੇ ਆਪ ਨੂੰ ਨਿਵਿਆ ਲੈਂਦੇ ਨੇ, ਜਿਵੇਂ ਪੌਣ ਪਾਣੀ ਹੈ, ਹੈ ਨਾ। ਪਾਣੀ ਜਿਹੜਾ ਹੈਗਾ ਹੁਣ ਨਾ ਨਵਿਆਉਣ ਯੋਗ ਸਰੋਤਾਂ 'ਚ ਦਾਖਲ ਹੋ ਗਿਆ, ਕਿਉਂਕਿ ਪੀਣ ਵਾਲਾ ਪਾਣੀ ਜਿਹੜਾ ਉਹ ਘੱਟਦਾ ਜਾ ਰਿਹਾ ਲਗਾਤਾਰ। ਅਤੇ ਜਿਹੜੇ ਜਿੰਨੇ ਵੀ ਨਾ ਨਵਿਆਉਣ ਯੋਗ ਸਰੋਤ ਨੇ, ਭਾਵੇਂ ਉਹ ਡੀਜ਼ਲ ਹੈ, ਭਾਵੇਂ ਕੋਲਾ ਹੈ, ਭਾਵੇਂ ਸਾਡਾ ਪੈਟਰੋਲ ਹੈ, ਕਿਸੇ ਵੀ ਤਰ੍ਹਾਂ ਦਾ ਜੋ ਅਸੀਂ ਧਰਤੀ ਦੇ ਗਰਭ 'ਚੋਂ ਕੱਢ ਕੇ ਇਸਤੇਮਾਲ ਕਰ ਰਹੇ ਹਾਂ, ਉਹਦਾ ਬਣਨ ਦੀ ਮਿਕਦਾਰ ਜਿਹੜੀ ਹੈ ਉਹ ਘੱਟ ਗਈ ਹੈ। ਅਤੇ ਸਾਡੀ
0: ਤੇ ਬਹੁਤ ਸਮਾਂ ਵੀ ਲੱਗਦਾ ਉਸਨੂੰ ਦੁਬਾਰਾ ਬਣਨ ਦੇ ਵਿੱਚ,
1: ਲੱਖਾਂ ਕਰੋੜਾਂ ਸਾਲ ਲੱਗਦੇ ਨੇ, ਤਾਂ ਹੀ ਭੰਡਾਰ ਜਿਹੜੇ ਹੈ ਹੋਂਦ 'ਚ ਆਉਂਦੇ ਨੇ। ਅਤੇ ਜਿੱਥੋਂ ਤੱਕ ਹੋ ਸਕੇ ਅਸੀਂ ਉਹਨਾਂ ਨੂੰ ਸੇਵ ਕਰਨਾ, ਅਸੀਂ ਉਹਨਾਂ ਨੂੰ ਬਚਾਉਣਾ, ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਨੂੰ ਇਸਤੇਮਾਲ ਕਰ ਸਕਣ, ਕਿਉਂਕਿ ਜਿਹੜਾ ਯੁੱਗ ਹੈ ਉਹ ਬਹੁਤ ਸਾਰੇ ਅਸੀਂ ਹੁਣ ਦੇਖਦੇ ਹਾਂ ਜਿਹੜੇ ਹੈਗੇ ਆ ਸੈਲਫ ਆਟੋ ਜਿਹੜੇ ਹੈਗੇ ਆ ਉਹ ਚੱਲ ਪਏ ਨੇ, ਜਿਹੜੇ ਸੋਲਰ ਆਟੋਸ ਨੇ ਉਹ ਚੱਲ ਪਏ ਨੇ। ਅਤੇ ਉਹਦੇ ਨਾਲ ਅਸੀਂ ਦੇਖੋ ਮਨੁੱਖ ਲਗਾਤਾਰ ਤਰੱਕੀ ਤਾਂ ਕਰ ਰਿਹਾ, ਆਲਟਰਨੇਟਿਵ ਲੱਭ ਰਿਹਾ, ਪਰ ਫਿਰ ਵੀ ਜੋ ਸਾਨੂੰ ਜਿੰਨਾ ਸਾਨੂੰ ਯੂਜ਼ ਕਰਨਾ ਚਾਹੀਦਾ, ਜੇਕਰ ਅਸੀਂ ਉਸ ਤੋਂ ਵੱਧ ਯੂਜ਼ ਕਰਾਂਗੇ ਤਾਂ ਬੋਝ ਸਾਡੇ 'ਤੇ ਹੀ ਪੈਣਾ ਹੈ। ਤੋ ਹਰਜਸ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਕਰਾਂਗੇ ਆਪਣੇ ਸਰੋਤਿਆਂ ਨਾਲ ਕੁਝ ਹੋਰ ਗੱਲਾਂ, ਅਤੇ ਉਸ ਤੋਂ ਬਾਅਦ ਸਰਗਰਮੀਆਂ ਵੀ ਸੁਣਾਉਣੀਆਂ ਅਸੀਂ, ਅਤੇ ਫਿਰ ਗੀਤ ਸੁਣਵਾ ਦਿੰਦੇ ਹਾਂ ਸੋਨੂੰ ਕੱਕੜ ਦੀ ਆਵਾਜ਼ 'ਚ।
0: ਜੀ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਲਓ ਹਰਜਸ, ਦੇਖੋ ਅਸੀਂ ਆਪਣੇ ਸਰੋਤਿਆਂ ਨੂੰ ਆਗਾਹ ਵੀ ਕਰ ਦਿੱਤਾ ਤੇ ਗਰਮੀ ਦੇ ਵਿੱਚ ਜੇਕਰ ਨਿਕਲਣਾ ਹੀ ਪੈਂਦਾ ਤਾਂ ਤੁਸੀਂ ਛੱਤਰੀ ਲੈ ਕੇ ਜਾਓ ਜਾਂ ਫਿਰ ਥੋੜੀ ਚੌੜੀ ਕੈਪ ਹੋਵੇ
2: ਜਾਂ ਫਿਰ ਸੂਤੀ ਕੱਪੜੇ ਨਾਲ ਅਸੀਂ ਆਪਣਾ ਮੂੰਹ ਤੇ ਤਨ ਢੱਕ ਸਕੀਏ
1: ਜੀ। ਤੇ ਇਸ ਦੇ ਨਾਲ ਨਾਲ ਜਿਹੜੇ ਠੰਡੇ ਬਜ਼ਾਰੂ ਪਦਾਰਥ ਨੇ ਉਹਨਾਂ ਨੂੰ ਨਾ ਪੀਤਾ ਜਾਵੇ, ਬਲਕਿ ਘਰ ਵਿੱਚ ਸ਼ਿਕੰਜਵੀ ਜਿਹਦੇ ਵਿੱਚ ਲੂਣ ਤੇ ਮਿੱਠਾ ਦੋਵੇਂ ਦੀ ਮਿਕਦਾਰ ਬਰਾਬਰ ਮਾਤਰਾ ਦੇ ਵਿੱਚ ਰੱਖ ਕੇ ਤੇ ਨਾਲ ਨਿੰਬੂ ਨਿਚੋੜ ਕੇ ਪੀਤਾ ਜਾਵੇ।
2: ਜਾਂ ਫਿਰ ਅਸੀਂ ਐਵੇਂ ਵੀ ਕਰ ਸਕਦੇ ਹਾਂ ਕਿ ਜਾਂ ਤਾਂ ORS ਜਾਂ ਫਿਰ ਕੱਲਾ ਜ਼ਰੂਰੀ ਨਹੀਂ ਕਿ ਸ਼ਿਕੰਜਵੀ ਹੀ, ਸਗੋਂ ਨਿੰਬ ਪਾਣੀ ਵਿੱਚ ਨਮਕ ਤੇ ਚੀਨੀ ਦਾ ਘੋਲ ਮਿਲਾ ਕੇ ਰੱਖ ਲਓ ਤੇ ਉਹਨੂੰ ਥੋੜੀ ਥੋੜੀ ਦੇਰ ਬਾਅਦ ਘੁੱਟ ਘੁੱਟ ਕਰਕੇ ਪੀਂਦੇ
1: ਰਹੋ ਜੀ। ਇਸ ਤੋਂ ਇਲਾਵਾ ਗਲੂਕੋਜ਼ ਲੈ ਸਕਦੇ ਹੋ ਜਿਸ ਦੇ ਨਾਲ ਕੀ ਹੈ ਇੰਸਟੈਂਟ ਐਨਰਜੀ ਵੀ ਮਿਲੇਗੀ, ਜਿਹੜਾ ਸਾਡਾ ਸਾਲਟ ਨਿਕਲ ਰਿਹਾ ਬੋਡੀ ਵਿੱਚ ਲੂਣ ਨਿਕਲ ਰਹੇ ਨੇ ਉਹਨਾਂ ਦੀ ਪੂਰਤੀ ਹੋ ਜਾਵੇਗੀ।
2: ਬਿਲਕੁਲ।
1: ਤੇ ਸਾਡੇ ਲਿਸਨਰਸ ਜਿਹੜੇ ਹੈ ਇੰਨਾ ਹੀ ਅਸੀਂ ਉਹਨਾਂ ਨੂੰ ਦੱਸ ਸਕਾਂਗੇ ਕਿਉਂਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ, ਕਿਉਂਕਿ ਅਸੀਂ ਅੱਗੇ ਸਰਗਰਮੀਆਂ ਵੀ ਸੁਣਾਉਣੀਆਂ ਆਪਣੇ ਲਿਸਨਰਸ ਨੂੰ। ਤੇ ਇਸ ਦੇ ਨਾਲ ਹੀ ਚਾਹਾਂਗੇ ਇਜਾਜ਼ਤ ਲੈਣਾ ਅਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਸਰਗਰਮੀਆਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
3: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
4: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
3: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
1: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੁਹਾਨੂੰ ਸੁਣਵਾ ਰਹੇ ਹਾਂ ਸਰਗਰਮੀਆਂ। ਇਸ ਪ੍ਰੋਗਰਾਮ ਦੇ ਸਹਿ ਨਿਰਦੇਸ਼ਕ ਨੇ ਸਾਹਿਲ ਤੇ ਪੇਸ਼ਕਸ਼ ਇਮਤਿਆਜ਼ ਮੁਹੰਮਦੀ ਹੈ। ਆਓ ਸੁਣਦੇ ਹਾਂ ਸਰਗਰਮੀਆਂ।
5: ਅੱਜ ਦਾ ਸਰਗਰਮੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੈਂ ਅਰਪਿੰਦਰ ਖਹਿਰਾ। ਇੱਕ ਨਜ਼ਰ ਮਾਰਦੇ ਹਾਂ ਹਫ਼ਤਾ ਭਰ ਅੰਦਰ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਤੇ ਆਸ ਪਾਸ ਦੇ ਇਲਾਕਿਆਂ 'ਚ ਹੋਈਆਂ ਸਰਗਰਮੀਆਂ ਬਾਰੇ। ਭਾਰਤ ਸਰਕਾਰ ਦੀ ਦੇਸ਼ ਪੱਧਰੀ ਰੁਜ਼ਗਾਰ ਮੁਹਿੰਮ ਤਹਿਤ 23 ਮਈ ਦਿਨ ਸ਼ਨੀਵਾਰ ਨੂੰ 19ਵਾਂ ਰੁਜ਼ਗਾਰ ਮੇਲਾ ਪਟਿਆਲਾ ਸਥਿਤ ਲੋਕੋਮੋਟਿਵ ਵਰਕਸ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਰਚੁਅਲ ਮਾਧਿਅਮ ਰਾਹੀਂ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਤੇ ਆਪਣੇ ਸੰਬੋਧਨ 'ਚ ਕਿਹਾ।
6: ਸਾਥੀਓ, ਆਜ ਦੇਸ਼ ਭਰ ਕੇ

0: और मेरा मतलब सिलेक्शन एज ए मतलब यहाँ डिप मटेरियल सुपरिटेंडेंट के तौर पर प्रधानमंत्री श्री नरेंद्र मोदी जी की आभारी हूँ, क्योंकि उन्होंने इस एग्ज़ाम को काफ़ी अच्छे से कराया है। इसमें किसी प्रकार की धांधली नहीं हुई है और जो इस पद के हकदार थे उन्हें मतलब ये
1: जी, मेरा नाम अवनीश पाल, मैं उत्तर प्रदेश का रहने वाला हूँ और मेरा जिला हरदोई है। इस समय मैंने यहाँ PLW में JEE मैकेनिकल के पोस्ट पे क्वालिफाई किया था। उसका एग्ज़ाम के लिए हम लोगों ने फॉर्म 2024 में फिल किए थे। उसके बाद हम लोगों ने प्री मतलब उसका प्रीलिम्स पास किया। उसके बाद उसका मतलब मेंस होता है, वो पास करने के बाद फिर हम लोगों का फाइनल सिलेक्शन हुआ। उसके बाद हम लोग अपना डॉक्यूमेंट वेरिफिकेशन कराने के लिए पटियाला आए यहाँ PLW में। फिर यहाँ उसके बाद फिर आज मतलब जो रोजगार मेला लगा है यहाँ पे श्री नरेंद्र मोदी जी की तरफ से, तो उसमें हम नियुक्ति पत्र दिए गए हैं। और इसमें और इस रोजगार मेला का संकल्प है विकसित भारत के संकल्प में सहभागी बनती युवा शक्ति। माननीय श्री नरेंद्र मोदी के द्वारा 51,000 युवाओं को नियुक्ति पत्र प्रदान किया गया है। जो यह रोजगार मेला था भारत के 47 शहरों में आयोजित किया गया था और इस मेले में आके हम लोगों को काफी अच्छा लगा।
2: बीते दिनी गोयल चैरिटेबल फाउंडेशन ट्रस्ट पटियाला वालों 13वां अखां दा मुफ्त चेकअप कैंप लगवाया गया। इस मौके पवन गोयल ने आकाशवाणी पटियाला नाल गल करदिया कहा,
3: ਜਿਹੜਾ 13ਵਾਂ ਕੈਂਪ ਜਿਹੜਾ ਸੀ ਉਹ ਸਾਡਾ ਐਲੀਮੈਂਟਰੀ ਸਮਾਰਟ ਸਕੂਲ ਦਾਣਾ ਮੰਡੀ ਸਨੌਰੀ ਗੇਟ ਪਟਿਆਲੇ ਵਿਖੇ ਲਗਾਇਆ ਗਿਆ, ਜਿਹਦੇ ਵਿੱਚ ਉਸ ਸਕੂਲ ਦੇ ਮੁੱਖ ਅਧਿਆਪਕ ਡਾਕਟਰ ਇੰਦਰਜੀਤ ਕੌਰ ਜੀ ਖੋਖਰ ਬਹੁਤ ਹੀ ਉਹਨਾਂ ਨੇ ਮਿਹਨਤ ਦੇ ਨਾਲ ਉਸ ਕੈਂਪ ਨੂੰ ਬੜੀ ਸਾਡੀ ਮਦਦ ਕੀਤੀ। ਇਸ ਕੈਂਪ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਅਮਨਦੀਪ ਗਰਗ ਜੀ ਤੇ ਉਹਨਾਂ ਦੀ ਟੀਮ ਨੇ ਆ ਕੇ ਅੱਖਾਂ ਦਾ ਮੁਆਇਨਾ ਕੀਤਾ ਤੇ ਇਸ ਗੱਲ ਦੀ ਵੀ ਬੜੀ ਸੰਤੁਸ਼ਟੀ ਰਹੀ ਕਿ ਮੈਕਸੀਮਮ ਬੱਚਿਆਂ ਦੀਆਂ ਜਿਹੜੀਆਂ ਅੱਖਾਂ ਸੀਆਂ ਬੜੀਆਂ ਅੱਛੀਆਂ ਹੈਲਦੀ ਮਿਲੀਆਂ। ਲੇਕਿਨ ਫਿਰ ਵੀ ਇਹ ਸਾਨੂੰ ਇਸ ਗੱਲ ਦੇਖਣਾ ਪਿਆ ਕਿ ਉਹਨਾਂ ਵਿੱਚ 9 ਬੱਚਿਆਂ ਦੀਆਂ ਜਿਹੜੀਆਂ ਅੱਖਾਂ ਸੀਆਂ ਉਹਨਾਂ ਵਿੱਚ ਸਾਨੂੰ ਕਾਫੀ ਵਿਜਨ ਦਾ ਕਾਫੀ ਸਾਨੂੰ ਦਿੱਕਤ ਮਹਿਸੂਸ ਹੋਈ। ਇੱਕ ਬੱਚੇ ਦੀ ਅੱਖ ਦੇ ਵਿੱਚ -7 ਜਿਹੜਾ ਕਿ ਜਿਹਦੇ ਨਾਲ ਦਿਖਣਾ ਹੀ ਬਹੁਤ ਘੱਟ ਜਾਂਦਾ ਹੈ ਦ੍ਰਿਸ਼ਟੀ ਨਾਲ, ਤੇ 2 ਬੱਚਿਆਂ ਦੀਆਂ -4, ਉਸ ਤੋਂ ਬਾਅਦ 2 ਜਾਂ 3 ਬੱਚਿਆਂ ਦੇ -3, ਲਾਈਕ ਦੈਟ ਟੋਟਲ ਜਿਹੜੀਆਂ ਹੈ 9 ਬੱਚਿਆਂ ਦੀ ਅੱਖਾਂ ਦੇ ਵਿੱਚ ਇਹ ਪ੍ਰੋਬਲਮ ਸਾਨੂੰ ਮਹਿਸੂਸ ਹੋਈ ਤੇ ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਇਹ ਇਨੀਸ਼ੀਏਟਿਵ ਜੋ ਅਸੀਂ ਪਹਿਲਾਂ ਤੋਂ ਵੀ ਕਰਦੇ ਆ ਰਹੇ ਹਾਂ, ਲੇਕਿਨ ਕੱਲ ਅਸੀਂ ਸਪੈਸ਼ਲ ਇਹ ਪ੍ਰਿੰਸੀਪਲ ਮੈਮ ਨੂੰ ਬੇਨਤੀ ਕਰੀ ਸੀ ਕਿ ਤੁਸੀਂ ਇਹਨਾਂ ਦੇ ਮਾਪਿਆਂ ਨੂੰ ਬੁਲਾਓ ਤਾਂ ਕਿ ਨਾਲ ਮੈਨੂੰ ਬੁਲਾਓ ਤਾਂ ਕਿ ਅਸੀਂ ਉਹਨਾਂ ਨੂੰ ਸੈਂਸਿਟਾਈਜ਼ ਕਰੀਏ ਦ੍ਰਿਸ਼ਟੀ ਵਿੱਚ ਕਮਜ਼ੋਰੀ ਆਈ ਹੈ ਇਹਨਾਂ ਨੂੰ ਅਸੀਂ ਕਿਵੇਂ ਅੱਗੇ ਸੁਚਾਰੂ ਢੰਗ ਦੇ ਨਾਲ ਅੱਗੇ ਲੈ ਕੇ ਜਾਣਾ ਹੈ। ਤੇ ਡਾਕਟਰ ਸਾਹਿਬਾਨ ਜਿਹੜੇ ਕਿ ਅੱਖਾਂ ਦਾ ਮੁਆਇਨਾ ਕਰਦੇ ਹਨ ਉਹ ਆਪਣੀ ਤਰਫੋਂ ਇਹਨਾਂ ਬੱਚਿਆਂ ਨੂੰ ਪੂਰਾ ਡਾਇਗਨੋਸ ਕਰਨ ਤੱਕ ਫ੍ਰੀ ਆਪਣੀ ਸੇਵਾਵਾਂ ਪ੍ਰਦਾਨ ਕਰਦੇ ਹਨ ਤੇ ਸਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਗਰ ਇਹਨਾਂ ਦਾ ਇਲਾਜ ਕੋਈ ਹੋਰ ਹੁੰਦਾ ਹੋਵੇ ਤਾਂ ਉਸ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਜਿੰਨਾ ਵੀ ਇਹਨੂੰ ਰਾਹਤ ਮਿਲ ਸਕੇ ਉਹਨੂੰ ਅਸੀਂ ਕਰਵਾਈ। ਇਹਨਾਂ ਦੇ ਨਾਲ ਸਾਡੀ ਇੱਕ ਹੋਰ ਟੀਮ ਹੈ, ਉਹਨਾਂ ਦੇ ਸਾਡੇ ਸਪੈਸ਼ਲਿਸਟ ਡਾਕਟਰ ਕਵਨੀਤ ਕੌਰ ਜੀ ਜੋ ਹੈ ਉਹ ਸਾਡੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹਨ। ਉਹ ਗਲੂਕੋਮਾ ਦੇ ਸਪੈਸ਼ਲਿਸਟ ਹਨ, ਜਿਸ ਨੂੰ ਅਸੀਂ ਗਲੂਕੋਮਾ ਨੂੰ ਕਾਲਾ ਮੋਤੀਆ ਕਹਿੰਦੇ ਹਨ, ਉਹਨਾਂ ਦੇ ਐਕਸਪਰਟ ਹਨ। ਉਹ ਪੂਰੀ ਆਪਣੀ ਟੀਮ ਦੇ ਨਾਲ ਆ ਕੇ ਜਦੋਂ ਵੀ ਕਿਸੇ ਸਕੂਲ ਦੇ ਵਿੱਚ ਉਹਨਾਂ ਨੂੰ ਟਾਈਮ ਮਿਲਦਾ ਉਹਨਾਂ ਨੂੰ ਅਸੀਂ ਬੇਨਤੀ ਕਰ ਲੈਂਦੇ ਹਾਂ, ਅਗਰ ਉਹਨਾਂ ਕੋਲੇ ਕਿਤੇ ਟਾਈਮ ਦੀ ਕਿੱਲਤ ਹੁੰਦੀ ਹੈ ਤਾਂ ਅਸੀਂ ਡਾਕਟਰ ਅਮਨਦੀਪ ਜੀ ਨੂੰ ਬੇਨਤੀ ਕਰਕੇ ਅਸੀਂ ਇਹ ਆਪਣਾ ਪ੍ਰਯਾਸ ਜਿਹੜਾ ਹੈ ਇਹ ਅਸੀਂ ਜਾਰੀ ਰੱਖਿਆ ਹੋਇਆ। ਤੇ ਮੇਰੀ ਕੋਸ਼ਿਸ਼ ਇਹ ਹੈ, ਮੇਰੀ ਉਮਰ 70 ਦੀ ਹੋ ਗਈ ਹੈ, ਲੇਕਿਨ ਮੇਰਾ ਆਪਣੇ ਮਨ ਦਾ ਇਹ ਭਾਵ ਹੈ ਟਿਲ ਮਾਈ ਲਾਸਟ ਬਰੀਥ ਜਦ ਤੱਕ ਮੇਰਾ ਜੀਵਨ ਹੈ ਮੇਰਾ ਇਹ ਪੂਰਾ ਪ੍ਰਯਾਸ ਰਹੇਗਾ ਕਿ ਸਮਾਜ ਦੇ ਅਸੀਂ ਇਸ ਤਰ੍ਹਾਂ ਦੇ ਕੰਮ ਅਸੀਂ ਜਾਰੀ ਰੱਖੀਏ।
2: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਆਉਂਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 19 ਮਈ ਨੂੰ ਕਿਸਾਨ ਬੀਬੀਆਂ ਲਈ ਗਰਮੀ ਰੁੱਤ ਦੇ ਫਲਾਂ ਦੀ ਸਾਂਭ ਸੰਭਾਲ ਲਈ ਇੱਕ ਹਫ਼ਤੇ ਦਾ ਇੱਕ ਵਿਸ਼ੇਸ਼ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿੱਚ ਬਿੱਲ ਦਾ ਸ਼ਰਬਤ, ਅੰਬ ਦਾ ਸ਼ਰਬਤ, ਸੁਕੈਸ਼, ਅੰਬ ਦੀ ਚਟਣੀ, ਆੜੂ ਦਾ ਜੈਮ, ਆਲੂ ਬੁਖਾਰੇ ਦਾ ਜੈਮ ਬਣਾਉਣ ਬਾਰੇ ਤਕਨੀਕੀ ਤੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਕਟਰ ਮਨੀਸ਼ਾ ਭਾਟੀਆ ਨੇ ਦੱਸਿਆ, ਆਚਾਰ, ਚਟਣੀਆਂ, ਸ਼ਰਬਤ, ਸ਼ਕੈਸ਼ ਆਦਿ ਬਣਾ ਕੇ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਵਿੱਚ ਵਾਧਾ ਕਰਕੇ ਕਿਸਾਨ ਬੀਬੀਆਂ ਇਸ ਕੰਮ ਨੂੰ ਇੱਕ ਸਹਾਇਕ

0: ਹੋਵੇਗੀ। ਇਸ ਮੌਕੇ ਤੇ MMSY ਕਾਰਡ ਵੀ ਬਣਾਏ ਗਏ ਜਿਸ ਵਿੱਚ ਬਲਾਕ ਭਾਦਸੋਂ ਵੱਲੋਂ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ। ਬੀਤੇ ਦਿਨੀ ਸਿਵਲ ਸਰਜਨ ਪਟਿਆਲਾ ਡਾਕਟਰ ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲੇ ਜ਼ਿਲ੍ਹੇ ਦੇ ਸਮੂਹ PSCs ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਵਿਸ਼ਵ ਹਾਈਪਰ ਟੈਂਸ਼ਨ ਦਿਵਸ ਮਨਾਇਆ ਗਿਆ। ਇਸ ਸੰਬੰਧ ਵਿੱਚ ਅਵੇਅਰਨੈਸ ਸੈਸ਼ਨ ਲਗਾ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਹਾਈਪਰ ਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ, ਜਿਵੇਂ ਕਿ ਸਟਰੋਕ, ਦਿਲ ਦੇ ਦੌਰੇ, ਗੁਰਦੇ ਦੀ ਬਿਮਾਰੀ, ਦਿਮਾਗੀ ਕਮਜ਼ੋਰੀ, ਨਿਗਾਹ ਦਾ ਧੁੰਦਲਾਪਨ ਤੇ ਆਦਿ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਹਾਈਪਰ ਟੈਂਸ਼ਨ ਦੀ ਬਿਮਾਰੀ ਤੋਂ ਪੀੜਤ ਹਨ, ਕਿਉਂਕਿ ਇਸ ਦਾ ਕੋਈ ਵੀ ਲੱਛਣ ਪ੍ਰਤੱਖ ਤੌਰ ਤੇ ਦਿਖਾਈ ਨਹੀਂ ਦਿੰਦਾ। ਸਿਰਫ ਦੌਰਾ ਪੈਣ ਤੋਂ ਬਾਅਦ ਹੀ ਇਸ ਬਿਮਾਰੀ ਦਾ ਪਤਾ ਲੱਗਦਾ ਹੈ। ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ 30 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਆਪਣੇ BP ਦੀ ਜਾਂਚ ਨਿਯਮਿਤ ਰੂਪ ਦੇ ਵਿੱਚ ਕਰਵਾਉਣੀ ਚਾਹੀਦੀ ਹੈ। BP ਵਧਣ ਤੇ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਤਣਾਅ ਰਹਿਤ ਜ਼ਿੰਦਗੀ ਜਿਉਣ ਲਈ ਮੈਡੀਟੇਸ਼ਨ ਤੇ ਯੋਗਾ ਕਰਨਾ ਚਾਹੀਦਾ ਹੈ। ਤਲੀਆਂ ਹੋਈਆਂ ਚੀਜ਼ਾਂ ਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੀਤੇ ਹਫ਼ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਵਿਖੇ ਬਿਜਲੀ ਦੀ ਬੱਚਤ ਕਿਉਂ ਅਤੇ ਕਿਵੇਂ ਕਰੀਏ ਵਿਸ਼ੇ ਉੱਤੇ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਇੰਜੀਨੀਅਰ ਸਟਾਫ ਨੇ ਹਿੱਸਾ ਲਿਆ। ਬਿਜਲੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ ਵੱਖ ਵਿਧੀਆਂ ਊਰਜਾ ਬੱਚਤ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ, ਜੋ ਕਿ ਵਿਦਿਆਰਥੀਆਂ ਵਿੱਚ ਊਰਜਾ ਬੱਚਤ ਬਾਰੇ ਰੁਚੀ ਪੈਦਾ ਕਰਨ ਦੇ ਸਮਰੱਥ ਬਣਾਉਣਾ ਸੀ। ਵਿਦਿਆਰਥੀਆਂ ਨੂੰ ਇਨ੍ਹਾਂ ਤਕਨੀਕਾਂ ਨਾਲ ਆਪਣੀ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਊਰਜਾ ਬੱਚਤ ਵਿਸ਼ੇ ਉੱਤੇ ਪੇਪਰ ਵੀ ਪੜ੍ਹੇ ਗਏ ਤੇ ਊਰਜਾ ਬੱਚਤ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਵੀ ਪੇਸ਼ ਕੀਤੀਆਂ ਗਈਆਂ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਬਡਾਲੀ ਆਲਾ ਸਿੰਘ ਵਿਖੇ ਇੱਕ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਗਿਆ। ਬਲਾਕ ਖੇਤੀਬਾੜੀ ਅਫਸਰ ਡਾਕਟਰ ਬੂਟਾ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਨਾ ਸਿਰਫ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਜ਼ਮੀਨ ਦੇ ਅੰਦਰ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਇਸ ਮੌਕੇ ਖੇਤੀਬਾੜੀ ਅਫਸਰ ਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਮਿੱਟੀ ਵਿੱਚ ਮਿਲਾਉਣ ਲਈ ਖੇਤੀਬਾੜੀ ਵਿਭਾਗ ਮਸ਼ੀਨਰੀ ਤੇ ਵੱਡੀ ਸਬਸਿਡੀ ਦਿੰਦਾ ਹੈ। ਕਿਸਾਨਾਂ ਨੂੰ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਧਰਤੀ ਮਾਤਾ ਬਚਾਓ ਮੁਹਿੰਮ ਤਹਿਤ ਖਾਦਾਂ ਦੀ ਸੰਜਮ ਤੇ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਕੈਂਪ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਕੌਰ ਨੇ ਕਿਸਾਨਾਂ ਨੂੰ ਫਾਰਮਰ ਰਜਿਸਟਰ ਦੀ ਮਹੱਤਤਾ ਬਾਰੇ ਦੱਸਿਆ। ਫਾਰਮਰ ਰਜਿਸਟ੍ਰੇਸ਼ਨ ਸੰਬੰਧੀ ਕਿਸਾਨ ID ਬਣਾਉਣ ਦੀ ਅਪੀਲ ਕੀਤੀ। ਡਾਕਟਰ ਅਜੇ ਕੁਮਾਰ ਨੇ ਝੋਨੇ ਦੀ ਸਿੱਧੀ ਬਿਜਾਈ ਤੇ ਸੌਣੀ ਮੱਕੀ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਡਾਕਟਰ ਰੀਤ ਵਰਮਾ ਨੇ ਸੌਣੀ ਦੀਆਂ ਫਸਲਾਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਹਮਲੇ ਅਤੇ ਇਹਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਕੜ ਅਤੇ ਸੌਣੀ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 17,500 ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਤਿੰਦਰ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਆਤਮਾ ਅਧੀਨ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ। ਹੁੰਦਾ ਏ ਵਾਚਕ ਅਰਪਿੰਦਰ ਖਹਿਰਾ, ਨਿਰਮਾਣ ਸਹਿਯੋਗ ਸਾਹਿਲ, ਪੇਸ਼ਕਸ਼ ਮੁਹੰਮਦ ਇਮਤਿਆਜ਼।
1: ਤੁਸੀਂ ਸੁਣ ਰਹੇ ਸੀ ਹਫ਼ਤਾਵਾਰੀ ਪ੍ਰੋਗਰਾਮ ਸਰਗਰਮੀਆਂ, FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸ਼ਾਮ ਦੇ 5 ਹੋਣ ਵਾਲੇ ਨੇ ਤੇ ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਵਾਣੀ।

ਪੇਸ਼ਾ ਪ੍ਰੋਗਰਾਮ ਕਿਸਾਨ ਵਾਣੀ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ। ਜੈ ਹਿੰਦ ਕਿਸਾਨ ਦੋਸਤੋ, ਜੈ ਹਿੰਦ ਜੀ। ਪ੍ਰੋਗਰਾਮ ਕਿਸਾਨ ਵਾਣੀ ਚ ਸਵਾਗਤ। ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਪ੍ਰਿਤਪਾਲ ਮਹੁਰਾਣਾ। ਕਿਸਾਨ ਦੋਸਤੋ, ਜਿਸ ਤਰ੍ਹਾਂ ਕਿ ਹੁਣ ਗਰਮੀ ਆਪਣੇ ਜ਼ੋਰਾਂ 'ਤੇ ਹੈ, ਅਤੇ ਆਮ ਤੌਰ 'ਤੇ ਲੋਕਾਂ ਦਾ ਧਿਆਨ ਆਪਣੀ ਸਭ ਤੋਂ ਪਹਿਲਾਂ ਸਿਹਤ ਨੂੰ ਮੇਨਟੇਨ ਕਰਨ 'ਤੇ ਹੁੰਦਾ। ਪਾਣੀ ਦੀ ਮਾਤਰਾ ਸਾਡੀ ਬਾਡੀ 'ਚ ਕਿੰਨੀ ਜ਼ਰੂਰੀ ਹੈ ਔਰ ਉਸਨੂੰ ਕਿਸ ਤਰ੍ਹਾਂ ਅਸੀਂ ਮੇਨਟੇਨ ਕਰਕੇ ਰੱਖਣਾ ਹੈ। ਖਾਸ ਤੌਰ 'ਤੇ ਇਹਨਾਂ ਦਿਨਾਂ 'ਚ ਨਾ ਹੁਣ ਬੜੀ ਘਾਟ ਮਹਿਸੂਸ ਹੁੰਦੀ ਆ ਕਿ ਜਿੱਥੇ ਦਰਖਤ ਹੈ ਨਹੀਂ

ਜਿੱਥੇ ਛਾਂ ਹੈ ਨਹੀਂ, ਉੱਥੇ ਹੁਣ ਮਹਿਸੂਸ ਹੁੰਦਾ ਕਿ ਦਰਖਤਾਂ ਦਾ ਝੁੰਡ ਹੁੰਦਾ, ਵੱਡੇ ਵੱਡੇ ਛਾਂ ਵਾਲੇ ਰੁੱਖ ਹੈ, ਉਹਦੀ ਕਿੰਨੀ ਕੁ ਵੱਡੀ ਕੀਮਤ ਹੈ। ਸੋ ਜੇਕਰ ਆਪਾਂ ਪੁਰਾਣੀ ਖੇਤੀ ਦੀ ਗੱਲ ਕਰੀਏ, ਪੁਰਾਣੇ ਸਮਿਆਂ ਦੇ ਉਹਨਾਂ ਵੇਲਿਆਂ ਦੀ ਗੱਲ ਕਰੀਏ ਜਦੋਂ ਖੇਤਾਂ ਵਿੱਚ ਟਾਹਲੀਆਂ, ਬਰੋਟੇ, ਪਿੱਪਲ, ਇਸ ਤੋਂ ਇਲਾਵਾ ਫਲਾਂ ਵਾਲੇ ਵੱਡੇ ਵੱਡੇ ਰੁੱਖ ਹੈ, ਉਹ ਖਾਸ ਤੌਰ 'ਤੇ ਸ਼ੌਕ ਨਾਲ ਬੀਜੇ ਜਾਂਦੇ ਸੀ। ਉਹਦਾ ਸਭ ਤੋਂ ਵੱਡਾ ਸੁੱਖ ਜਿੱਥੇ ਪਰਿੰਦਿਆਂ ਪਸ਼ੂਆਂ ਨੂੰ ਵੀ ਹੁੰਦਾ ਸੀ, ਤਾਂ ਉਹਦਾ ਸੁੱਖ ਕਿਸਾਨ ਨੂੰ ਵੀ ਹੁੰਦਾ ਸੀ, ਉੱਥੇ ਕੰਮ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਹੁੰਦਾ ਸੀ। ਔਰ ਉਦੋਂ ਇਹ ਸੀਗਾ ਕਿ ਟੱਬਰਾਂ ਦੇ ਟੱਬਰ ਜਦੋਂ ਕੰਮ ਕਰਦੇ ਸਨ ਜਾਂ ਫਿਰ ਉਸ ਤੋਂ ਬਾਅਦ ਆਰਾਮ ਕਰਨ ਦੀ ਜਦੋਂ ਵਾਰੀ ਆਉਂਦੀ ਸੀ ਦੁਪਹਿਰੇ, ਤਾਂ ਉਦੋਂ ਇਹ ਸੀਗਾ ਕਿ ਕਈ ਵਾਰ ਨਾ ਲੋਕ ਮਨ ਵਿੱਚ ਇਹ ਸੋਚ ਕੇ ਵੱਡੇ ਵੱਡੇ ਰੁੱਖ ਲਗਾਉਂਦੇ ਸਨ ਕਿ ਇੱਥੇ ਸਾਡੇ ਪਰਿਵਾਰ ਨੇ, ਪਰਿਵਾਰ ਦੇ ਲੋਕਾਂ ਨੇ, ਪਰਿਵਾਰ ਦੀਆਂ ਧੀਆਂ ਭੈਣਾਂ ਨੇ ਕੰਮ ਕਰਦਿਆਂ ਆਰਾਮ ਕਰਨਾ। ਸੋ ਜਦੋਂ ਉਸ ਤੋਂ ਬਾਅਦ ਹਰੀ ਕ੍ਰਾਂਤੀ ਆਉਂਦੀ ਆ, ਮਸ਼ੀਨੀ ਯੁੱਗ ਆਉਂਦਾ, ਤਾਂ ਉਹਦੇ ਨਾਲ ਤੇਜ਼ੀ ਆ ਗਈ, ਕਾਹਲੀ ਆ ਗਈ, ਉਹਦੇ ਨਾਲ ਬੜੀ ਕਾਹਲੀ ਨਾਲ ਕੰਮ ਤਾਂ ਨਿਭਣ ਲੱਗ ਪਿਆ, ਪਰ ਖੇਤਾਂ ਦੇ ਵਿੱਚੋਂ ਕੁਝ ਚੀਜ਼ਾਂ ਹੌਲੀ ਹੌਲੀ ਗਾਇਬ ਹੋਣ ਲੱਗੀਆਂ। ਗਾਇਬ ਹੋਣ ਲੱਗੀ ਬੀਜਾਂ ਦੀ, ਸੀਡ ਦੀ ਉਹ ਮਿਠਾਸ ਕਿਤੇ ਨਾ ਕਿਤੇ ਘਟਣ ਲੱਗੀ, ਕੰਮ ਦੀ ਮਿਠਾਸ ਕਿਤੇ ਨਾ ਕਿਤੇ ਉਸ ਰਫ਼ਤਾਰ ਦੇ ਵਿੱਚ ਮੱਧਮ ਪੈ ਗਈ। ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨ ਉਦੋਂ ਅਨਾਜ ਬੀਜਣ ਤੋਂ ਪਹਿਲਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਸਨ, ਦੁਆ ਕਰਦੇ ਸਨ ਕਿ ਇਹ ਅਨਾਜ ਹੈ, ਇਹ ਬੀਜ ਹੈ ਜਿਹੜਾ ਬੀਜਿਆ ਜਾਣਾ, ਇਸ ਨੇ ਕੱਲ੍ਹ ਨੂੰ ਫਸਲ ਬਣਨਾ, ਹਰ ਭੁੱਖੇ ਨੂੰ ਰੋਟੀ ਦੇਵੀ। ਔਰ ਜਦੋਂ ਵੱਢੀ ਜਾਂਦੀ ਸੀ ਔਰ ਉਸ ਤੋਂ ਬਾਅਦ ਵੀ ਫਿਰ ਸ਼ੁਕਰਾਨਾ ਕੀਤਾ ਜਾਂਦਾ ਸੀ, ਔਰ ਪਸ਼ੂ ਪੰਛੀਆਂ ਪਰਿੰਦਿਆਂ ਈਵਨ ਇੱਥੋਂ ਤੱਕ ਕਿ ਜਿਹੜੇ ਕੀਟ ਪਤੰਗੇ ਹੁੰਦੇ ਆ, ਹਰ ਇੱਕ ਦਾ, ਹਰ ਇੱਕ ਦੀ ਖੁਰਾਕ ਹੈ, ਹਰ ਇੱਕ ਦਾ ਹੱਕ ਹੈ ਇਸ ਧਰਤੀ 'ਤੇ, ਇਸ ਜ਼ਮੀਨ 'ਤੇ, ਇਸ ਬਨਸਪਤੀ 'ਤੇ। ਸੋ ਇਸ ਕਰਕੇ ਖੇਤੀ ਸਿਰਫ ਇੱਕ ਬੰਦੇ ਤੱਕ, ਇੱਕ ਪਰਿਵਾਰ ਤੱਕ ਜੁੜਿਆ ਹੈ, ਕੰਮ ਧੰਦਾ ਨਹੀਂ ਹੈ, ਇਹਦੇ ਵਿੱਚ ਸਭ ਕੁਛ ਇਨਕਲੂਡ ਕੀਤਾ ਜਾਂਦਾ, ਇਹਦੇ ਵਿੱਚ ਸਭ ਕੁਝ ਸ਼ਾਮਿਲ ਹੈ, ਇਹਦੇ ਵਿੱਚ ਹਰ ਇੱਕ ਦਾ ਹੱਕ ਸ਼ਾਮਿਲ ਹੈ, ਇਹਦੇ ਵਿੱਚ ਸਬਰ ਵੀ ਸ਼ਾਮਿਲ ਹੈ, ਮੌਸਮ ਬਦਲਦੇ ਰੁੱਤਾਂ, ਅਤੇ ਉਹਨਾਂ ਰੁੱਤਾਂ ਨੂੰ, ਉਹਨਾਂ ਮੌਸਮਾਂ ਨੂੰ ਕਿਸ ਤਰ੍ਹਾਂ ਸਹਿਣ ਕਰਨਾ। ਕਿਉਂਕਿ ਹੁਣ ਜੇਕਰ ਅਸੀਂ ਗਰਮੀ ਦੀ ਗੱਲ ਕਰਦੇ ਹਾਂ, ਇਸ ਵਰਦੀ ਗਰਮੀ ਦੀ ਗੱਲ ਕਰੀਏ, ਤਾਂ ਉਹਨੂੰ ਵੀ ਸਹਿਣ ਕਰਨਾ ਹੈ, ਖੇਤਾਂ ਵਿੱਚ ਹਲ ਚਲਾਉਂਦੇ, ਖੇਤਾਂ ਵਿੱਚ ਪਾਣੀ ਲਾਉਂਦੇ, ਖੇਤਾਂ ਵਿੱਚ ਬਿਜਾਈ ਕਰਦੇ ਉਸ ਕਿਸਾਨ ਨੇ। ਹਰ ਮੌਸਮ ਕਿਸਾਨ ਸਹਿਣ ਕਰਦਾ, ਔਰ ਹਰ ਮੌਸਮ ਸਹਿਣ ਕਰਨ ਤੋਂ ਬਾਅਦ ਸਬਰ ਦੇ ਨਾਲ ਜਦੋਂ ਮਿਹਨਤ ਕੀਤੀ ਜਾਂਦੀ ਹੈ, ਕੰਮ ਕੀਤਾ ਜਾਂਦਾ, ਤਾਂ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਉਸਨੂੰ ਫਲ ਨਸੀਬ ਹੁੰਦਾ। ਹੁਣ ਜੇਕਰ ਸੋਸ਼ਲ ਮੀਡੀਆ ਜਾਂ ਫਿਰ ਮੀਡੀਆ 'ਤੇ ਦੇਖੀਏ, ਪਿਛਲੇ ਦਿਨੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿੱਚ ਦਿਖਾਇਆ ਗਿਆ ਕਿ ਇੱਕ ਕਿਸਾਨ ਔਰ ਉਸਦੇ ਖੇਤਾਂ ਦੇ ਵਿੱਚ ਜਦੋਂ ਫਸਲ ਵੱਢੀ ਜਾ ਰਹੀ ਸੀ, ਹਾਲਾਂਕਿ ਅੱਧੀ ਕੁ ਹੀ ਮਸ਼ੀਨ ਨੇ ਫਸਲ ਵੱਢੀ ਸੀ, ਕਿ ਉਹ ਕਿਸਾਨ ਖੇਤ ਦੇ ਵਿੱਚ ਨੱਚਣ ਲੱਗਾ, ਖੁਸ਼ੀ ਵਿੱਚ ਗਾਉਣ ਲੱਗਾ, ਹਾਲਾਂਕਿ ਉਹ ਪੰਜਾਬ ਦੀ ਨਹੀਂ ਸੀ, ਮਹਾਰਾਸ਼ਟਰ ਵੱਲ ਦੀ ਉਹ ਵੀਡੀਓ ਸੀ। ਪਰ ਜਦੋਂ ਨਾ ਇੱਕ ਉਸ ਉੱਪਰ ਪ੍ਰਤੀਕਿਰਿਆ ਆਉਂਦੀ ਆ, ਲੋਕ ਦੇਖਦੇ ਆ, ਕਿਸਾਨ ਖੁਸ਼ ਕਿੰਨਾ ਹੁੰਦਾ ਸਾਡੇ ਮੁਲਕ ਦਾ, ਜਦੋਂ ਉਹ ਮਿਹਨਤ ਤੋਂ ਬਾਅਦ ਆਪਣੀ ਉਹ ਫਸਲ ਵੱਢ ਰਿਹਾ ਹੁੰਦਾ। ਹਾਲਾਂਕਿ ਹੁਣ ਅਸੀਂ ਉਸਨੂੰ ਕਿਸੇ ਵੀਡੀਓ ਦੇ ਰੂਪ ਵਿੱਚ ਦੇਖ ਲੈਂਦੇ ਹਾਂ, ਜਾਂ ਫਿਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸਕਰੋਲਿੰਗ ਕਰਦੇ ਕਿਤੇ ਨਾ ਕਿਤੇ ਇਹ ਗੱਲਾਂ ਨੇ ਜਿਹੜੀਆਂ ਚੱਲਦੇ ਚੱਲਦੇ ਜ਼ਹਿਨ ਵਿੱਚ ਆਉਂਦੀਆਂ ਨੇ, ਟੱਚ ਕਰਦੀਆਂ ਨੇ। ਪਰ ਇਹ ਤਾਂ ਸਾਡਾ ਜ਼ਿੰਦਗੀ ਦਾ, ਜੀਵਨ ਦਾ ਵਰਤਾਰ ਹੈ, ਇਹਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ, ਕਿਉਂਕਿ ਮੇਲੇ ਜਾਂ ਚਾਹ, ਖੁਸ਼ੀਆਂ ਇਹਨਾਂ ਦੇ ਵਿੱਚੋਂ ਹੀ, ਇਹਨਾਂ ਮਿਹਨਤਾਂ ਦੇ ਵਿੱਚੋਂ ਹੀ, ਇਹਨਾਂ ਮੌਸਮਾਂ ਦੇ ਵਿੱਚੋਂ ਹੀ ਨਿਕਲੀਆਂ ਨੇ, ਔਰ ਸਾਡੇ ਇਸ ਧਰਤੀ ਦਾ, ਸਾਡੇ ਜੀਵਨ ਦਾ, ਸਾਡੇ ਜ਼ਿੰਦਗੀ ਦੇ ਵਰਤਾਰੇ ਦਾ ਹਿੱਸਾ ਬਣ ਗਈਆਂ ਨੇ। ਸੋ ਮੌਸਮ ਨੇ ਵੀ ਆਪਣਾ ਜ਼ੋਰ ਦਿਖਾਉਣਾ ਹੁੰਦਾ, ਸਰਦੀ ਹੈ, ਠੰਡ ਵੀ ਆਉਂਦੀ ਹੈ, ਔਰ ਇਸ ਧਰਤੀ 'ਤੇ ਤਪਸ਼ ਵੀ ਪੈਂਦੀ ਆ, ਧੁੱਪ ਵੀ ਪੈਂਦੀ ਆ, ਪਰ ਇਹਨਾਂ ਦਾ ਇੱਕ ਇਫੈਕਟ ਵੀ ਹੁੰਦਾ, ਅਸਰ ਵੀ ਹੁੰਦਾ, ਇਸ ਮਿੱਟੀ 'ਤੇ ਵੀ ਹੁੰਦਾ, ਉਹਨਾਂ ਬੀਜਾਂ 'ਤੇ ਵੀ ਹੁੰਦਾ, ਫਸਲਾਂ 'ਤੇ ਵੀ ਹੁੰਦਾ। ਸੋ ਮੌਸਮ, ਰੁੱਤਾਂ, ਇਹ ਸਾਰੇ ਜ਼ਿੰਦਗੀ ਦੇ ਨਾ ਵਰਤਾਰੇ ਬਣੇ ਹੋਏ ਆ, ਅਤੇ ਉਹਨਾਂ ਵਰਤਾਰਿਆਂ ਦੇ ਹਿਸਾਬ ਨਾਲ ਅਸੀਂ ਵਿਚਰਦੇ ਜਾਣਾ ਹੁੰਦਾ। ਫਿਰ ਲੋਕ ਕਹਿੰਦੇ ਹੁੰਦੇ ਆ ਕਿ ਭਾਈ ਕਬੀਲਦਾਰੀ, ਯਾਨੀ ਕਿ ਵਕਤ ਨੇ ਆਪਣੇ ਆਪ ਚੱਲਦੇ ਜਾਣਾ ਹੁੰਦਾ, ਜ਼ਿੰਦਗੀ ਦੀ ਰਫ਼ਤਾਰ ਨੇ ਆਪਣੇ ਰਾਹੇ ਇਸੇ ਤਰ੍ਹਾਂ ਆਪਣਾ ਰਾਹ ਫੜਦੇ ਜਾਣਾ ਹੁੰਦਾ। ਪਰ ਸਾਡੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਬੰਦੇ ਦੀਆਂ, ਕੁਝ ਕਬੀਲਦਾਰੀਆਂ ਹੁੰਦੀਆਂ ਨੇ, ਉਹ ਜ਼ਿੰਮੇਵਾਰੀਆਂ ਜਦੋਂ ਵੱਡੀਆਂ ਹੋ ਜਾਂਦੀਆਂ ਨੇ, ਉਹ ਜ਼ਿੰਮੇਵਾਰੀਆਂ ਜਦੋਂ ਕਾਫੀ ਭਾਰੀ ਹੋ ਜਾਂਦੀਆਂ ਨੇ, ਫਿਰ ਕਿਤੇ ਨਾ ਕਿਤੇ ਉਹ
ਚਿੰਤਾ ਦਾ ਵੀ ਕਾਰਨ ਬਣਦੀਆਂ ਨੇ। ਉਹ ਚਿੰਤਾ, ਉਹ ਤਣਾਓ ਸ਼ਾਇਦ ਕਿਤੇ ਨਾ ਕਿਤੇ ਬੰਦੇ ਤੋਂ ਜ਼ਿਆਦਾ ਕੰਮ ਵੀ ਕਰਵਾਉਂਦਾ ਹੈ, ਜ਼ਿਆਦਾ ਮਿਹਨਤ ਵੀ ਕਰਵਾਉਂਦਾ ਹੈ। ਪਰ ਇਹ ਵੀ ਹੈ ਕਿ ਜਦੋਂ ਉਹ ਜ਼ਿੰਮੇਵਾਰੀਆਂ ਨੇਪਰੇ ਚੜ੍ਹਦੀਆਂ ਨੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਖੇਤਾਂ ਦੇ ਵਿੱਚ ਫਸਲ ਹੈ ਜਿਹੜੀ ਲਹਿਰਾਉਂਦੀ ਹੈ, ਫਿਰ ਉਹ ਫਸਲ ਇੱਕ ਖੁਸ਼ਨੁਮਾ ਅਹਿਸਾਸ ਕਰਵਾਉਂਦੀ ਹੈ ਉਸ ਫਾਰਮਰ ਨੂੰ, ਉਸ ਕਿਸਾਨ ਨੂੰ। ਸੋ ਇਹ ਫਸਲਾਂ ਨੇ, ਇਹ ਖੇਤ ਨੇ ਜਿਹੜੇ, ਇਹ ਵੀ ਤਾਂ ਪੁੱਤਾਂ ਵਾਂਗੂ ਪਾਲੀਆਂ ਹੁੰਦੀਆਂ ਨੇ ਫਸਲਾਂ, ਔਰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਆਪਣੀ ਜ਼ਿੰਦਗੀ ਦੇ ਉਸ ਵਕਤ ਦਾ ਕਾਫੀ ਵੱਡਾ ਹਿੱਸਾ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਇਹਨਾਂ ਫਸਲਾਂ ਨੂੰ ਨਜ਼ਦੀਕੋਂ ਦੇਖਦੇ, ਇਹਨਾਂ ਦੀ ਸਾਂਭ ਸੰਭਾਲ ਕਰਦੇ ਅਤੇ ਫਿਰ ਇਹਨਾਂ ਨੂੰ ਉਸ ਫਲ ਤੱਕ ਪਹੁੰਚਾਉਂਦੇ ਦੇਖਣਾ, ਇਹ ਵੀ ਆਪਣੇ ਆਪ ਵਿੱਚ ਕਿਸਾਨ ਦੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਔਰ ਉਹਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸੋ ਹੁਣ ਬਦਲਦੇ ਮੌਸਮ ਦੇ ਵਿਚਕਾਰ, ਕਿਉਂਕਿ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ, ਖਬਰਾਂ ਦੀ ਦੁਨੀਆ ਜਿਸ ਨੂੰ ਗਰਮੀ ਦਾ ਕਹਿਰ ਆਖ ਸਕਦੇ ਹਾਂ, ਬੜੀਆਂ ਚੀਜ਼ਾਂ ਜਾਂ ਬੜਾ ਕੁਝ ਬੋਲਿਆ ਲਿਖਿਆ ਜਾਂਦਾ ਹੁੰਦਾ ਇਸ ਮੌਸਮ ਦੇ ਬਾਰੇ, ਪਰ ਇਸ ਮੌਸਮ ਤੋਂ ਕਿਸ ਤਰ੍ਹਾਂ ਬਚਣਾ, ਕਿਸ ਤਰ੍ਹਾਂ ਖੁਦ ਨੂੰ ਬਚਾ ਕੇ ਰੱਖਣਾ, ਔਰ ਆਪਣੇ ਅੰਦਰ ਜੋ ਘਾਟ ਹੁੰਦੀ ਆ ਪਾਣੀ ਦੀ, ਲਿਕੁਇਡ ਦੀ, ਉਸ ਘਾਟ ਨੂੰ ਅਸੀਂ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਾਂ। ਔਰ ਸਿਰਫ ਇਨਸਾਨ ਹੀ ਨਹੀਂ, ਬੰਦੇ ਹੀ ਨਹੀਂ, ਸਗੋਂ ਪੰਛੀ ਪਰਿੰਦੇ, ਇਹਨਾਂ ਨੂੰ ਵੀ ਕਿੰਨੀ ਪਾਣੀ ਦੀ ਪਿਆਸ ਲੱਗਦੀ ਹੈ, ਇਹ ਵੀ ਪਾਣੀ ਪੀਣ ਦੇ ਵਾਸਤੇ ਕਿੰਨਾ ਇੱਧਰ ਉੱਧਰ ਦੌੜਦੇ ਆ। ਜਿੱਥੇ ਵੀ ਇਹਨਾਂ ਨੂੰ ਪਾਣੀ ਟਪਕਦਾ ਨਜ਼ਰ ਆਉਂਦਾ, ਜਿੱਥੇ ਵੀ ਇਹਨਾਂ ਨੂੰ ਪਾਣੀ ਨਜ਼ਰੀ ਪੈਂਦਾ, ਕਈ ਵਾਰ ਤਾਂ ਇਹ ਵੇਟ ਕਰਦੇ ਹੁੰਦੇ ਆ ਉਸ ਨਲ ਦੇ ਕੋਲ, ਉਸ ਨਲਕੇ ਦੇ ਕੋਲ, ਉਸ ਪੰਪ ਟੂਟੀ ਦੇ ਕੋਲ, ਕਿ ਕੋਈ ਬੰਦਾ ਆਵੇਗਾ, ਪਾਣੀ ਪੀਵੇਗਾ ਅਤੇ ਉਸ ਤੋਂ ਬਾਅਦ ਇਹ ਪੀਂਦੇ ਆ। ਯਾਨੀ ਕਿ ਪਾਣੀ ਦਾ ਬਹੁਤ ਵੱਡਾ ਰੋਲ ਹੈ ਅਤੇ ਪਾਣੀ ਦੇ ਚੱਕਰ ਦੇ ਨਾਲ ਹੀ ਬੜਾ ਕੁਝ ਘੁੰਮ ਰਿਹਾ ਹੁੰਦਾ, ਨਾਲੋ ਨਾਲ ਤੁਰ ਰਿਹਾ ਹੁੰਦਾ। ਸੋ ਇਸੇ ਕਰਕੇ ਕਹਿੰਦੇ ਹੁੰਦੇ ਕਿ ਇਹ ਜਿਹੜੇ ਐਸੇ ਸਾਧਨ ਨੇ, ਇਹਨਾਂ ਦੀ ਨਾ ਬੱਚਤ ਕਰਨੀ ਬੜੀ ਜ਼ਰੂਰੀ ਹੈ। ਸਭ ਤੋਂ ਅਨਮੋਲ ਖਜ਼ਾਨਾ ਹੈ ਧਰਤੀ ਦੇ ਵਿੱਚੋਂ ਸਾਨੂੰ ਸ਼ੁੱਧ ਬਣਿਆ ਬਣਾਇਆ ਪਾਣੀ ਮਿਲਦਾ ਹੈ। ਹੁਣ ਮਾਰਕੀਟ ਦੇ ਵਿੱਚ ਤਾਂ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਪਾਣੀ ਨੂੰ ਵੀ ਵੇਚਣ ਲੱਗ ਪਏ ਕਿ ਉਹਦੇ ਉੱਪਰ ਮਾਰਕਾ ਲਗਾ ਕੇ ਇਹ ਫਲਾਣੀ ਕੰਪਨੀ, ਇਹ ਕੰਪਨੀ, ਇਹ ਉਹ ਕੰਪਨੀ। ਪਰ ਜੋ ਇਸ ਧਰਤੀ ਦਾ ਸ਼ੀਤਲ ਜਲ ਹੈ ਉਹਦੀ ਬਰਾਬਰੀ ਕੀ ਕੋਈ ਕਰ ਸਕਦਾ ਹੈ? ਪਰ ਇਹ ਹੈ ਕਿ ਇਹ ਆਸ਼ੀਰਵਾਦ, ਇਹ ਬਲੈਸਿੰਗ, ਜੇ ਅੱਜ ਅਸੀਂ ਇਹ ਜਲ, ਇਹ ਪਾਣੀ ਪੀ ਰਹੇ ਹਾਂ, ਵਰਤ ਰਹੇ ਹਾਂ, ਇਟ ਮੀਨ ਉਹ ਸਾਡੇ ਤੱਕ ਪਹੁੰਚਣ ਲਈ ਕਈ ਕਰੋੜਾਂ ਸਾਲਾਂ ਦਾ ਉਸਨੇ ਸਫ਼ਰ ਤੈਅ ਕੀਤਾ ਹੁੰਦਾ। ਕੁਦਰਤ ਦੇ ਆਪਣੇ ਰਾਹ ਨੇ, ਆਪਣੇ ਵਰਤਾਰੇ ਨੇ। ਸੋ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ, ਆਉਣ ਵਾਲੀ ਉਸ ਗਰਮੀ ਨੂੰ, ਉਸ ਤਪਸ਼ ਨੂੰ ਧਿਆਨ ਵਿੱਚ ਰੱਖਦੇ ਹਾਂ, ਅਸੀਂ ਵੀ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਚੀਜ਼ਾਂ, ਇਹ ਅਨਮੋਲ ਖਜ਼ਾਨਾ ਧਰਤੀ ਦੇ ਹੇਠਲਾ ਜਲ ਬਚਾ ਕੇ ਰੱਖੀਏ। ਕਿਉਂਕਿ ਅਸੀਂ ਉਹਨਾਂ ਨੂੰ ਕੀ ਦਿੱਤਾ, ਅਸੀਂ ਉਹਨਾਂ ਨੂੰ ਕੀ ਦੇਣ ਜਾ ਰਹੇ ਹਾਂ, ਇਸ ਉੱਪਰ ਵੀ ਕਾਫੀ ਵਿਚਾਰ ਕਰਨ ਦੀ ਲੋੜ ਹੈ। ਔਰ ਇਹਦੇ ਨਾਲ ਹੀ ਜੁੜਦੀ ਗੱਲ ਇਹ ਵੀ ਹੈ ਕਿ ਜਿਹੜਾ ਅਸੀਂ ਖੇਤਾਂ ਦੇ ਵਿੱਚ ਅਸੀਂ ਰਸਾਇਣਿਕ ਖਾਦਾਂ ਵਰਤਦੇ ਹਾਂ ਜਾਂ ਫਿਰ ਸਪਰੇਹਾਂ ਕੀਤੀਆਂ ਜਾਂਦੀਆਂ, ਮੰਨਿਆ ਕਿ ਜਿੰਨੀ ਰਿਕਮੈਂਡੇਸ਼ਨ ਹੁੰਦੀ ਆ ਉਹ ਵਰਤੀ ਜਾਂਦੀ ਆ, ਪਰ ਕਿਤੇ ਨਾ ਕਿਤੇ ਕੁਝ ਕਿਸਾਨ ਐਸੇ ਵੀ ਹੁੰਦੇ ਆ ਇਸ ਚੀਜ਼ ਦੇ ਵਿੱਚ ਵੀ ਆਂਢ ਗੁਆਂਢ ਦੇ ਨਾਲ ਕੰਪੀਟੀਸ਼ਨ, ਮੁਕਾਬਲਾ ਕੀਤਾ ਜਾਂਦਾ, ਔਰ ਸ਼ਾਇਦ ਮਨ ਵਿੱਚ ਇਹ ਹੁੰਦਾ ਕਿ ਜਿਹੜੀ ਸਾਡੀ ਉਪਜ ਹੈ ਉਹਦੀ ਕੁਆਲਿਟੀ ਜਾਂ ਫਿਰ ਉਹਦਾ ਵਜ਼ਨ ਹੈ ਜਾਂ ਉਹਦਾ ਰੰਗ ਹੈ ਸ਼ਾਇਦ ਜ਼ਿਆਦਾ ਰੇਹ ਪਾਉਣ ਕਰਕੇ ਜਾਂ ਫਿਰ ਜ਼ਿਆਦਾ ਉਹਦੇ ਵਿੱਚ ਮਾਤਰਾ ਵਿੱਚ ਛਿੜਕਾਅ ਕਰਨ ਕਰਕੇ ਫਲਾਣੇ ਨਾਲੋਂ, ਉਹਦੇ ਨਾਲੋਂ ਜਾਂ ਇਹਦੇ ਨਾਲੋਂ ਵੱਧ ਜਾਊਗਾ। ਪਰ ਉਹ ਦੌੜ ਹੈ ਨਾ ਜਿਹੜੀ, ਉਹ ਸਾਡੇ ਨਾ ਖਾਦ ਉਤਪਾਦਨ ਦੇ ਵਿੱਚ, ਸਾਡੇ ਉਸ ਅਨਾਜ ਦੇ ਵਿੱਚ ਹੇਠਾਂ ਤੱਕ ਚਲੀ ਜਾਂਦੀ ਆ, ਔਰ ਉਹਦਾ ਅਸਰ ਹੈ ਜਦੋਂ ਉਹ ਫਿਰ ਉਹਦਾ ਰਿਜ਼ਲਟ ਹੈ ਜਿਹੜਾ ਉਹ ਸਾਡੀ ਸਿਹਤ 'ਤੇ ਅਸਰ ਕਰਦਾ, ਫਿਰ ਸਾਡੇ ਗੇੜੇ ਆ ਨਾ ਜਿਹੜੇ ਉਹ ਵੱਧ ਜਾਂਦੇ ਨੇ ਡਾਕਟਰਾਂ ਦੇ ਵੱਲ, ਹਸਪਤਾਲਾਂ ਦੇ ਵੱਲ, ਔਰ ਫਿਰ ਇਹ ਹੁੰਦਾ ਕਿ ਜਿੰਨਾ ਮੁਨਾਫਾ ਸੀ ਉਹ ਸਾਡਾ ਮੁਨਾਫਾ ਹੌਲੀ ਹੌਲੀ ਸਾਡੀ ਜੇਬ ਦੇ ਵਿੱਚੋਂ ਘਟਣਾ ਸ਼ੁਰੂ ਹੋ ਜਾਂਦਾ। ਕਿਉਂਕਿ ਜਦੋਂ ਕੋਈ ਬਿਮਾਰੀ ਹੁੰਦੀ ਆ ਉਹ ਦੱਸ ਕੇ ਥੋੜ੍ਹਾ ਹੁੰਦੀ ਆ ਕਿ ਕਿਹੜੀ ਬਿਮਾਰੀ ਕਿੰਨੀ ਵੱਡੀ ਜਾਂ ਛੋਟੀ ਮਾਤਰਾ 'ਚ ਕਿੰਨੇ ਸਮੇਂ ਤੱਕ ਕਿਹੜੇ ਬੰਦੇ ਨੂੰ ਹੋਣੀ ਹੈ। ਕਿਉਂਕਿ ਜਦੋਂ ਅਸੀਂ ਖੁਦ ਹੀ ਆਪਣੀ ਫੂਡ ਚੇਨ ਆ ਉਸਨੂੰ ਕਿਤੇ ਨਾ ਕਿਤੇ ਅਣਗੌਲਿਆਂ 'ਚ ਡਿਸਟਰਬ ਕਰ ਬੈਠੇ, ਉਹਦਾ ਅਸਰ ਸਾਡੇ 'ਤੇ ਵੀ ਪੈਣਾ, ਜਿਨ੍ਹਾਂ ਨੇ ਖਾਣਾ, ਸਾਡੀਆਂ ਜਨਰੇਸ਼ਨ, ਸਾਡੇ ਪਰਿਵਾਰਾਂ 'ਤੇ ਵੀ ਅਸਰ ਪੈਣਾ। ਇਸ ਕਰਕੇ ਜਿਹੜੀ ਵੀ ਚੀਜ਼ ਅਸੀਂ ਨਿਗਲਦੇ ਹਾਂ, ਯਾਨੀ ਕਿ ਚਬਾਉਂਦੇ ਹਾਂ, ਖਾਂਦੇ ਹਾਂ, ਉਸ ਚੀਜ਼ ਨੇ ਅਸਰ ਜ਼ਰੂਰ ਦਿਖਾਉਣਾ ਹੁੰਦਾ। ਭੁੱਖ ਸਭ ਨੂੰ ਲੱਗਦੀ ਆ, ਪਿਆਸ ਸਭ ਨੂੰ ਲੱਗਦੀ ਹੈ। ਅਸੀਂ ਆਪਣੀਆਂ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਉਹ ਤਾਂ ਜ਼ਿੰਮੇਵਾਰੀ ਨਾਲ ਅਸੀਂ ਸ਼ੁੱਧ ਰੱਖੀਏ। ਇੱਕ ਹਵਾ, ਕਿਉਂਕਿ ਹਰ ਇੱਕ ਨੇ ਸਾਹ ਲੈਣਾ, ਇਸ ਤੋਂ ਬਿਨਾਂ ਤਾਂ ਅਸੀਂ ਸਹਾਰ ਹੀ ਨਹੀਂ ਸਕਦੇ। ਔਰ ਸਾਡਾ ਖਾਣਾ, ਸਾਡੀ ਰੋਟੀ, ਸਾਡਾ ਫੂਡ, ਉਹਦੇ ਵਿੱਚ ਜਿਸ ਤਰ੍ਹਾਂ ਹੁਣ ਔਰਗੈਨਿਕ ਫਾਰਮਿੰਗ ਦਾ ਕਨਸੈਪਟ ਹੈ ਜਿਹੜਾ,
ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ।

0: ਵਿਚਾਰਿਆ ਜਾਂਦਾ। ਪਰ ਜ਼ਰੂਰੀ ਇਹ ਹੈ ਕਿ ਹਾਲਾਂਕਿ ਇਸ ਨੂੰ ਹੁਣ ਅਸੀਂ ਇੱਕ ਟਰਮ ਜਾਂ ਫਿਰ ਇੱਕ ਟਰਮੀਨੋਲੋਜੀ ਦੇ ਵਿੱਚ ਔਰਗੈਨਿਕ ਫਾਰਮਿੰਗ ਆਖ ਰਹੇ ਹਾਂ, ਪਰ ਸਾਡੇ ਜਿਹੜੇ ਪੁਰਾਣੇ ਪੁਰਖ ਆ ਉਹ ਤਾਂ ਕੁਦਰਤੀ ਰੂਪ 'ਚ ਖੇਤੀ ਕਰਦੇ ਸਨ। ਫਿਰ ਅਸੀਂ ਕਦੋਂ ਕਾ ਕੇ ਉਹ ਛੱਡ ਬੈਠੇ ਜਾਂ ਫਿਰ ਅਸੀਂ ਹੁਣ ਦੁਬਾਰਾ ਤੋਂ ਕਦੋਂ ਕੁ ਉਸ ਪਾਸੇ ਦੇ ਵੱਲ ਮੁੜਨਾ ਹੈ। ਸੋ ਕਿਵੇਂ ਨਾ ਕਿਵੇਂ ਖੇਤੀ ਨੂੰ ਇਸ ਤਰ੍ਹਾਂ ਮੋੜਿਆ ਜਾਵੇ, ਉਸ ਰਾਹ 'ਤੇ ਲਿਆਂਦਾ ਜਾਵੇ ਜਿਹਦੇ ਨਾਲ ਅਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਸਕੀਏ। ਜਦੋਂ ਅਸੀਂ ਕੁਦਰਤ ਦੇ ਨਾਲ ਕੁਦਰਤ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਜਾਂਦੇ ਹਾਂ ਨਾ, ਫਿਰ ਸਾਡੀ ਇੱਕ ਤਾਂ ਜਿਹੜੀ ਮਨ ਦੀ ਦੌੜ ਜੀ ਹੁੰਦੀ ਹੈ, ਭਟਕਣ ਜੀ ਹੁੰਦੀ ਹੈ, ਉਹ ਹਟ ਜਾਂਦੀ ਹੈ ਔਰ ਇੱਕ ਸਾਡੇ ਮਨ ਨੂੰ ਨਾ ਇੱਕ ਆਨੰਦ ਆਉਣ ਲੱਗ ਜਾਂਦਾ। ਔਰ ਖੇਤਾਂ 'ਚ ਸਭ ਤੋਂ ਵੱਡੀ ਚੀਜ਼ ਇਹੋ ਬਲੈਸਿੰਗ ਹੁੰਦੀ ਹੈ ਕਿ ਬੰਦੇ ਨੂੰ ਖੇਤ ਵਿੱਚ ਪਹੁੰਚਣ ਤੋਂ ਬਾਅਦ ਇੱਕ ਆਨੰਦ, ਇੱਕ ਸੰਤੋਸ਼ ਹੈ ਜਿਹੜਾ ਉਹ ਫੀਲ ਹੋਵੇ, ਮਹਿਸੂਸ ਹੋਵੇ। ਸੋ ਜ਼ਰੂਰੀ ਹੁੰਦਾ ਕਿ ਜਿੱਥੇ ਅਸੀਂ ਨਾ ਭੱਜਾਂ ਦੌੜਾਂ ਦੇ ਵਿੱਚ ਅਸੀਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਏ ਰਹਿੰਦੇ ਹਾਂ, ਪਰ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਤੋਂ, ਕੰਪੈਰੀਜ਼ਨ ਤੋਂ, ਇੱਕ ਦੂਜੇ ਨਾਲ ਤੁਲਨਾ ਕਰਨ ਤੋਂ ਥੋੜ੍ਹਾ ਜਿਹਾ ਹਟ ਕੇ ਵੀ ਅਸੀਂ ਸ਼ਾਂਤ ਚਿੱਤ ਹੋ ਕੇ ਅਸੀਂ ਸਾਡੇ ਮਨ ਦੀ ਸੰਤੁਸ਼ਟੀ, ਸਾਡੇ ਮਨ ਦਾ ਸਬਰ, ਜਿਵੇਂ ਨਾ ਪਿੰਡਾਂ 'ਚ ਸੱਥਾਂ 'ਚ ਬੈਠੇ ਲੋਕ ਕਹਿੰਦੇ ਹੁੰਦੇ ਆ ਨਾ, ਉਹਨਾਂ ਦੀ ਗੱਲ 'ਚ ਬੜਾ ਵਜ਼ਨ ਹੁੰਦਾ ਜਦੋਂ ਉਹ ਆਖਦੇ ਆ ਕਿ ਜੋ ਸੁੱਖ ਸੱਜੂ ਦੇ ਚੁਬਾਰੇ ਹੁੰਦੇ ਆ ਨਾ ਉਹ ਕਿਤੇ ਨਹੀਂ ਹੁੰਦੇ। ਸੋ ਕੁੱਲ ਮਿਲਾ ਕੇ ਇਹੀ ਆ, ਮਨ ਅੰਦਰ ਕਈ ਤਰ੍ਹਾਂ ਦੀਆਂ ਦੌੜਾਂ ਹੁੰਦੀਆਂ ਨੇ, ਪਰ ਸਭ ਤੋਂ ਵੱਡੀ ਮਨ ਦੀ ਦੌੜ ਉਹ ਮਨ ਤੱਕ ਹੀ ਹੁੰਦੀ ਆ ਅਤੇ ਹੁਣ ਵੀ ਚਾਹੀਦੀ ਆ। ਜਦੋਂ ਸਾਡਾ ਮਨ ਖੁਸ਼ ਹੈ, ਅਸੀਂ ਸੰਤੁਸ਼ਟ ਹਾਂ, ਫਿਰ ਸਾਨੂੰ ਉਹ ਬਾਹਰ ਦੀਆਂ ਅਜਾਈਂ ਭੱਜਾਂ ਦੌੜਾਂ ਵੱਲ, ਉਹਨਾਂ ਮੁਕਾਬਲਿਆਂ ਦੇ ਵੱਲ, ਕਿਸੇ ਦੀ ਹੋਰ ਦੀ ਉਪਜ ਹੈ ਜਾਂ ਫਿਰ ਉਹਦੀ ਪ੍ਰੋਡਕਸ਼ਨ ਹੈ ਜਾਂ ਫਿਰ ਉਹਦੇ ਨਾਲੋਂ ਅਸੀਂ ਕਿਸ ਤਰ੍ਹਾਂ ਰੰਗ ਫਸਲ ਦਾ ਗੂੜਾ ਕਰਨਾ, ਗਾੜਾ ਕਰਨਾ ਜਾਂ ਫਿਰ ਛੋਟੀਆਂ ਮੋਟੀਆਂ ਵੱਟਾਂ ਦੇ ਰੌਲੇ ਸਾਰੇ ਛੋਟੇ ਲੱਗਦੇ ਆ ਜਦੋਂ ਬੰਦਾ ਨਾ ਸਬਰ ਸੰਤੋਖ ਦੇ ਨਾਲ ਆਪਣੇ ਮਨ ਨੂੰ ਜਿੱਤ ਲੈਂਦਾ। ਸੋ ਕਿਸਾਨ ਦੋਸਤੋ, ਹੁਣ ਆਹ ਜਿਹੜਾ ਵੇਲਾ ਹੈ, ਇਹਨਾਂ ਦਿਨਾਂ 'ਚ ਸਾਡੀ ਜਿਹੜੀ ਮਿੱਟੀ ਹੈ, ਜ਼ਮੀਨ ਹੈ, ਉਹਦੀ ਸਿਹਤ, ਉਹਦੀ ਹੈਲਥ ਕਿਸ ਤਰ੍ਹਾਂ ਦੀ ਹੈ, ਉਹਦੇ ਉੱਪਰ ਧਿਆਨ ਦੇਣਾ ਬੜਾ ਜ਼ਰੂਰੀ ਹੁੰਦਾ। ਕੁਝ ਲੋਕ ਇਹ ਵੀ ਕਰਦੇ ਇਹਨਾਂ ਦਿਨਾਂ 'ਚ, ਦੇਖਿਆ ਹੋਣਾ ਤੁਸੀਂ ਵੀ ਆਲੇ ਦੁਆਲੇ ਕਿ ਲੇਜ਼ਰ ਲੈਂਡ ਲੈਵਲਰ, ਜਿਹਨੂੰ ਆਪਾਂ ਕੰਪਿਊਟਰ ਕਰਾਹਾ ਆਖ ਦਿੰਦੇ ਹਾਂ, ਉਹਦੀ ਵਰਤੋਂ ਵੀ ਕੀਤੀ ਜਾਂਦੀ ਆ, ਕਰਦੇ ਆ ਲੋਕ, ਔਰ ਉਹਦਾ ਫਾਇਦਾ ਵੀ ਆ। ਇੱਕ ਤਾਂ ਪਾਣੀ ਬਚਦਾ, ਦੂਸਰਾ ਖੇਤ ਸੋਹਣਾ ਲੱਗਦਾ, ਮਨ ਲੱਗਦਾ ਅਤੇ ਉਹਦੇ ਵਿੱਚ ਸਾਡੀ ਜਿਹੜੀ ਉਪਜ ਹੈ, ਪ੍ਰੋਡਕਸ਼ਨ ਹੈ ਨਾ, ਉਹ 'ਤੇ ਬੜਾ ਸਿੱਧਾ ਅਸਰ ਪੈਂਦਾ। ਸੋ ਇਸ ਕਰਕੇ ਕੁਛ ਕੁ ਐਸੀਆਂ ਚੀਜ਼ਾਂ ਨੇ ਜਿਹੜੇ ਹੁੰਦੇ ਦਾ ਵਿਗਿਆਨਕ ਨੁਕਤੇ ਆ, ਪਰ ਜਦੋਂ ਅਸੀਂ ਅਪਣਾ ਲੈਂਦੇ ਹਾਂ ਉਹਦੇ ਨਾਲ ਨਾ ਫਿਰ ਕੰਮ ਕਰਨ ਦਾ ਕਹਿੰਦੇ ਹੁੰਦੇ ਨੇ ਕਿ ਟੇਸਟ ਬਹੁਤ ਸੋਹਣਾ ਬਣਦਾ, ਕਿ ਜਿਹਨੂੰ ਕਹਿੰਦੇ ਨਾ ਕਿ ਕੰਮ ਕਰਕੇ ਉਸਨੂੰ ਬੜੀ ਖੁਸ਼ੀ ਮਿਲਦੀ ਹੈ, ਪ੍ਰਸੰਨਤਾ ਮਿਲਦੀ ਹੈ। ਲਓ ਜੀ, ਤੁਹਾਨੂੰ ਇੱਕ ਐਸੀ ਹੀ ਮੁਲਾਕਾਤ ਸੁਣਾ ਰਹੇ ਹਾਂ। ਆਪਾਂ ਹੁਣ ਗੱਲ ਕਰਦੇ ਹਾਂ ਲੇਜ਼ਰ ਲੈਂਡ ਲੈਵਲਰ, ਯਾਨੀ ਕਿ ਕੰਪਿਊਟਰ ਕਰਾਹਾ, ਇਹਦੀਆਂ ਥੋੜ੍ਹੀਆਂ ਜਿਹੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਔਰ ਕਿੰਨਾ ਕੁ ਫਾਇਦਾ ਹੁੰਦਾ। ਲਓ ਜੀ, ਸੁਣਦੇ ਹਾਂ ਇਹ ਮੁਲਾਕਾਤ।
1: ਕਿਸਾਨ ਦੋਸਤੋ, ਵਿਗਿਆਨਕ ਸੋਚ ਨੇ ਜਿੱਥੇ ਜੀਵਨ ਦੇ ਹਰ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ, ਉੱਥੇ ਖੇਤੀ ਖੇਤਰ 'ਚ ਵੀ ਨਵੀਆਂ ਮੰਜ਼ਿਲਾਂ ਵਿਗਿਆਨਕ ਸੋਚ ਨਾਲ ਸਰ ਕੀਤੀਆਂ ਗਈਆਂ ਨੇ। ਖੇਤੀ ਵਿੱਚ ਖੁਸ਼ਹਾਲੀ ਲਈ, ਉਤਪਾਦਨ ਦੇ ਵਾਧੇ ਲਈ ਮੁੱਢਲਾ ਆਧਾਰ ਖੇਤ ਦੀ ਤਿਆਰੀ ਹੁੰਦਾ। ਜੇ ਖੇਤ ਸਹੀ ਤਰੀਕੇ ਨਾਲ ਤਿਆਰ ਹੈ ਤਾਂ ਉਤਪਾਦਨ 'ਚ ਅਥਾਹ ਵਾਧਾ ਵੀ ਹੁੰਦਾ ਅਤੇ ਹੋਰ ਖੇਤੀ ਲਾਗਤਾਂ ਵੀ ਘਟਦੀਆਂ ਨੇ। ਲੇਜ਼ਰ ਲੈਂਡ ਲੈਵਲਰ ਦਾ ਝਾੜ ਅਤੇ ਅਸਰ ਵਿਸ਼ੇ ਨੂੰ ਅੱਜ ਅਸੀਂ ਡਾਕਟਰ ਅਮੀਨਾ ਰਹੇਜ਼ਾ ਦੀਆਂ ਜਾਣਕਾਰੀਆਂ ਨਾਲ ਛੂਹਾਂਗੇ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦੇ ਹੋਏ ਸਾਡਾ ਸਵਾਲ ਹੈ ਕਿ ਜਿਹੜਾ ਲੇਜ਼ਰ ਲੈਂਡ ਲੈਵਲਰ ਹੈ, ਕੰਪਿਊਟਰ ਕਰਾਹਾ, ਕਿਸ ਵਿਧੀ 'ਤੇ ਕੰਮ ਕਰਦਾ ਹੈ ਅਤੇ ਕੀ ਤਕਨੀਕਾਂ ਦਾ ਸੁਮੇਲ ਹੈ ਲੇਜ਼ਰ ਲੈਂਡ ਲੈਵਲਰ?
2: ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗੀ ਕਿ ਤੁਸੀਂ ਮੈਨੂੰ ਇੱਥੇ ਸੱਦਾ ਦਿੱਤਾ ਅਤੇ ਕਿਸਾਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਹੁਣ ਆਪਾਂ ਗੱਲ ਕਰੀਏ ਕਿ ਲੇਜ਼ਰ ਲੈਂਡ ਲੈਵਲਰ, ਜਿਸ ਨੂੰ ਆਪਾਂ ਕੰਪਿਊਟਰ ਕਰਾਹਾ ਵੀ ਕਹਿੰਦੇ ਹਾਂ, ਇਹਦੇ ਵਿੱਚ ਮੁੱਖ ਤਕਨੀਕ ਹੁੰਦੀ ਹੈ ਲੇਜ਼ਰ ਬੀਮ, ਜਾਂ ਕਹਿ ਲਓ ਲੇਜ਼ਰ ਕਿਰਨ, ਜੋ ਕਿ ਇੱਕ ਟਰਾਂਸਮੀਟਰ 'ਚੋਂ ਨਿਕਲਦੀ ਹੈ। ਉਹ ਕਿਰਨ ਟਰਾਂਸਮੀਟਰ 'ਚੋਂ ਨਿਕਲਦੇ ਹੋਏ ਹਵਾ ਵਿੱਚ ਕਿਰਨਾਂ ਦਾ ਇੱਕ ਜਾਲ ਬਣਾ ਦਿੰਦੀ ਹੈ ਅਤੇ ਉਹ ਜਾਲ ਜਿਹੜਾ ਟਰੈਕਟਰ ਦੇ ਪਿੱਛੇ ਲੱਗਿਆ ਕਰਾਹਾ ਹੁੰਦਾ, ਉਹ ਜਾਲ ਜਿਹੜਾ ਹਵਾ 'ਚ ਹੁੰਦਾ ਉਹਨੂੰ ਰੂਬਰੂ ਕਰਦਾ ਹੋਇਆ ਉਹਨੂੰ ਜ਼ਮੀਨ 'ਤੇ ਉਤਾਰ ਦਿੰਦਾ ਹੈ। ਇਸ ਨਾਲ ਕਿ ਜਿਵੇਂ ਵੀ ਅਸੀਂ ਆਪਣਾ ਜਾਲ ਹਵਾ 'ਚ ਰੱਖਾਂਗੇ ਉਹੋ ਜਿਹੀ ਸਤਹ ਸਾਨੂੰ ਥੱਲੇ ਮਿਲੂਗੀ ਜ਼ਮੀਨ 'ਚ। ਜੇ ਆਪਾਂ ਕੋਈ ਢਲਾਨ ਜਾਂ ਕਹਿ ਲਓ ਕਿਸੇ ਤਰਫ ਕਿਸੇ ਪ੍ਰਕਾਰ ਦੀ ਆਪਾਂ ਢਲਾਨ ਦੇਣੀ ਹੋਵੇ ਤਾਂ ਆਪਾਂ ਉਹ ਵੀ ਇਹਦੇ 'ਚ ਜਿਹੋ ਜਿਹੀ ਢਲਾਨ ਆਪਾਂ ਉਤਰਲੀ ਜਾਲ 'ਚ ਸਤਹ ਨੂੰ

0: ਆਂਗੇ ਉਹੋ ਜੀ ਆਪਣੀ ਜ਼ਮੀਨ 'ਤੇ ਬਣ ਜਾਊਗੀ।
1: ਜੀ ਡਾਕਟਰ ਸਾਹਿਬ, ਫਾਇਦੇ ਦੀ ਗੱਲ ਕਰੀਏ ਤੇ ਕਿਸਾਨ ਨੂੰ, ਖੇਤ ਨੂੰ ਇਸ ਤੋਂ ਕੀ ਕੀ ਫਾਇਦੇ ਹੁੰਦੇ ਨੇ?
0: ਇਸ ਦਾ ਜੀ ਬਹੁਤ ਹੀ ਕਈਆਂ ਨੂੰ ਲੱਗਦਾ ਹੈ ਕਿ ਕੋਈ ਇੰਨਾ ਫਾਇਦਾ ਨਹੀਂ, ਪਰ ਇਹਦਾ ਸਭ ਤੋਂ ਜਿਹੜਾ ਮੁੱਖ ਫਾਇਦਾ ਹੈਗਾ ਉਹ ਹੈਗਾ ਆਪਣੀ ਪਾਣੀ ਦੀ ਬੱਚਤ।
1: ਜੀ
0: ਇਹ ਖੇਤ ਨੂੰ ਜਿਹੜਾ ਕਿ ਸਾਨੂੰ ਦੇਖਣ ਨੂੰ ਖੇਤ ਪੱਧਰਾ ਲੱਗਦਾ ਹੈ, ਜਾਂ ਕਹਿ ਲਓ ਮਨੁੱਖੀ ਅੱਖ ਨੂੰ ਆਪਾਂ ਦੂਰੋਂ ਦੇਖ ਕੇ ਕਹਿੰਦੇ ਹਾਂ ਖੇਤ ਬਹੁਤ ਪੱਧਰਾ ਹੋਊਗਾ,
1: ਜੀ
0: ਉਹਦੇ 'ਚ ਕਹਿ ਲਓ 5 ਤੋਂ 6 ਇੰਚ ਦਾ ਫਰਕ ਹੁੰਦਾ ਹੈ ਪੂਰੇ ਖੇਤ 'ਚ। ਅਤੇ ਜਦੋਂ ਆਪਾਂ ਉਹਨੂੰ ਕੰਪਿਊਟਰ ਕਰਾਹੇ ਨਾਲ ਲੈਵਲ ਕਰਦੇ ਹਾਂ
1: ਜੀ ਜੀ
0: ਤਾਂ ਉਹ ਖੇਤ ਦਾ ਫਰਕ ਸਿਰਫ 1 ਤੋਂ 1.5 ਸੈਂਟੀਮੀਟਰ ਦਾ ਰਹਿ ਜਾਂਦਾ ਹੈ।
1: ਜੀ
0: ਅਤੇ ਜਦੋਂ ਪੂਰੇ ਖੇਤ ਵਿੱਚ ਫਰਕ ਇੰਨਾ ਘੱਟ ਹੈਗਾ ਤਾਂ ਪਾਣੀ ਆਪ ਹੀ ਭੱਜਦਾ ਜਾਂਦਾ ਹੈ, ਅਤੇ ਪਾਣੀ ਕਿੱਥੇ ਖੜਦਾ ਨਹੀਂ, ਜਾਂ ਕਿੱਥੇ ਕੋਈ ਜਿਵੇਂ ਅਗਰ ਆਪਾਂ ਕਹੀਏ ਕਿ ਕੋਈ ਟਿੱਬਾ ਹੋ ਗਿਆ ਜਾਂ ਕਿੱਥੇ ਉੱਚਾ ਹੈ ਉੱਥੇ ਪਾਣੀ ਨੂੰ ਮਤਲਬ ਪਿੱਛੋਂ ਪਹਿਲੇ ਜ਼ਿਆਦਾ ਆਊਗਾ ਫਿਰ ਉਹਨੂੰ ਪਾਰ ਕਰੂਗਾ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਅਤੇ ਪਾਣੀ ਪਤਲਾ ਪਤਲਾ ਲੱਗਦਾ ਪੂਰਾ ਭੱਜਦਾ ਹੀ ਜਾਂਦਾ ਹੈ, ਅਤੇ ਉਹਦੇ ਕਰਕੇ ਆਪਣੀ ਕਹਿ ਲਓ ਕਿ ਪਾਣੀ ਦੀ 25 ਤੋਂ 30% ਬੱਚਤ ਹੁੰਦੀ ਹੈ।
1: ਜੀ
0: ਇਹ ਦੇਖਣ 'ਚ ਆਇਆ ਕਿ ਜਿਵੇਂ ਕੋਈ ਆਪਾਂ ਕਹਿ ਲਈਏ ਕਿ ਇਹ ਸਾਰੇ ਮਤਲਬ ਖੋਜ ਵੀ ਹੋਈ ਯੂਨੀਵਰਸਿਟੀ 'ਚ ਕਿ ਅਗਰ ਆਪਾਂ ਕਹੀਏ ਕਿ 1 ਕਿੱਲੇ ਨੂੰ ਭਰਨ ਵਿੱਚ ਪਹਿਲਾਂ ਅਗਰ 4 ਘੰਟੇ ਲੱਗਦੇ ਸੀ ਅਤੇ ਆਪਾਂ ਉਹਨੂੰ ਲੇਜ਼ਰ ਲੈਵਲਰ ਕਰ ਲਈਏ, ਉਸ ਤੋਂ ਬਾਅਦ 3 ਘੰਟੇ 'ਚ ਉਹ ਕਿੱਲਾ, 3 ਕਹਿ 3.5 3 ਦੇ ਵਿੱਚ ਉਹ ਕਿੱਲਾ ਆਰਾਮ ਨਾਲ ਭਰ ਸਕਦਾ ਹੈ। ਇਹਦੇ ਨਾਲ ਆਪਾਂ ਇੱਕ ਤਾਂ ਪਾਣੀ ਦੀ ਬੱਚਤ ਕਰ ਲਈ,
1: ਜੀ ਜੀ
0: ਸਾਡੀ 25 ਤੋਂ 30% ਪਾਣੀ ਦੀ ਬੱਚਤ ਹੋ ਗਈ,
1: ਜੀ ਜੀ
0: ਅਤੇ ਨਾਲ ਹੀ ਜਿਹੜਾ ਆਪਣਾ ਘੰਟਾ ਡੇਢ ਆਪਣਾ ਡੀਜ਼ਲ ਜਾਂ ਕਹਿ ਲਓ ਬਿਜਲੀ ਮੋਟਰ ਨੂੰ ਚਲਾਉਣ ਲਈ ਇਹ ਵੀ ਘੱਟ ਚੱਲੀ, ਅਤੇ ਇਹਦੇ ਨਾਲ ਉਹ ਵੀ ਬੱਚਤ ਹੋ ਗਈ ਆਪਣੀ
1: ਜੀ
0: ਡੀਜ਼ਲ। ਹੋਰ ਗੱਲ ਕਰੀਏ ਇਹਦੇ ਫਾਇਦੇ ਹੈਗੇ ਆਪਣੇ ਕਿ ਅਗਰ ਪਾਣੀ ਇੱਕ ਸਾਰ ਲੱਗਿਆ ਆਪਣੇ ਨਦੀਨ ਨਾਸ਼ਕ
1: ਜੀ
0: ਉਹ ਅਗਰ ਜਿਹੜਾ ਆਪਾਂ ਪਾਉਂਦੇ ਹਾਂ ਉਹਨਾਂ ਦਾ ਇੱਕ ਸਾਰ ਅਸਰ ਹੋਊਗਾ, ਆਪਣੇ ਨਦੀਨ ਘੱਟ ਹੋਣਗੇ। ਖੇਤ ਵਿੱਚ ਪਾਣੀ ਜਦੋਂ ਬਰਾਬਰ ਲੱਗਿਆ ਜੰਮ ਇੱਕ ਸਾਰ ਹੋਊਗਾ ਆਪਣੀ ਫਸਲ ਦਾ,
1: ਜੀ ਜੀ
0: ਉਹਦੇ ਨਾਲ ਆਪਣੇ 5 ਤੋਂ 10% ਆਪਣਾ ਝਾੜ ਦਾ ਵਾਧਾ ਹੁੰਦਾ ਹੈਗਾ।
1: ਜੀ
0: ਅਤੇ ਜਿਹੜੇ ਖੇਤ ਸਬਜ਼ੀਆਂ ਵਾਲੇ ਹੁੰਦੇ ਨੇ ਜਾਂ ਕਹਿ ਲਏ ਆਲੂ ਜਿਹੜੇ ਸਲਾਂਦੇ ਨੇ
1: ਜੀ
0: ਉਹ ਕੋਈ ਲੰਬੀ ਵੱਟ ਨਹੀਂ ਪਾ ਸਕਦੇ, ਕਿਉਂਕਿ ਜਦੋਂ ਉਹ ਲੰਬੀ ਵੱਟ ਪਾਉਂਦੇ ਨੇ ਤਾਂ ਕੀ ਹੁੰਦਾ ਜਦੋਂ ਪਾਣੀ ਅਖੀਰ ਤੱਕ ਪਹੁੰਚਦਾ ਉੱਚੇ ਨੀਵੀਂ ਖੇਤ 'ਚ ਤਾਂ ਅੱਗੋਂ ਪਾਣੀ
1: ਜੀ
0: ਵੱਟਾਂ 'ਤੇ ਚੜ ਜਾਂਦਾ।
1: ਜੀ ਜੀ
0: ਅਤੇ ਜੇ ਇਹੀ ਆਪਾਂ ਖੇਤ ਨੂੰ ਚੰਗੀ ਤਰ੍ਹਾਂ ਲੈਵਲ ਕੀਤਾ ਹੋਵੇ ਤਾਂ ਉਹਦੇ 'ਚ ਕੀ ਆਪਣੀਆਂ ਵੱਟਾਂ ਘੱਟ ਜਾਂਦੀਆਂ ਅਤੇ 5 ਤੋਂ 10% ਹਿੱਸਾ ਆਪਣਾ ਖੇਤੀ ਦੇ ਥੱਲੇ ਹੋਰ ਵੱਧ ਜਾਂਦਾ ਹੈ।
1: ਜੀ
0: ਅਤੇ ਇਹਦੇ ਨਾਲ ਹੋਰ ਆਪਣਾ ਅਗਰ ਆਪਣਾ ਖੇਤੀ 'ਚ ਇਹਦੇ 'ਚ ਆਪਾਂ ਪਾਣੀ ਘੱਟ ਲਾਉਣਾ ਆਪਣੇ ਨੱਕੇ ਘੱਟ ਜਾਣਗੇ,
1: ਜੀ ਜੀ
0: ਲੇਬਰ ਆਪਣੀ ਘੱਟ ਲੱਗੂਗੀ ਪਾਣੀ ਨੂੰ, ਕਿਉਂਕਿ ਪਾਣੀ ਨੇ ਆਪ ਹੀ ਚਲੇ ਜਾਣਾ, ਆਪਾਂ ਨੂੰ ਕੋਈ ਉਹਦੇ 'ਚੋਂ ਪਿੱਛੇ ਦੇਖਣਾ ਨਹੀਂ ਪਊਗਾ ਆਪਾਂ ਕਿ ਕਿੱਥੇ ਜਾ ਰਿਹਾ ਕਿੱਥੇ ਖੜਤਾ ਨਹੀਂ ਗਿਆ,
1: ਜੀ ਜੀ ਜੀ
0: ਅਤੇ ਉਹਦੇ ਨਾਲ ਆਪਣਾ ਨੂੰ ਇਹਨੂੰ ਸਾਰੇ ਪਾਸੇ ਆਪਾਂ ਨੂੰ ਫਾਇਦਾ ਹੀ ਹੁੰਦਾ
1: ਜੀ
0: ਹੈ ਇਹਦਾ।
1: ਹਰ ਪਾਸੇ ਫਾਇਦਾ ਹੀ ਹੈ ਜੀ। ਸਭ ਤੋਂ ਵੱਡਾ ਫਾਇਦਾ ਹੈ ਕਿ ਜਿਹੜਾ ਸਾਡਾ ਧਰਤੀ ਦੇ ਹੇਠਲਾ ਪਾਣੀ ਹੈ
0: ਪਾਣੀ, ਹਾਂਜੀ
1: ਉਸ ਦੀ
0: ਹਾਂਜੀ
1: ਬਚਤ ਹੁੰਦੀ ਹੈ, ਉਸ ਦੀ ਬਚਤ ਵਿੱਚ ਹਰ ਕਿਸਾਨ ਯੋਗਦਾਨ ਪਾ ਸਕਦਾ ਹੈ ਇਹਨਾਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ। ਡਾਕਟਰ ਸਾਹਿਬ, ਮੁੱਖ ਕਿਹੜੀਆਂ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਤੋਂ ਪਹਿਲਾਂ ਜ਼ਰੂਰੀ ਰਿਕਮੈਂਡ ਕੀਤਾ ਜਾਂਦਾ ਹੈ, ਕਿਹੜੀਆਂ ਫਸਲਾਂ ਤੋਂ ਪਹਿਲਾਂ ਇਹ ਕਰਾਉਣਾ ਜ਼ਰੂਰੀ ਹੈ ਜੀ?
0: ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ 1 ਵਾਰ ਤੁਸੀਂ ਕਰਾ ਲਓ ਇਹਨੂੰ
1: ਜੀ
0: ਅਤੇ 3 ਸਾਲ ਦੁਬਾਰਾ ਉਸ ਖੇਤ ਨੂੰ ਕਰਾਉਣ ਦੀ ਲੋੜ ਨਹੀਂ ਪੈਂਦੀ।
1: ਜੀ
0: ਫਸਲ ਤਾਂ ਕੋਈ ਵੀ ਲਾਈਏ ਆਪਾਂ ਲੈ ਪਾਣੀ ਤਾਂ ਆਪਾਂ ਲਾਣਾ ਹੀ ਹੈ, ਅਤੇ
1: ਜੀ ਜੀ
0: ਪਾਣੀ ਦੀ ਬੱਚਤ ਲਈ ਇਹ ਕਹਿ ਲਓ ਕਿ ਮੁੱਢਲੀ ਚੀਜ਼ ਬਣਦੀ ਜਾ ਰਹੀ ਹੈ।
1: ਜੀ ਜੀ ਡਾਕਟਰ ਸਾਹਿਬ, ਕੀਮਤ ਇਹਨਾਂ ਦੀ ਕਿੰਨੀ ਕੁ ਹੁੰਦੀ ਹੈ, ਕਿੱਥੋਂ ਕਿੱਥੋਂ ਮਿਲਦੇ ਆ?
0: ਕੀਮਤ ਇਹਦੀ ਹੈਗੀ 3.5 ਤੋਂ 3.5 ਲੱਖ,
1: ਜੀ
0: ਅਤੇ ਇਹ ਕਈ ਹੈਗੀਆਂ ਕੰਪਨੀਜ਼ ਜਿਹੜੇ ਕਿ ਇਹ ਬਣਾਉਂਦੀਆਂ ਨੇ,
1: ਜੀ
0: ਅਤੇ ਲੁਧਿਆਣੇ ਵੀ ਹੈਗੀਆਂ ਹੋਰ ਵੀ ਮਤਲਬ ਆਪਾਂ ਕਿਉਂਕਿ ਕਈ ਕੰਪਨੀ ਜ਼ਿਆਦਾ ਇਹਦੀ ਜਾਣਕਾਰੀ ਚੀਫ ਐਗਰੀਕਲਚਰ ਦਫ਼ਤਰ 'ਚ ਹੁੰਦੀ ਹੈ ਕਿਹੜੀਆਂ ਕੰਪਨੀਆਂ
1: ਜੀ
0: ਕਿਹੜੇ
1: ਜੀ
0: ਤੇ
1: ਜੀ
0: ਕੀ ਹੈ, ਕਿਉਂਕਿ ਇਹਦੇ ਤੇ ਸਬਸਿਡੀ ਹੁੰਦੀ ਹੈ ਅਤੇ ਉਹਦੀ ਸਾਰੀ ਜਾਣਕਾਰੀ ਡਿਟੇਲਡ, ਕਿਉਂਕਿ ਅਗਰ ਕਿਸੇ ਨੇ ਕੋਈ ਸਬਸਿਡੀ ਲੈਣੀ ਹੋਵੇ ਤਾਂ ਜਿਹੜੀ ਫਰਮ ਅਪਰੂਵਡ ਹੈ ਉਹਦੇ ਤੋਂ ਹੀ ਲਿੱਤਾ ਜਾਏ, ਕਿਉਂਕਿ ਅਗਰ ਆਪਾਂ ਕਿਤੇ ਹੋਰ ਲੈ ਲਿਆ ਫਿਰ ਆਪਾਂ ਨੂੰ ਸਬਸਿਡੀ ਨਹੀਂ ਕਲੇਮ ਹੋਊਗੀ ਉਹਦੀ।
1: ਜੀ ਜੀ ਡਾਕਟਰ ਸਾਹਿਬ, ਪੂਰੇ ਸਾਲ ਦੇ ਵਿੱਚ ਵੱਖ ਵੱਖ ਸੀਜ਼ਨ ਨੇ, ਕਦੋਂ ਕਦੋਂ ਕੋ ਇਹ ਵਰਤਿਆ ਜਾ ਸਕਦਾ ਹੈ?
0: ਇਹ ਤਾਂ ਵਰਤਣ ਨੂੰ ਤਾਂ ਆਪਾਂ ਅਗਰ ਆਪਣੇ ਖੇਤ ਖਾਲੀ ਨੇ
1: ਜੀ
0: ਵਰਤ ਸਕਦੇ ਹਾਂ, ਪਰ ਜ਼ਿਆਦਾਤਰ ਇਹ ਮਈ 'ਚ ਆਪਾਂ ਕਹਿ ਲਓ ਕਣਕ ਦੀ ਵਾਢੀ ਤੋਂ ਬਾਅਦ ਹੀ ਇਹਦੀ ਜ਼ਿਆਦਾ ਵਰਤੋਂ ਹੁੰਦੀ ਹੈ।
1: ਜੀ ਕਿੰਨੇ ਕੁ ਹਾਰਸ ਪਾਵਰ ਦੇ ਟਰੈਕਟਰ ਦੀ ਜ਼ਰੂਰਤ ਹੁੰਦੀ ਹੈ ਇਹਨੂੰ ਖਿੱਚਣ ਲਈ ਜੀ?
0: ਇਹਦੇ ਲਈ ਜੀ ਮਿਨੀਮਮ ਆਪਣੇ ਕੋਲ 50 ਹਾਰਸ ਪਾਵਰ ਦਾ ਟਰੈਕਟਰ ਤਾਂ ਚਾਹੀਦਾ ਹੀ ਹੈ ਇਹਨੂੰ ਖਿੱਚਣ ਲਈ,
1: ਜੀ
0: ਅਤੇ ਇਹਦੇ ਉਹਦੇ 'ਚ ਹੁੰਦਾ ਕਿ

0: ਜਿਹੜਾ ਪਿੱਛੇ ਕਰਾਹਾ ਹੁੰਦਾ ਉਹ 6 ਫੁੱਟ ਦਾ ਹੁੰਦਾ,
1: ਜੀ
0: ਤੇ ਜੇ ਕਰਾਹਾ ਫਿਰ ਹਰ 10 ਹਾਰਸ ਪਾਵਰ ਇਨਕਰੀਜ਼ ਕਰਨਾ ਪਊਗਾ ਜੇ ਆਪਣਾ ਕਰਾਹਾ ਵੱਡਾ ਹੈ,
1: ਜੀ
0: ਮਤਲਬ ਕਿ 60 HP ਚਾਹੀਦਾ ਅਗਰ ਕਰਾਹਾ ਆਪਣਾ 7 ਫੁੱਟ ਦਾ ਹੁੰਦਾ।
1: ਜੀ
0: ਜੇ ਕਰਾਹਾ 8 ਫੁੱਟ ਦਾ ਫਿਰ ਆਪਾਂ ਨੂੰ ਫਿਰ 10 10 ਹਾਰਸ ਪਾਵਰ ਹੋਰ ਵੱਧ ਚਾਹੀਦਾ।
1: ਜੀ ਜੀ ਡਾਕਟਰ ਸਾਹਿਬ, ਤੁਸੀਂ ਸ਼ੁਰੂ ਵਿੱਚ ਵੀ ਆਖਿਆ ਸੀਗਾ ਕਿ ਇਸਦੀ ਲੈਵਲਿੰਗ ਸੈਟਿੰਗ ਕੀਤੀ ਜਾਂਦੀ ਹੈ, ਉਸ ਦੇ ਵਿੱਚ ਕੀ ਆ ਜਾਂਦਾ, ਕਿਵੇਂ ਸੈਟਿੰਗ ਕੀਤੀ ਜਾਂਦੀ ਹੈ ਜੀ?
0: ਇਹਦੀ ਸੈਟਿੰਗ ਹੁੰਦੀ ਹੈ, ਪਹਿਲੇ ਇੱਕ ਤਾਂ ਤਕਰੀਬਨ ਮੋਟਾ ਜਿਹਾ ਸਰਵੇ ਕੀਤਾ ਜਾਂਦਾ ਹੈ
1: ਜੀ
0: ਖੇਤ ਦਾ
1: ਜੀ
0: ਕਿ ਖੇਤ ਵਿੱਚ ਲੈਵਲ ਕਿਹੜਾ ਕਿੱਥੇ ਹੈਗਾ, ਤੇ
1: ਜੀ
0: ਉਹਦਾ ਇੱਕ ਔਸਤਨ ਜਾਂ ਸਰਵੇ ਕੱਢ ਕੇ, ਮਤਲਬ ਲੈਵਲ ਕੱਢ ਕੇ ਉਹਦਾ, ਤੇ ਉਹਦੇ ਤੇ ਮਸ਼ੀਨ ਨੂੰ ਸੈੱਟ ਕੀਤਾ ਜਾਂਦਾ ਹੈ।
1: ਜੀ
0: ਉਹਦੇ ਤੇ ਮਸ਼ੀਨ ਨੂੰ ਸੈੱਟ ਕਰਕੇ ਉਸ ਲੈਵਲ ਤੇ ਫਿਰ ਆਪਾਂ ਇੱਕ ਸਾਈਡ ਤੇ ਜਾਂ ਵਿਚਕਾਰ ਟਰਾਂਸਮੀਟਰ ਲਾ ਸਕਦੇ ਹਾਂ ਜਿੱਥੇ ਵੀ ਸਾਨੂੰ ਸੌਖਾ ਲੱਗੇ।
1: ਜੀ
0: ਉਸ ਤੋਂ ਬਾਅਦ ਆਪਾਂ ਫਿਰ ਖੇਤ ਵਿੱਚ ਆਪਾਂ ਲੇਜ਼ਰ ਲੈਵਲਰ ਨੂੰ ਚਲਾਈਦਾ ਹੈਗਾ।
1: ਜੀ ਇਸ ਦੇ ਹੋਰ ਕਿਹੜੇ ਕਿਹੜੇ ਪਾਰਟਸ ਨੇ ਜੀ?
0: ਹੋਰ ਹੈਗਾ ਇੱਕ ਟਰਾਂਸਮੀਟਰ ਜਿਹੜਾ
1: ਜੀ
0: ਕਿ ਜਾਲ ਬਣਾਉਂਦਾ, ਤੁਹਾਨੂੰ ਦੱਸਿਆ,
1: ਜੀ
0: ਇੱਕ ਜਿਹੜਾ ਕਰਾਹਾ ਪਿੱਛੇ ਲੱਗਦਾ ਟਰੈਕਟਰ ਦੇ ਉਹਦੇ ਵਿੱਚ ਰਿਸੀਵਰ ਲੱਗਾ ਹੁੰਦਾ,
1: ਜੀ
0: ਇੱਕ ਹੈਗਾ ਕੰਟਰੋਲ ਬਾਕਸ ਜਿਹੜਾ ਟਰੈਕਟਰ ਦੇ ਉੱਤੇ ਲੱਗਾ ਹੁੰਦਾ ਜਿਹਦੇ ਤੋਂ ਸਾਰਾ ਲੈਵਲ, ਸਾਰਾ ਕਹਿ ਲਓ ਕਿ ਜਿਹੜੀ ਆਪਾਂ ਸੈਟਿੰਗ ਕਰਨੀ ਹੈ
1: ਜੀ
0: ਉਹਦੇ ਤੋਂ ਸਾਰਾ ਕੰਟਰੋਲ ਹੁੰਦਾ। ਬਾਕੀ ਇੱਕ ਇਹਦਾ ਮੇਨ ਹੈਗਾ ਹਾਈਡ੍ਰੋਲਿਕ, ਜਿਹੜਾ ਕਿ ਸਾਰਾ ਉੱਪਰ ਨੀਚੇ ਕਰਾਹਾ ਕਿੱਥੇ ਹੋਣਾ
1: ਜੀ
0: ਉਹਦੇ ਨਾਲ ਸਾਰਾ ਕੰਟਰੋਲ ਕਰਦਾ ਉਹ ਹੁੰਦਾ।
1: ਜੀ ਕਿੰਨੀ ਕੁ ਖੇਤੀਯੋਗ ਜ਼ਮੀਨ ਕਿਸਾਨ ਕੋਲ ਹੋਣੀ ਜ਼ਰੂਰੀ ਹੈ ਜਦੋਂ ਇਹ ਖਰੀਦਣ ਦੀ ਇੱਛਾ ਹੋਵੇ?
0: ਦੇਖੋ ਅਸੀਂ ਤਾਂ ਕਹਿੰਦੇ ਹਾਂ ਕਿ ਜਿਵੇਂ ਪੰਜਾਬ 'ਚ ਖੇਤੀ ਇੰਨੀ ਨਹੀਂ ਹੈਗੀ ਜਿੰਨੀ ਮਸ਼ੀਨਰੀ ਵੱਧ ਰਹੀ ਹੈ।
1: ਜੀ ਮਸ਼ੀਨਰੀ ਜ਼ਿਆਦਾ ਵੱਧ ਰਹੀ ਹੈ ਜੀ।
0: ਮਸ਼ੀਨਰੀ ਮਤਲਬ ਹਰ ਘਰ ਹੁਣ ਟਰੈਕਟਰ ਹੋ ਗਿਆ, ਹਰ ਕਿਸੇ ਕੋਲ ਆਪਣੇ ਸੰਦ ਹੋ ਗਏ ਨੇ,
1: ਜੀ।
0: ਤੇ ਇਸ ਮਸ਼ੀਨ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ, 3 ਤੋਂ 3.5 ਲੱਖ। ਤੇ ਅਸੀਂ ਤਾਂ ਕਹਾਂਗੇ ਕਿ ਕੋਈ ਇਕੱਲਾ ਬੰਦਾ ਨਾ ਲਵੇ, ਕਿਉਂਕਿ ਇਹਨੇ ਚੱਲਣਾ ਤਾਂ ਸਿਰਫ ਮਹੀਨਾ ਹੈ।
1: ਜੀ
0: ਮਹੀਨਾ
1: ਜੀ
0: ਵੀ ਕੀ, ਮਤਲਬ ਕਿ ਚਲੋ ਤੁਸੀਂ ਬਹੁਤ ਜ਼ਿਆਦਾ ਚਲਾ ਲਓਗੇ ਤਾਂ,
1: ਜੀ ਜੀ ਜੀ
0: ਤੇ ਇਸ ਲਈ ਇਹਦੇ 'ਤੇ ਸਬਸਿਡੀ ਵੀ ਇਕੱਲੇ ਕਿਸਾਨ ਵਾਸਤੇ ਨਹੀਂ ਹੈਗੀ,
1: ਜੀ
0: ਜਾਂ ਤਾਂ ਸੁਸਾਇਟੀਆਂ 'ਤੇ ਹੈਗੀ ਕਿ ਜਾਂ ਫਿਰ ਤੁਸੀਂ ਕੋਈ ਗਰੁੱਪ ਬਣਾਇਆ ਫਾਰਮਰਸ ਦਾ, ਕਿਸਾਨਾਂ ਦਾ ਕੋਈ ਗਰੁੱਪ ਹੈ,
1: ਜੀ
0: ਉਹਨਾਂ ਨੂੰ ਸਬਸਿਡੀ ਹੈਗੀ ਹੈ। ਮਤਲਬ ਇਕੱਲੇ ਇਹਨੂੰ ਲੈਣਾ ਕੋਈ ਸਿਆਣਪ ਨਹੀਂ ਹੋਊਗੀ, ਕਿਉਂਕਿ ਤੁਸੀਂ ਇੰਨੇ ਪੈਸੇ ਲਾ ਦਿਓ ਅਤੇ ਚੱਲਣਾ ਤਾਂ ਉਹ ਥੋੜ੍ਹੀ ਦੇਰੀ ਹੈ।
1: ਜੀ ਡਾਕਟਰ ਸਾਹਿਬ, ਫਿਰ ਸਰਕਾਰੀ ਸਹਾਇਤਾ ਜਾਂ ਸਬਸਿਡੀ ਆ ਉਹ ਕਿਸ ਕਿਸ ਰੂਪ ਵਿੱਚ ਹੈ ਜਾਂ ਬਿਲਕੁਲ ਹੀ ਨਹੀਂ ਹੈ?
0: ਨਹੀਂ ਇਕੱਲੇ ਵਾਸਤੇ ਨਹੀਂ ਹੈਗੀ,
1: ਜੀ
0: ਗਰੁੱਪਸ 'ਚ ਹੈਗੀ ਹੈ। ਉਹਦੀ ਵਧੇਰੀ ਜਾਣਕਾਰੀ ਉੱਥੋਂ ਜਿਹੜੇ ਚੀਫ ਐਗਰੀਕਲਚਰ ਆਫਿਸ ਹੈ
1: ਜੀ
0: ਉਹਨਾਂ ਕੋਲ ਹੁੰਦੀ ਹੈ, ਉਹ ਫਿਰ ਤੁਹਾਨੂੰ ਸਾਰਾ ਡਿਟੇਲ ਦੱਸਦੇ ਨੇ ਕਿ ਕਿੰਨੀ ਸਬਸਿਡੀ ਅਤੇ ਕਿਹੜੀ ਫਰਮ ਤੋਂ ਲਓਗੇ ਤਾਂ ਸਬਸਿਡੀ ਤੁਹਾਨੂੰ ਮਿਲੇਗੀ,
1: ਜੀ
0: ਕਿਉਂਕਿ ਇਹਦੀਆਂ ਫਰਮਸ ਅੱਡ ਅੱਡ ਨੇ, ਕਿਹੜੀ ਉਹਨਾਂ ਨੇ ਅਪਰੂਵ ਕੀਤੀ ਹੋਈ ਹੈ, ਕਿਉਂਕਿ ਕਈ ਦੂਸਰੀ ਫਰਮ ਤੋਂ ਲੈਂਦੇ ਫਿਰ ਉਹਨਾਂ ਨੂੰ ਸਬਸਿਡੀ ਵੀ ਨਹੀਂ ਮਿਲਦੀ।
1: ਜੀ ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਕਿ ਕੰਪਿਊਟਰ ਕਰਾਹਾ ਵਰਤਣ ਤੋਂ ਪਹਿਲਾਂ ਖਾਸ ਧਿਆਨ ਰੱਖਣ ਯੋਗ ਗੱਲਾਂ ਕਿਹੜੀਆਂ ਕਿਹੜੀਆਂ ਨੇ, ਸਾਵਧਾਨੀਆਂ ਕਿਹੜੀਆਂ ਕਿਹੜੀਆਂ ਵਰਤਣ ਸਾਡੇ ਕਿਸਾਨ ਵੀਰ?
0: ਦੇਖੋ ਕੰਪਿਊਟਰ ਕਰਾਹਾ ਵਰਤਣ ਤੋਂ ਪਹਿਲਾਂ ਆਪਾਂ ਨੂੰ ਕੁਛ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹਦੇ ਨਾਲ ਕਿ ਆਪਾਂ ਇਹਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ। ਸਭ ਤੋਂ ਪਹਿਲਾਂ ਤਾਂ ਹੈਗਾ ਕਿ ਆਪਾਂ ਖੇਤ ਦਾ ਸਰਵੇ ਕਰੀਏ,
1: ਜੀ
0: ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਕਿ ਔਸਤਨ ਆਪਾਂ ਇੱਕ ਲੈਵਲ ਕੱਢ ਲਈਏ।
1: ਜੀ ਜੀ
0: ਉਸ ਤੋਂ ਬਾਅਦ ਆਪਾਂ ਉਹਨੂੰ ਦੇਖਣਾ ਹੈ ਕਿ ਖੇਤ ਵਿੱਚ ਜੇਕਰ ਤਾਂ ਖੇਤ ਦਾ ਲੈਵਲ 10 ਇੰਚ ਤੋਂ ਜ਼ਿਆਦਾ, ਖੇਤ ਵਿੱਚ ਫਰਕ ਹੈਗਾ ਜਿਹੜਾ ਉਹ 10 ਇੰਚ ਤੋਂ ਜ਼ਿਆਦਾ ਹੈ,
1: ਜੀ ਜੀ
0: ਫਿਰ ਅਸੀਂ ਉਹਨੂੰ ਪਹਿਲਾਂ ਆਮ ਕਰਾਹੇ ਨਾਲ ਕਰੀਏ,
1: ਠੀਕ ਹੈ ਜੀ
0: ਠੀਕ ਹੈ,
1: ਜੀ
0: ਕਿਉਂਕਿ ਇਹਦੇ 'ਚ ਇਹ ਹੈਗਾ ਫਾਈਨ ਕਹਿ ਲਓ ਮਹੀਨ ਲੈਵਲਿੰਗ ਕਰਦਾ ਹੈ।
1: ਜੀ
0: ਆਪਾਂ ਕਹੀਏ ਕੋਈ ਟਿੱਬਾ ਭਰਨਾ ਹੈ ਜਾਂ ਕੁਛ ਜਾਂ ਮਿੱਟੀ ਚੱਕਣੀ ਹੈ ਬਹੁਤ ਜ਼ਿਆਦਾ
1: ਜੀ
0: ਕਿੱਥੋਂ,
1: ਜੀ
0: ਉਹ ਉਸ ਕੰਮ ਲਈ ਆਪਾਂ ਇਹਨੂੰ ਨਹੀਂ ਵਰਤ ਸਕਦੇ।
1: ਜੀ
0: ਇਹਦੇ ਲਈ ਆਪਾਂ ਇਹਨੇ ਸਿਰਫ ਥੋੜ੍ਹੀ ਜਿਹੀ ਕਿੱਥੋਂ ਮਿੱਟੀ ਚੱਕਣੀ ਹੈ, ਇਹਦੇ ਥੋੜ੍ਹੀ ਜਿਹੀ ਪਾਣੀ ਹੈ,
1: ਜੀ ਜੀ
0: ਇਸ ਲਈ ਜ਼ਿਆਦਾ ਮਿੱਟੀ ਚੁੱਕਣ ਜਾਂ ਕਿੱਥੇ ਸੁੱਟਣ ਦਾ ਜਾਂ ਛੱਡਣ ਦਾ ਕੰਮ ਉਹ ਇਸ ਲੈਵਲਰ ਤੋਂ ਨਹੀਂ ਹੋ ਸਕਦਾ, ਉਹ
1: ਜੀ
0: ਕੰਮ ਆਪਾਂ ਇਸ ਤੋਂ ਨਹੀਂ ਕਰ ਸਕਦੇ। ਹੋਰ ਹੈਗਾ ਕਿ ਅਗਰ ਆਪਾਂ ਲੈਵਲਰ ਨੂੰ ਵਰਤਣਾ,
1: ਜੀ
0: ਖੇਤ ਦੀ ਵਹਾਈ ਚੰਗੀ ਤਰ੍ਹਾਂ ਹੋਈ ਹੋਣੀ ਚਾਹੀਦੀ ਹੈ,
1: ਜੀ ਜੀ
0: ਅਤੇ ਕੋਈ ਪਰਾਲ ਜਾਂ ਕੋਈ ਨਦੀਨ ਖੇਤ ਵਿੱਚ ਨਾ ਹੋਣ, ਕਿਉਂਕਿ ਉਹ ਫਿਰ ਜਦੋਂ ਇਸਨੇ ਥੋੜ੍ਹੀ ਥੋੜ੍ਹੀ ਮਿੱਟੀ ਚੱਕਣੀ ਹੈ ਛੱਡਣੀ ਹੈ ਉਹਦੇ ਵਿੱਚੋਂ ਵਾਧਾ ਉਹ ਅੜਚਨ ਪਾ ਸਕਦੇ ਨੇ ਉਹਦੇ 'ਚ।
1: ਜੀ ਡਾਕਟਰ ਸਾਹਿਬ, ਇਸ ਦੀ ਸਾਂਭ ਸੰਭਾਲ ਦੀ

0: ਗੱਲ ਕਰੀਏ, ਮੈਂਟੇਨੈਂਸ ਦੀ ਗੱਲ ਕਰੀਏ, ਉਦੋਂ ਕਿਸਾਨ ਵੀਰ ਕੀ ਕਰਨ ਜੀ?
1: ਇਹਦੀ ਮੇਨਟੇਨੈਂਸ ਤਾਂ ਕੋਈ ਇੰਨੀ ਨਹੀਂ ਹੈਗੀ,
0: ਜੀ
1: ਮਤਲਬ ਆਪਾਂ ਖੇਤ ਜਦੋਂ ਆਪਾਂ ਇਹਨੂੰ ਯੂਜ਼ ਕਰ ਲਿਆ ਜਾਂ ਖੇਤ, ਕਿਉਂਕਿ ਉਸ ਤੋਂ ਬਾਅਦ ਫਿਰ ਇਹਨੇ ਸਾਰਾ ਸਾਲ ਖੜ੍ਹਾ ਹੀ ਰਹਿਣਾ ਹੈਗਾ,
0: ਜੀ
1: ਉਦੋਂ ਤੁਸੀਂ ਇਹਨੂੰ ਸਾਰਾ ਮਤਲਬ ਟੱਕ ਕੇ ਰੱਖੋ ਜਾਂ ਛਾਵੇਂ ਹੋ ਸਕੇ ਤਾਂ, ਜਾਂ ਜਿਹੜਾ ਲੈਵਲਰ ਹੈ ਉਹਨੂੰ ਜਿੱਥੇ ਆਪਣੇ ਪੁਆਇੰਟਸ ਨੇ ਕੁਛ ਵੀ ਉੱਥੇ ਤੇਲ ਵਗੈਰਾ ਦੇ ਕੇ ਉਹਨੂੰ ਇੱਟਾਂ 'ਤੇ ਚੱਕ ਕੇ ਰੱਖੋ, ਕਿਉਂਕਿ ਫਿਰ ਬਰਸਾਤੀ ਮੌਸਮ ਹੁੰਦਾ ਹੈ ਜਾਂ ਜਿੱਥੇ ਥੱਲੇ ਪਾਣੀ ਖੜ੍ਹ ਗਿਆ ਉੱਥੇ ਫਿਰ ਜੰਗਾਲਣ ਦਾ ਖਤਰਾ ਰਹਿੰਦਾ ਹੈ।
0: ਜੀ ਡਾਕਟਰ ਸਾਹਿਬ, ਜਿਹੜੀ ਮਸ਼ੀਨਰੀ, ਖੇਤੀ ਮਸ਼ੀਨਰੀ ਆ ਰਹੀ ਹੈ, ਆਪਾਂ ਇਸ ਦੀ ਗੱਲ ਕਰੀਏ, ਕੰਪਿਊਟਰ ਕਰਾਹਾ ਹੈ, ਸਾਡੇ ਫਾਰਮਰਸ ਨੇ, ਜਿਹੜੇ ਕਿਸਾਨ ਨੇ, ਉਹ ਕਿੰਨੇ ਕੁ ਇਹਦੇ ਪ੍ਰਤੀ ਜਾਗਰੂਕ ਨੇ? ਕਿੰਨੀ ਕੁ ਉਹਨਾਂ ਦੇ ਮਨ ਦੇ ਵਿੱਚ ਇੱਛਾ ਇਹਦੇ ਪਾਈ ਗਈ ਹੈ? ਇਹ ਸ਼ੁਰੂਆਤੀ ਸਟੇਜ ਹੈ ਜਾਂ ਇਸ ਨੂੰ ਵਰਤਿਆ ਜਾ ਚੁੱਕਿਆ ਕਾਫੀ?
1: ਨਹੀਂ ਵਰਤਿਆ, ਇਹ ਤਕਰੀਬਨ 2006 'ਚ
0: ਜੀ
1: ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਸੀ ਇਸ 'ਤੇ,
0: ਜੀ ਜੀ
1: ਅਤੇ ਕਾਫੀ ਜਾਗਰੂਕ ਨੇ ਕਿਸਾਨ ਇਸ ਬਾਰੇ,
0: ਜੀ
1: ਉਹਨਾਂ ਨੂੰ ਇਸ ਬਾਰੇ ਹੁਣ ਕਾਫੀ ਪਤਾ ਚੱਲ ਗਿਆ ਕਿ ਇਹਦੇ ਨਾਲ ਸਾਡਾ ਬਹੁਤ ਲਾਭ ਹੁੰਦਾ ਹੈ ਸਾਡੀ ਫਸਲ ਨੂੰ, ਅਤੇ ਤਕਰੀਬਨ ਕਹਿ ਲਓ ਇਸ ਟਾਈਮ 'ਤੇ 11,000 ਲੇਜ਼ਰ ਲੈਵਲਰ ਹੋਣੇ ਹੈ ਆਪਣੇ ਪੰਜਾਬ 'ਚ, ਅਤੇ ਤਕਰੀਬਨ 50% ਰਕਬਾ ਲੇਜ਼ਰ ਲੈਵਲਰ ਹੋ ਚੁੱਕਾ ਆਪਣੇ ਇੱਥੇ।
0: ਜੀ ਡਾਕਟਰ ਅਮੀਨਾ ਰਹੇਜਾ ਜੀ, ਵਿਸਥਾਰ ਦੇ ਵਿੱਚ ਸਾਰੀਆਂ ਜਾਣਕਾਰੀਆਂ ਹੋ ਗਈਆਂ ਨੇ, ਹੋਰ ਕੋਈ ਮਨ ਦੀ ਗੱਲ ਤੁਸੀਂ ਇਸ ਵਿਸ਼ੇ ਨਾਲ ਸੰਬੰਧਿਤ ਛੋਣਾ ਚਾਹੁੰਦੇ ਹੋਵੋ ਕਿਸਾਨ ਵੀਰਾਂ ਨਾਲ, ਉਹ ਵੀ ਕਰ ਸਕਦੇ ਹੋ?
1: ਅਤੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਅਖੀਰ 'ਤੇ ਕਿ ਤੁਸੀਂ ਆਪਣਾ ਤਜਰਬਾ ਕਰੋ, ਚਾਹੇ 1 ਕਿੱਲੇ ਤੋਂ ਸ਼ੁਰੂ ਕਰੋ,
0: ਜੀ ਜੀ
1: ਕੋਈ ਇਹਦਾ ਜ਼ਿਆਦਾ ਨਹੀਂ ਹੈਗਾ, ਇਹ ਤਕਰੀਬਨ ਕਾਫੀ ਸਰਕਾਰੀ ਸਭਾਵਾਂ 'ਚ ਇਹ ਕਿਰਾਏ 'ਤੇ ਹਾਲੇ ਵੀ ਚੱਲ ਰਿਹਾ ਹੈਗਾ, ਮਤਲਬ ਤੁਹਾਨੂੰ ਲੱਗਦਾ ਹੈ ਕਿ ਠੀਕ ਨਹੀਂ ਤਾਂ ਤੁਸੀਂ 1 ਕਿੱਲੇ ਤੋਂ ਇਹਨੂੰ ਸ਼ੁਰੂਆਤ ਜ਼ਰੂਰ ਕਰੋ, ਤਾਂ ਕਿ ਕਿਉਂਕਿ ਕਿਸੇ ਦੇ ਕਹੇ 'ਤੇ ਆਪਾਂ ਨੂੰ ਸਮਝ ਨਹੀਂ ਆਉਂਦੀ, ਆਪਣਾ ਆਪ ਦਾ ਤਜਰਬਾ ਹੁੰਦਾ,
0: ਜੀ ਜੀ
1: ਆਪ ਨੂੰ ਜ਼ਰੂਰ ਤਜਰਬਾ ਕਰਨਾ ਚਾਹੀਦਾ ਹੈ, ਚਾਹੇ ਤੁਸੀਂ 1 ਕਿੱਲੇ ਤੋਂ ਹੀ ਸ਼ੁਰੂ ਕਰੋ ਇਸ ਚੀਜ਼ ਨੂੰ।
0: ਜੀ ਡਾਕਟਰ ਸਾਹਿਬ, ਜੋ ਤੁਸੀਂ ਜਾਣਕਾਰੀਆਂ ਦਿੱਤੀਆਂ ਨੇ, ਉਮੀਦ ਹੈ ਕਿਸਾਨ ਵੀਰ ਭਰਪੂਰ ਫਾਇਦਾ ਉਠਾਉਣਗੇ, ਅਪਣਾਉਣਗੇ। ਡਾਕਟਰ ਅਮੀਨਾ ਰਹੇਜਾ ਜੀ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਧੰਨਵਾਦ।
2: ਇਸੀ ਪ੍ਰੋਗਰਾਮ ਕਿਸਾਨ ਵਾਣੀ, ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ FM ਬੈਂਡ 100.2 ਮੈਗਾਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ।
1: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
0: 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਹੁਣ ਤੋਂ ਕੁਝ ਪਲ ਬਾਅਦ ਠੀਕ 6 ਵਜੇ ਸੁਣੋਗੇ ਹਿੰਦੀ 'ਚ ਸਮਾਚਾਰ, ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

ਕਈ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਗੀਤ ਏਕ ਭਾਰਤ ਸ੍ਰੇਸ਼ਟ ਭਾਰਤ। ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ ਪੇਸ਼ ਕਰਾਂਗੇ ਸ਼ਾਮ 6:30 ਵਜੇ। ਬੰਦਗੀ ਭਗਤੀ ਰਸ ਦਾ ਇਹ ਪ੍ਰੋਗਰਾਮ ਜਿਸ ਤੇ ਤੁਸੀਂ ਸਰਵਣ ਕਰੋਗੇ ਸ਼ਬਦ ਤੇ ਭਜਨ ਪੇਸ਼ ਕਰਾਂਗੇ ਸ਼ਾਮੀ 7:02। ਸ਼ਾਮ 7:40 ਦਾ ਸਮਾਂ

ਕਰੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ ਜਿਸ 'ਤੇ ਤੁਸੀਂ ਆਪਣੀ ਪਸੰਦ ਦੇ ਹਿੰਦੀ ਅਤੇ ਪੰਜਾਬੀ ਦੋਵੇਂ ਤਰ੍ਹਾਂ ਦੇ ਗੀਤ ਸੁਣ ਸਕੋਗੇ। ਰੇਡੀਓ OPD ਇਹ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਤੁਹਾਨੂੰ ਸੁਣਵਾਵਾਂਗੇ ਰਾਤੀ 8:15। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਹੋਮਿਓਪੈਥੀ ਕੀ ਹੈ, ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ ਕੀਤੀ ਹੋਈ ਮੁਲਾਕਾਤ। ਰਾਤੀ 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਵਟਸਐਪ ਤੇ ਖਤਾਂ ਜ਼ਰੀਏ ਵੀ ਤੁਹਾਡੀ ਭੇਜੀ ਫਰਮਾਇਸ਼ ਤੇ ਆਧਾਰਿਤ ਹੋਣਗੇ ਪੰਜਾਬੀ ਗੀਤ। ਰਜਨੀ ਗੰਧਾ ਇਸ ਪ੍ਰੋਗਰਾਮ 'ਚ ਪੁਰਾਣੀਆਂ ਹਿੰਦੀ ਫਿਲਮਾਂ 'ਚੋਂ ਗੀਤਾਂ ਨਾਲ ਸਰਸ਼ਾਰ ਕਰਾਂਗੇ। ਤੁਹਾਨੂੰ ਸਮਾਂ ਰਹੇਗਾ ਰਾਤੀ 10:30 ਦਾ। ਰਾਤੀ 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 11:10 ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਸਕਦੇ ਹੋ ਨਿਊਜ਼ ਔਨ AIR ਐਪ 'ਤੇ। ਆਓ ਸੁਣਦੇ ਹਾਂ ਦੇਸ਼ ਭਗਤੀ ਗੀਤ ਏਕ ਭਾਰਤ ਸ੍ਰੇਸ਼ਟ ਭਾਰਤ, ਆਵਾਜ਼ਾਂ ਨੇ ਉਸਤਾਦ ਰਾਸ਼ਿਦ ਖਾਨ ਅਤੇ ਸਾਥੀਆਂ ਦੀਆਂ।

ਦੇਸ਼ਭਗਤੀ ਗੀਤ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

0: घर खर्चे दे पैसे दियो हस्बैंड जी।
1: ए राशन दे 15,000, सब्जियां दे 2,000
0: ते बिजली दे बिल दे
1: हुन 0 रुपए की मैं दवा।
0: ओहो भुली गई सी, हुन ता सोलर पैनल लग गए है ना, ता फिर जो बाकी बचे हुए 4,000 ने उसकी शॉपिंग करन चलिए।
1: जरूर, पीएम सूर्य घर मुफ्ती बिजली योजना जुड़न ले रजिस्टर करो pmsuryaghar.gov.in।
2: हर घर सूर्य घर।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ

0: ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ਼ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਨੇ। ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਅਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ 'ਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਉਨ੍ਹਾਂ ਆਖਿਆ,
1: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
0: ਇਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ, RCF ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ ਦੋ ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ,
2: रोजगार मेला देश भर में पावरफुल नेशनल इंस्टीट्यूशन बन गया है, जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: ਬਾਅਦ ਵਿਚ ਉਨ੍ਹਾਂ ਨੇ 93 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹਤਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੁਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਿਡ ਫਾਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫਾਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ।
0: ਉਧਰ ਪਟਿਆਲਾ 'ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ 'ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ,
7: PLW में 188 अभ्यर्थियों को नियुक्ति पत्र दिए गए हैं। 188 नियुक्तियों में से करीब 65 पंजाब से हैं, 128 इंडियन रेलवे में हैं और इंडियन रेलवे के 128 में से करीब 11 हैं वो पंजाब से संबंधित हैं।
0: इस दौरान नवनियुक्त उम्मीदवारों का आखना है।
8: मेरा नाम विजय दुबे है, मैं उत्तर प्रदेश अयोध्या से बिलोंग करता हूं और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ JE मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूं।
9: मेरा नाम शालिनी चतुर्वेदी है, मैं उत्तर प्रदेश से बिलोंग करती हूं। 2026 में मेरा सिलेक्शन एज ए डिपो मटेरियल सुपरिटेंडेंट के तौर पे हुआ है। प्रधानमंत्री श्री नरेंद्र मोदी जी की आभारी हूं क्योंकि उन्होंने इस एग्जाम को काफी अच्छे से कराया है, इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
0: ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੱਜ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਚੀਫ਼ ਜਸਟਿਸ ਸੂਰਿਆਕਾਂਤ ਨੇ ਮੁੱਖ ਮਹਿਮਾਨ ਵਜੋਂ ਆਨਲਾਈਨ ਮਾਧਿਅਮ ਰਾਹੀਂ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਦੇ ਚੀਫ਼ ਜਸਟਿਸ ਨੇ ਯੂਨੀਵਰਸਿਟੀ ਦੇ ਕੇਂਦਰੀ ਲਾਇਬ੍ਰੇਰੀ ਭਵਨ ਦਾ ਆਨਲਾਈਨ ਉਦਘਾਟਨ ਕੀਤਾ। ਇਸ ਭਵਨ ਦਾ ਨਿਰਮਾਣ ਲਗਭਗ 14,40,00,000 ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਉਨ੍ਹਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਿਗਰੀ ਵੰਡ ਸਮਾਰੋਹ ਨੂੰ ਆਧੁਨਿਕ ਭਾਰਤ ਦੀਆਂ ਆਸਾਂ ਉਮੀਦਾਂ ਦਾ ਉਤਸਵ ਕਰਾਰ ਦਿੱਤਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਤਰੱਕੀ ਦੀ ਸ਼ਲਾਘਾ ਕਰਦਿਆਂ

0: ਸਮਾਰੋਹ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਹਿਤ ਦੇ ਵੱਖ ਵੱਖ ਖੇਤਰਾਂ ਦੇ ਉੱਘੇ ਲੇਖਕਾਂ, ਕਵੀਆਂ ਅਤੇ ਸਾਹਿਤਕ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਵੱਖ ਵੱਖ ਸ਼੍ਰੇਣੀਆਂ 'ਚ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਵਰ੍ਹੇ 2023 ਤੇ 24 ਲਈ ਕੁੱਲ 8 ਸੀਨੀਅਰ ਸਾਹਿਤਕਾਰਾਂ ਨੂੰ ਹਿੰਦੀ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ 'ਚ ਅਵਾਰਡ ਆਫ ਰਿਕਗਨੀਸ਼ਨ ਨਾਲ ਨਵਾਜ਼ਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਸਾਹਿਤ ਨੂੰ ਕੇਵਲ ਸਮਾਜ ਦਾ ਦਰਪਣ ਹੀ ਨਹੀਂ ਬਲਕਿ ਮਾਨਵਤਾ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਚਾਨਣ ਮੁਨਾਰਾ ਦੱਸਿਆ। ਸੂਬੇ ਭਰ ਵਿਚ ਅੱਤ ਦੀ ਗਰਮੀ ਕਾਰਨ ਵੱਧ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹੈ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਨੇ। ਮੰਤਰੀ ਨੇ ਕਿਹਾ ਕਿ ਗਰਮੀ ਕਾਰਨ ਹੀਟ ਸਟ੍ਰੋਕ, ਲੂ ਲੱਗਣ ਦਾ ਜੋਖਮ ਕਾਫੀ ਵੱਧ ਜਾਂਦਾ ਹੈ ਤੇ ਦਿਲ ਤੇ ਸਾਹ ਸਬੰਧੀ ਦਿੱਕਤਾਂ ਵਿਚ ਵੀ ਵਾਧਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੰਤਰੀ ਨੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ ਤੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਸਮਰਪਿਤ ਹੀਟ ਸਟ੍ਰੋਕ ਪ੍ਰਬੰਧਨ ਇਕਾਈਆਂ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਾਰਡ ਸਰਗਰਮ ਕੂਲਿੰਗ ਉਪਾਵਾਂ ਨਾਲ ਲੈਸ ਨੇ। ਸਿਹਤ ਮੰਤਰੀ ਨੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਚੌਕਸ ਰਹਿਣ ਤੇ ਵਿਭਾਗ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 27 ਮਈ ਤੱਕ ਈਡੀ ਰਿਮਾਂਡ ਤੇ ਭੇਜ ਦਿੱਤੈ। ਜ਼ਿਕਰਯੋਗ ਹੈ ਕਿ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਜੇ ਸਹਿਗਲ ਨੂੰ ਫਰਜ਼ੀ ਸਹਿਮਤੀ ਪੱਤਰ ਜਮ੍ਹਾਂ ਕਰਵਾ ਕੇ ਧੋਖਾਧੜੀ ਨਾਲ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ ਪ੍ਰਾਪਤ ਕਰਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ FIR ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਵਿਭਾਗ ਦੀ ਜਾਂਚ ਵਿਚ ਪਤਾ ਲੱਗਿਆ ਕਿ ਮੁਲਜ਼ਮ ਨੇ 15 ਜ਼ਮੀਨ ਮਾਲਕਾਂ ਦੀ 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ ਵਿਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। IPL ਕ੍ਰਿਕਟ ਵਿਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ 'ਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲਕੋਟ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ਈਡੀ ਰਿਮਾਂਡ ਤੇ ਭੇਜਿਆ। ਅਤੇ IPL ਕ੍ਰਿਕਟ ਵਿਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਊਡ। ਇਸ ਪ੍ਰੋਗਰਾਮ 'ਚ ਸੁਣਾਂਗੇ ਕੁਝ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਵਿਸ਼ਾਲ ਸ਼ੇਖਰ ਅਤੇ ਇਸ ਸਾਥੀਆਂ ਨੇ। ਫਿਲਮ ਦਾ ਨਾਂ ਹੈ ਭਾਰਤ। ਆਵਾਜ਼ਾਂ ਅਭਿਜੀਤ ਸ਼੍ਰੀਵਾਸਤਵ, ਇਰਸ਼ਾਦ ਕਾਮਿਲ ਤੇ ਵਿਸ਼ਾਲ ਸ਼ੇਖਰ ਦੀਆਂ।

0: ਤੁਸੀਂ ਸੁਣ ਰਹੇ ਸੀ ਅਭਿਜੀਤ ਸ਼੍ਰੀਵਾਸਤਵ ਨੂੰ ਬੋਲ ਇਰਸ਼ਾਦ ਕਾਮਿਲ ਦੇ ਸਨ, ਸੰਗੀਤ ਵਿਸ਼ਾਲ ਸ਼ਿਖਰ ਦਾ।
1: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
2: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
1: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
3: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
0: ਪ੍ਰੋਗਰਾਮ ਚ ਤੁਹਾਨੂੰ ਸੁਣਵਾ ਰਹੀ ਹਾਂ ਫਿਲਮ ਬਦਲਾਪੁਰ ਚੋਂ ਇਹ ਗੀਤ, ਆਵਾਜ਼ ਆਤਿਫ ਅਸਲਮ ਦੀ ਹੈ।

0: मैं क्या काका जी तुसी इंडिया दी हो
1: जब प्यार

ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਪੰਜਾਬ ਦੇ ਕਈ ਹਿੱਸਿਆਂ 'ਚ ਆਵਾਰਾ ਕੁੱਤਿਆਂ ਵੱਲੋਂ ਹਮਲੇ ਦੀਆਂ ਘਟਨਾਵਾਂ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਦੀ ਇਨ ਬਿਨ ਪਾਲਣਾ ਕਰੇਗੀ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਦੀ ਰਿਮਾਂਡ ਤੇ ਭੇਜਿਆ। IPL ਕ੍ਰਿਕਟ 'ਚ ਅੱਜ ਸ਼ਾਮ ਲਖਨਊ ਸੁਪਰ ਕਿੰਗਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਸਨ ਨਿਊਜ਼ ਹੈਡਲਾਈਨਸ 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ 'ਚ ਸਰਵਣ ਕਰੋਗੇ ਸ਼ਬਦ ਤੇ ਭਜਨ। ਆਓ ਪਹਿਲਾਂ ਸਰਵਣ ਕਰਦੇ ਹਾਂ ਇਹ ਸ਼ਬਦ। ਗਾਇਨ ਕੀਤਾ ਹੈ ਭਾਈ ਰਵਿੰਦਰ ਸਿੰਘ ਤੇ ਰਾਗੀ ਜੱਥੇ ਨੇ।

0: ਪ੍ਰੋਗਰਾਮ ਬੰਦਗੀ ਚ ਸਰਵਣ ਕਰ ਰਹੇ ਸੀ ਸ਼ਬਦ ਤੇ ਭਜਨ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਸ਼ਾਮ ਦੇ 7:30 ਹੋ ਰਹੇ ਨੇ। ਹੁਣ ਹੋਣਗੀਆਂ ਪੰਜਾਬੀ ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿਚ ਨਿਰੰਤਰ ਪ੍ਰਗਤੀ ਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ 51,000 ਤੋਂ ਵੱਧ ਚੁਣੇ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਵਿਚ 19ਵਾਂ ਰੁਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਵਿਖੇ ਕਰਵਾਇਆ ਗਿਆ। ਆਇਲ ਇੰਡੀਆ ਲਿਮਿਟਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿਚ ਇਕ ਨਵੇਂ ਗੈਸ ਬੇਰਿੰਗ ਪੇ ਜ਼ੋਨ ਦਾ ਸਫਲਤਾ ਨਾਲ ਪਤਾ ਲਾਇਆ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਆਲਮੀ ਉਥਲ ਪੁਥਲ ਦੇ ਬਾਵਜੂਦ ਮਜ਼ਬੂਤ ਆਰਥਿਕ ਵਿਕਾਸ ਦੇਖ ਰਿਹਾ ਹੈ ਤੇ IPL ਕ੍ਰਿਕਟ ਵਿਚ ਅੱਜ ਲਖਨਊ ਵਿਖੇ ਪੰਜਾਬ ਕਿੰਗਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿਚ ਨਿਰੰਤਰ ਪ੍ਰਗਤੀ ਅਤੇ ਖੇਤਰੀ ਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ। ਸ੍ਰੀ ਰੂਬੀਓ ਨੇ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਦੇ ਸੇਵਾ ਤੀਰਥ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਅਤੇ ਅਮਰੀਕਾ ਆਲਮੀ ਭਲਾਈ ਲਈ ਨੇੜਿਓਂ ਕੰਮ ਕਰਨਾ ਜਾਰੀ ਰੱਖਣਗੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ NSA ਅਜੀਤ ਡੋਵਾਲ ਵੀ ਮੀਟਿੰਗ ਦੌਰਾਨ ਮੌਜੂਦ ਸਨ। ਸ੍ਰੀ ਰੂਬੀਓ ਇਸ ਮਹੀਨੇ ਦੀ 26 ਤਰੀਕ ਨੂੰ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਭਾਰਤ ਦੇ 4 ਦਿਨਾਂ ਦੌਰੇ ਤੇ ਨੇ। ਉਹ ਅੱਜ ਸਵੇਰੇ ਅਮਰੀਕਾ ਤੋਂ ਕੋਲਕਾਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮਿਸ਼ਨਰੀਜ਼ ਆਫ਼ ਚੈਰਿਟੀ ਦਾ ਦੌਰਾ ਕੀਤਾ ਅਤੇ ਮਦਰ ਟੈਰੇਸਾ ਦੇ ਵਿਰਸੇ ਨੂੰ ਸ਼ਰਧਾਂਜਲੀ ਦਿੱਤੀ। ਵਿਦੇਸ਼ ਮੰਤਰੀ ਅਤੇ ਸ੍ਰੀ ਰੂਬੀਓ ਭਲਕੇ ਦਵੱਲੀ ਗੱਲਬਾਤ ਕਰਨਗੇ। ਇਸ ਦੌਰੇ ਤੋਂ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰੀ

0: ਨੌਕਰੀਆਂ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਸੁਖਾਲਾ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਨੇ। ਉਹਨਾਂ ਇਹ ਗੱਲ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 19ਵੇਂ ਨੌਕਰੀ ਮੇਲੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਆਪਣੇ ਕਰਮਯੋਗੀਆਂ ਵਿੱਚ ਆਪਣਾ ਭਰੋਸਾ ਰੱਖਿਆ ਅਤੇ ਹੁਣ ਇਹ ਉਹਨਾਂ ਦੀ ਜ਼ਿੰਮੇਵਾਰੀ ਏ ਕਿ ਉਹ ਉਹਨਾਂ ਦੇ ਸਮਰਪਣ ਵਿਹਾਰ ਅਤੇ ਰੋਜ਼ਾਨਾ ਦੇ ਕੰਮਾਂ ਰਾਹੀਂ ਉਸ ਭਰੋਸੇ ਦਾ ਸਨਮਾਨ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ। ਸ਼੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਦੀ ਤਾਂਘ ਰੱਖਦੀ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਭਾਰਤੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਅਹਿਦ ਨਾਲ ਕੰਮ ਕਰ ਰਿਹਾ ਹੈ।
1: ਆਜ ਹਰ ਭਾਰਤੀਯ ਇੱਕ ਬੜੇ ਸੰਕਲਪ ਕੇ ਸਾਥ ਆਗੇ ਬੜ ਰਹਾ ਹੈ। ਇਹ ਸੰਕਲਪ 2047 ਤੱਕ ਵਿਕਸਿਤ ਭਾਰਤ ਕੇ ਨਿਰਮਾਣ ਕਾ ਸੰਕਲਪ ਹੈ। ਇਸ ਲਕਸ਼ ਕੀ ਪ੍ਰਾਪਤੀ ਕੇ ਲਿਏ ਆਜ ਦੇਸ਼ ਅਲਗ ਅਲਗ ਸੈਕਟਰਸ ਮੇ ਨਿਵੇਸ਼ ਕਰ ਰਹਾ ਹੈ ਔਰ ਇਸ ਨਿਵੇਸ਼ ਸੇ ਦੇਸ਼ ਕੇ ਯੁਵਾਓਂ ਕੇ ਲਿਏ ਰੋਜ਼ਗਾਰ ਕੇ ਲਾਖੋਂ ਨਏ ਅਵਸਰ ਬਣ ਰਹੇ ਹੈ। ਜਿਸੇ ਆਜ ਭਾਰਤ ਮੇ ਸੈਮੀ ਕੰਡਕਟਰ ਮੈਨੂਫੈਕਚਰਿੰਗ ਕੀ ਪੂਰੀ ਸਪਲਾਈ ਚੇਨ ਤਿਆਰ ਕੀ ਜਾ ਰਹੀ ਹੈ।
0: ਸ਼੍ਰੀ ਮੋਦੀ ਨੇ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਨੂੰ IGOT ਕਰਮਯੋਗੀ ਪਲੇਟਫਾਰਮ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ। 19ਵੇਂ ਸਾਲਾਨਾ ਰੁਜ਼ਗਾਰ ਮੇਲੇ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਹ ਰੁਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ ਤੇ ਕਰਾਇਆ ਗਿਆ ਸੀ। ਦੇਸ਼ ਭਰ ਤੋਂ ਚੁਣੇ ਗਏ ਇਹ ਨਵੇਂ ਮੁਲਾਜ਼ਮ ਕਈ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਜਿਵੇਂ ਕਿ ਰੇਲਵੇ ਮੰਤਰਾਲੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਉੱਚ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਉਣਗੇ। ਪੰਜਾਬ ਵਿੱਚ 19ਵਾਂ ਰੁਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ RCF ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਸਮੇਤ ਦੋ ਥਾਵਾਂ ਤੇ ਕਰਾਇਆ ਗਿਆ, ਜਿੱਥੇ 281 ਨਵੇਂ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਰੁਜ਼ਗਾਰ ਮੇਲਾ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਸੰਸਥਾ ਬਣ ਗਿਆ ਜੋ ਪਾਰਦਰਸ਼ਿਤਾ ਅਤੇ ਯੋਗਤਾ ਆਧਾਰਿਤ ਸਮਾਂਬੱਧ ਭਰਤੀ ਨੂੰ ਯਕੀਨੀ ਬਣਾਉਂਦਾ ਹੈ।
2: ਰੋਜ਼ਗਾਰ ਮੇਲਾ ਦੇਸ਼ ਭਰ ਮੇ ਪਾਵਰਫੁਲ ਨੈਸ਼ਨਲ ਇੰਸਟੀਟਿਊਸ਼ਨ ਬਣ ਗਿਆ ਹੈ ਜੋ ਇਨਸ਼ੋਰ ਕਰਤਾ ਹੈ ਟ੍ਰਾਂਸਪੇਰੈਂਸੀ, ਮੈਰਿਟ ਬੇਸਡ ਔਰ ਟਾਈਮ ਬਾਉਂਡ ਰਿਕਰੂਟਮੈਂਟ ਕੇ ਲਿਏ। ਆਜ ਦੇਸ਼ ਭਰ ਮੇ 51,000 ਅਪਾਇੰਟਮੈਂਟ ਲੈਟਰਸ ਹੈਵ ਬੀਨ ਹੈਂਡਡ ਓਵਰ ਬਾਈ ਦੀ ਆਨਰੇਬਲ ਪ੍ਰਾਈਮ ਮਿਨਿਸਟਰ ਐਂਡ ਇਹ ਈਚ ਅਪਾਇੰਟਮੈਂਟ ਲੈਟਰ ਇੱਕ ਸਿਰਫ ਸਰਕਾਰੀ ਜਾਂ ਆਫੀਸ਼ੀਅਲ ਡਾਕੂਮੈਂਟ ਨਹੀਂ ਹੈ, ਇੱਕ ਤਰ੍ਹਾਂ ਸੇ ਇਹ ਨੇਸ਼ਨ ਬਿਲਡਿੰਗ ਕੇ ਲਿਏ ਪਲੇਜ ਵੀ ਹੈ ਫਾਰ ਦੀ ਸ਼ੇਅਰਡ ਡ੍ਰੀਮ ਆਫ ਅ ਡਿਵੈਲਪਡ ਇੰਡੀਆ।
0: ਬਾਅਦ ਵਿੱਚ ਉਹਨਾਂ ਨੇ 93 ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਉਧਰ ਪਟਿਆਲਾ ਵਿੱਚ ਪਟਿਆਲਾ ਲੋਕੋਮੋਟਿਵ ਵਰਕਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਕੀਤੇ ਗਏ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ,
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੂਆ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹਤਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੇਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਡ ਫਾਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫਾਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ ਦ ਨੇਸ਼ਨ।
7: ਮੇਰਾ ਨਾਮ ਵਿਜੇ ਦੁਬੇ ਹੈ, ਮੈਂ ਉੱਤਰ ਪ੍ਰਦੇਸ਼ ਅਯੋਧਿਆ ਸੇ ਬਿਲੋਂਗ ਕਰਤਾ ਹੂੰ। ਮੁਝੇ ਪ੍ਰੋਡਕਸ਼ਨ ਯੂਨਿਟ ਮੇ ਐਜ਼ ਅ ਜੇਈ ਮੈਕੈਨੀਕਲ ਜੋਬ ਮੈਨੇ ਪਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਮੈਂ ਤਹਿ ਦਿਲ ਸੇ ਧੰਨਵਾਦ ਕਰਨਾ ਚਾਹਤਾ ਹੂੰ।
8: ਮੇਰਾ ਨਾਮ ਸ਼ਾਲਿਨੀ ਚਤੁਰਵੇਦੀ ਹੈ, ਮੈਂ ਉੱਤਰ ਪ੍ਰਦੇਸ਼ ਸੇ ਬਿਲੋਂਗ ਕਰਤੀ ਹੂੰ। 2026 ਮੇ ਮੇਰਾ ਸਿਲੈਕਸ਼ਨ ਐਜ਼ ਏ ਡਿਪੋ ਮਟੀਰੀਅਲ ਸੁਪਰਿਟੈਂਡੈਂਟ ਕੇ ਤੌਰ ਪੇ ਹੂਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੀ ਆਭਾਰੀ ਹੂੰ।
0: ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਆਇਲ ਇੰਡੀਆ ਲਿਮਿਟਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿੱਚ ਇੱਕ ਨਵੇਂ ਗੈਸ ਵੇਰਿੰਗ ਪੇਸ ਹੋਣ ਦਾ ਸਫਲਤਾ ਨਾਲ ਪਤਾ ਲਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਪੁਰੀ ਨੇ ਕਿਹਾ ਕਿ ਪਹਿਲੀ ਵਾਰ ਘੱਟ ਖੋਖਲੇ ਸਾਨੂੰ ਫਾਰਮੇਸ਼ਨ ਤੋਂ ਕਰੀਬ 25,000 ਸਟੈਂਡਰਡ ਕਨਮੀਟਰ ਪ੍ਰਤੀ ਦਿਨ ਕੁਦਰਤੀ ਗੈਸ ਦਾ ਪ੍ਰਵਾਹ ਇੱਕ ਮਹੱਤਵਪੂਰਨ ਪ੍ਰਾਪਤੀ ਏ। ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਊਰਜਾ ਉਤਪਾਦਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਅਤੇ ਊਰਜਾ ਆਤਮ ਨਿਰਭਰਤਾ ਵੱਲ ਭਾਰਤ ਦੀ ਯਾਤਰਾ ਨੂੰ ਗਤੀ ਪ੍ਰਦਾਨ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। व्यापार ते सनत मंत्री पीयूष गोयल ने अज किया है कि भारत आलमी उथल पुथल के बावजूद मजबूत आर्थिक बुनियादी ते मजबूत बरामदी विकास देख रहा है। उन्होंने कहा कि अप्रैल विच दर्ज की गई बरामद विकास की गति मई विच भी जारी रही जो कि आलमी मुसीबतों दरमियान भारतीय आर्थिकता के लचकीलेपण नूं दर्शाउंदी है। नवी दिल्ली विच मीडिया नूं जानकारी दिंदियां श्री गोयल ने इस गल ते जोर दिता कि सरकार ने किसानों नूं वधदियां लागतां तों बचाउण लई खाद दियां वधियां कीमतां ते बोझ नूं सहन कीता है। उन्होंने भी कहा कि स्वनिर्भरता से दुनिया नाल बराबरी वल भारत की यात्रा देश वालों दस्तखत किए गए 9 मुक्त व्यापार समझौतों से प्रधानमंत्री के 5 देशों के सफल दौरे तो झलकती है। भारत दुनिया की इकलौती वड्डी आर्थिकता है जिसने होरमुस पणजोड़ की नाकाबंदी के पहले 76 दिनों दौरान ईंधन दिया परचून कीमतों करीब करीब बिना तब्दील किए रखा है। हल्कियां का कहना है कि रूस यूक्रेन युद्ध और होरमुस पणजोड़ बंद होने दरमियान भारत आलमी तेल संकट के प्रभाव नूं सहन कर रहा है। हल्कियां ने यह भी किया है कि सरकार ने पेट्रोल और डीजल से केंद्रीय आबकारी ड्यूटिया में 4 बार कटौती की है जिस विच सब तो नवी कटौती के नतीजे वजो सरकारी खजाने नूं करीब 30,000 करोड़ के मालिए का नुकसान होया है। भारत दुनिया के इकलौता देश है जिसने रूस यूक्रेन संघर्ष दौरान ईंधन दी परचून कीमतों में कटौती की है। मुख्य चोण कमिश्नर ज्ञानेश कुमार अज उत्तराखंड के 2 दिना दौरे ते उत्तरकाशी पहुंचे। इस दौरे दौरान उन्होंने भारत चीन सरहद के नेड़े हर्षिल खेतर विच वोट केंद्रा का निरीक्षण किया और चोण सूचियां की विशेष गहन सोध दियां तैयारियां का जायजा लिया। कुश्ती विच भारतीय पहलवान सूरज वशिष्ठ अते सागर सिंह अज वियतनाम के दानंग विच एशियाई अंडर 23 कुश्ती चैंपियनशिप विच मर्दां दे ग्रीको रोमन वर्ग के फाइनल विच पहुंच गए जिस नाल भारत नूं घट्टो घट 2 चांदी दे तमगे पक्के हो गए ने। आईपीएल क्रिकेट विच अज लखनऊ के भारत रत्न श्री अटल बिहारी वाजपेयी एकाना क्रिकेट स्टेडियम विखे पंजाब किंग्स का मुकाबला लखनऊ सुपर जायंट्स नाल हो रहा है। पंजाब किंग्स ने टॉस जीत के लखनऊ सुपर जायंट्स नूं पहला बल्लेबाजी करन लई कहा है। आखिर च खास खबरां। प्रधानमंत्री नरेंद्र मोदी और अमरीकी विदेश मंत्री मार्को रूबियो ने आज भारत अमरीका व्यापक आलमी रणनीतिक भाईवाली विच निरंतर प्रगति ते सुरक्षा नाल संबंधित मुद्दों ते चर्चा की थी। प्रधानमंत्री नरेंद्र मोदी ने आज वख-वख सरकारी विभागों के 51,000 तो वध चुने हुए मुलाजमान नूं नियुक्ति पत्र सौंपे। पंजाब विच नीमा रोजगार मेला आज रेल कोच फैक्ट्री कपूरथला अते पटियाला लोकोमोटिव वर्क्स पटियाला विखे कराया गया। ऑयल इंडिया लिमिटेड ने राजस्थान के डांडेवाला फील्ड विच एक नवे गैस फेयरिंग पे जोन का सफलता नाल पता लाया। इस नाल ही साडा ए बुलेटिन खत्म हुंदा है। साडा अगला राष्ट्रीय बुलेटिन सवेरे 8:30 होएगा। नमस्कार।
9: FMN 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਤੁਸੀਂ ਕਰਨਾ ਸਾਨੂੰ ਫੋਨ ਕਾਲ। ਨੰਬਰ ਹੈ 0175280494 ਤੇ ਇਸ ਨੰਬਰ 'ਤੇ ਕਰੋ ਕਾਲ ਤੇ ਸੁਣੋ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸ਼੍ਰੇਆ ਘੋਸ਼ਾਲ ਦੀ ਆਵਾਜ਼ 'ਚ ਇਸ ਗੀਤ ਨਾਲ।

0: ਲਓ ਜੀ ਸਾਡੇ ਨਾਲ ਆ ਗਏ ਨੇ ਫੋਨ ਲਾਈਨ ਤੇ ਇੱਕ ਸਾਡੇ ਲਿਸਨਰ। ਹੈਲੋ ਹੈਲੋ
1: ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ
0: ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ।
1: ਮੈਂ ਭਾਈ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਭਾਈ
0: ਜੀ। ਜਗਜੀਤ ਜੀ, ਗੀਤ ਕਿਹੜਾ ਸੁਣਨਾ ਚਾਹੋਗੇ ਪਹਿਲਾਂ ਦੱਸ ਦਿਓ।
1: ਗੀਤ ਭਾਈ ਕਲੰਗਾ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਸਾਹਿਬ ਜੀ ਦਾ, ਆਪਦੀ ਮਰਜ਼ੀ ਨਾਲ ਕੋਈ ਵੀ ਸੁਣਾ ਦਿਓ ਭਾਈ
0: ਜੀ। ਤੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ
1: ਭਾਈ? ਤੁਹਾਡੇ ਪ੍ਰੋਗਰਾਮ ਤਾਂ ਨਾਰੀ ਲੋਕ, ਫੁਲਕਾਰੀ, ਸੁਨੇਹ ਤੇ ਅਖੀਰ ਤੇ ਭਾਈ ਜਮਾਂ ਤੁਹਾਡੇ ਜਿਹੜੇ ਵਟਸਐਪ ਤੇ ਚੱਲਦਾ ਭਾਈ ਪੰਜਾਬੀ ਤੜਕਾ, ਉਹ ਸੁਣ ਕੇ ਫੇਰ ਪੈਂਦੇ ਆ ਭਾਈ
0: ਜੀ।
1: ਪਰ ਉਹ ਜਿਹੜੀ ਹਿੰਦੀ ਗੀਤ ਚਲਾਉਣੇ ਤੁਸੀਂ ਰਜਨੀ, ਕਹਿੰਦਾ ਉਦੋਂ ਭਾਈ ਸਾਨੂੰ ਨੀਂਦ ਆ ਜਾਂਦੀ ਆ।
0: ਤੇ ਗੀਤ ਇੰਨੇ ਸੋਹਣੇ ਹੁੰਦੇ ਨੇ, ਤੁਹਾਨੂੰ ਸੁਣ ਕੇ ਨੀਂਦ ਆ ਜਾਂਦੀ ਹੈ ਜੀ।
1: ਹਾਂਜੀ, ਫਿਰ ਕੀ ਕਰੀਏ ਭਾਈ, ਫਿਰ ਥੱਕ ਕੇ ਆਉਂਦੇ ਆ ਭਾਈ, ਮਜ਼ਦੂਰੀ ਦਾ ਕੰਮ ਕਰਦੇ ਆ ਭਾਈ। ਭੈਣਾਂ ਦਾ ਪ੍ਰੋਗਰਾਮ ਦਾ ਕਿਆ ਬਾਤ ਆ ਭਾਈ, ਬਹੁਤ ਸੋਹਣੇ ਪ੍ਰੋਗਰਾਮ ਚੱਲਦੇ ਆ ਭਾਈ, ਤੁਹਾਡੀ ਕਿੰਨੀ ਕੁ ਤਾਰੀਫ ਕਰਕੇ ਭਾਈ
0: ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਲਓ ਜੀ ਸੁਣੋ ਆਪਣੀ ਪਸੰਦ ਦਾ ਗੀਤ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼।
1: ਚੰਗਾ ਭਾਈ, ਬਾਬਾ ਨਾਨਕ ਤੁਹਾਡੀ ਕਿਰਪਾ ਕਰੇ ਭਾਈ। ਸਤਿ ਸ਼੍ਰੀ ਅਕਾਲ।
0: ਸ਼ੁਕਰੀਆ, ਸਤਿ ਸ਼੍ਰੀ ਅਕਾਲ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਹੈਲੋ ਹੈਲੋ ਹੈਲੋ ਹੈਲੋ ਰੋਚੀ, ਲੱਗਦਾ ਫੋਨ ਕਾਲ ਹੋਲਡ ਤੇ ਚਲਾ ਗਿਆ ਤੇ ਸੁਣਦੇ ਹਾਂ ਪ੍ਰੋਗਰਾਮ ਚ ਅਗਲਾ ਗੀਤ।

0: ਲਓ ਜੀ, ਕਾਲ ਹੈ ਸਾਡੇ ਨਾਲ, ਕਾਲਰ ਨੇ।
1: ਹੈਲੋ,
0: ਹੈਲੋ,
2: ਹਾਂਜੀ ਨਮਸਤੇ ਜੀ।
0: ਨਮਸਤੇ
2: ਸੀਮਾ ਭੈਣ ਜੀ, ਨਮਸਤੇ ਜੀ।
0: ਨਮਸਤੇ
2: ਜੀ, ਠੀਕ ਠਾਕ ਜੀ?
0: ਹਾਂਜੀ ਵੀਰੇ, ਹਾਂਜੀ
2: ਹਾਂ, ਠੀਕ ਹੈ ਜੀ। ਭੈਣ ਜੀ, ਤੇ ਗੁਰਦਾਸ ਮਾਨ ਦਾ ਗਾਣਾ ਸੁਣਾ ਦਿਓ ਭੈਣ ਜੀ ਕੋਈ ਵੀ।
0: ਜੀ, ਗੁਰਦਾਸ ਮਾਨ ਦਾ ਗੀਤ ਤੁਹਾਡੀ ਪਸੰਦ ਤੇ ਲਓ ਜੀ ਆ ਰਿਹਾ ਤੁਹਾਡੀ ਰੇਡੀਓ ਸੈੱਟ ਤੇ। ਕਾਲ ਕਰਨ ਲਈ ਸ਼ੁਕਰੀਆ।
2: ਥੈਂਕ ਯੂ ਭੈਣ ਜੀ,
0: ਥੈਂਕ ਯੂ ਜੀ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਰਾਜੀ ਵੇਲਾ ਹੋ ਰਿਹਾ ਨਿਊਜ਼ ਹੈਡਲਾਈਨਸ ਦਾ।

0: ਸਮਾਂ ਲਾ ਲਓ ਜੀ, ਰਾਤ ਦੇ ਠੀਕ 8 ਵਜੇ ਨੇ ਅਤੇ ਵੇਲਾ ਹੋ ਰਿਹਾ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਹੇ ਨੇ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਇੰਡੀਅਨ ਆਇਲ ਨੇ ਕਿਹਾ ਕਿ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਤੇ ਇੰਧਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਹੋਵੇਗਾ। ਪੰਜਾਬ ਦੇ ਕਈ ਹਿੱਸਿਆਂ 'ਚ ਆਵਾਰਾ ਕੁੱਤਿਆਂ ਵੱਲੋਂ ਹਮਲੇ ਦੀਆਂ ਘਟਨਾਵਾਂ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕਰੇਗੀ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਤੇ IPL ਕ੍ਰਿਕਟ 'ਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋ ਰਿਹਾ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2 ਨਿਊਜ਼ ਔਨ AIR ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ ਤੇ ਪ੍ਰੋਗਰਾਮ ਚੱਲ ਰਿਹਾ ਜੀ। ਸ਼ਾਮ ਸੁਹਾਨੀ ਸਾਡੇ ਨਾਲ ਜੁੜੇ ਨੇ, ਇੱਕ ਕਾਲਰ ਕਰਦੇ ਆ ਪਹਿਲਾਂ ਉਹਨਾਂ ਨਾਲ ਗੱਲ। ਹੈਲੋ, ਸਤਿ ਸ੍ਰੀ ਅਕਾਲ ਜੀ।
1: ਮੈਂ ਰਾਮਨਾਥ ਬੋਲਦਾ ਪਿੰਡ ਅਡਾ ਫਰਾਇਆ
0: ਜੀ। ਜੀ ਜੀ ਜੀ, ਕੀ ਹਾਲ ਚਾਲ ਨੇ ਸਰ?
1: ਬਹੁਤ ਵਧੀਆ ਨੇ ਭੈਣ ਜੀ, ਬਹੁਤ ਵਧੀਆ ਨੇ
0: ਜੀ। ਦੇਖੋ, ਗਰਮੀ ਹਰ ਮੌਸਮ ਦਾ ਆਪਣਾ ਰੰਗ ਹੈ ਤੇ ਉਹਨੇ ਉਸ ਰੰਗ ਮੁਤਾਬਕ ਆਪਣਾ ਰੰਗ ਦਿਖਾਉਣਾ ਹੀ ਹੈ।
1: ਤੇ
0: ਜੀ ਜੀ ਜੀ, ਸਾਡਾ ਹੀ ਦੇਸ਼ ਹੈ ਜਿੱਥੇ ਰੁੱਤਾਂ ਨੇ, ਬਾਕੀ ਦੇਸ਼ਾਂ 'ਚ ਅਜਿਹਾ ਨਹੀਂ ਹੈ। ਤੇ ਇਹ ਸਾਡੀ ਇੱਕ ਸਮਝ ਲਓ ਇੱਕ ਸਾਡੀ ਪਲੱਸ ਪੁਆਇੰਟ ਹੈ ਸਾਡੇ ਭਾਰਤ ਦਾ ਕਿ ਇੱਥੇ ਰੁੱਤਾਂ ਜਿਹੜੀਆਂ ਨੇ ਬਦਲਦੀਆਂ ਨੇ। ਜੀ ਜੀ ਜੀ, ਤੇ ਗੀਤ ਕਿਹੜਾ ਸੁਣਨਾ ਚਾਹੋਗੇ?
1: ਲਓ
0: ਜੀ, ਲਓ ਸੁਣੋ ਆਪਣੀ ਪਸੰਦ ਦਾ ਗੀਤ।
1: ਸਤਿ ਸ਼੍ਰੀ ਅਕਾਲ ਜੀ।

हेलो हेलो लो जी, फोन ਦੇ ਵਿੱਚ ਖਰਾਬੀ ਹੋਣ ਕਾਰਨ ਅਸੀਂ ਉਹਨਾਂ ਦੀ ਕਾਲ ਰਿਸੀਵ ਨਹੀਂ ਕਰ ਰਹੇ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: प्रोग्राम दी आखरी कॉल ले रहे हैं जी। हेलो हेलो,
1: ਸਤਿ ਸ਼੍ਰੀ ਅਕਾਲ ਭਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਸੁਰਿੰਦਰਪਾਲ ਸਿੰਘ ਬੋਲਦਾ ਜੀ, ਤਰਹਾਲੀ ਸਾਹਿਬ ਤੋਂ ਜੀ।
0: ਜੀ, ਗੀਤ ਕਿਹੜਾ ਸੁਣੋਗੇ ਸਰ?
1: ਕਮਲ ਗਰੇਵਾਲ ਦਾ ਸੁਣਾ ਦਿਓ ਮੈਡਮ ਜੀ, ਕੋਈ ਵੀ।
0: ਜੀ ਲਓ ਜੀ, ਸੁਣੋ ਆਪਣੀ ਪਸੰਦ ਦੇ ਕਲਾਕਾਰ ਦਾ ਗੀਤ।

ਇਸੇ ਗੀਤ ਦੇ ਨਾਲ ਦੀ ਉਹ ਇਜਾਜ਼ਤ ਦੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਸੀਮਾ ਸ਼ਰਮਾ ਨੂੰ ਅਤੇ ਇੱਕ ਰਿਕੁਐਸਟ ਜਿਨ੍ਹਾਂ ਕਾਲਰਸ ਨੇ ਅੱਜ ਕਾਲਸ ਕੀਤੀਆਂ ਮੈਚੋਰ ਹੋਈਆਂ ਜਿਨ੍ਹਾਂ ਦੀਆਂ ਕਾਲਸ ਕਿਰਪਾ ਕਰਕੇ ਉਹ ਦੂਜਿਆਂ ਨੂੰ ਵੀ ਮੌਕਾ ਦੇਣ ਅਤੇ ਘੱਟੋ ਘੱਟ ਇੱਕ ਹਫ਼ਤੇ ਤੋਂ ਦੇ ਵਕਫੇ ਤੋਂ ਬਾਅਦ ਹੀ ਕਾਲਸ ਕਰਨ।

0: FM band 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸਾਨੂੰ ਦੇਸ਼ ਵਿਦੇਸ਼ਾਂ 'ਚ ਵੀ ਸੁਣ ਸਕਦੇ ਹੋ। ਲਓ ਜੀ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਰੇਡੀਓ OPD। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਮੁੜ ਪ੍ਰਸਾਰਣ ਆਓ ਜਾਣੀਏ ਹੋਮਿਓਪੈਥੀ ਕੀ ਹੈ। ਇਸ ਵਿਸ਼ੇ 'ਤੇ ਗੱਲਬਾਤ ਕੀਤੀ ਹੈ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ। ਇਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਸੁਮਿਤਾ। ਆਓ ਸੁਣਦੇ ਹਾਂ ਇਹ ਮੁਲਾਕਾਤ ਪ੍ਰੋਗਰਾਮ ਰੇਡੀਓ OPD ਤਹਿਤ।
1: ਸਰੋਤਿਓ ਸਵਾਗਤ ਹੈ ਪ੍ਰੋਗਰਾਮ ਰੇਡੀਓ OPD 'ਚ। ਔਰ ਦੱਸ ਦੇਈਏ ਜੀ ਅੱਜ ਪ੍ਰੋਗਰਾਮ ਰੇਡੀਓ OPD 'ਚ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ, MD ਇਨ ਹੋਮਿਓਪੈਥੀ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਨੂੰ ਅਤੇ ਸਾਡੇ ਸਰੋਤਿਆਂ ਨੂੰ ਦੱਸੋ ਅਸਲ 'ਚ ਹੋਮਿਓਪੈਥੀ ਹੈ ਕੀ?
2: ਜੀ, ਹੋਮਿਓਪੈਥੀ ਇੱਕ ਅਜਿਹੀ ਚਿਕਿਤਸਾ ਪ੍ਰਣਾਲੀ ਹੈ ਜਿਹਦੇ ਵਿੱਚ ਇਲਾਜ ਸਿਮਟਮਸ ਦੇ ਬੇਸਿਸ 'ਤੇ ਕੀਤਾ ਜਾਂਦਾ ਹੈ।
1: ਜੀ,
2: ਸਿਮਟਮਸ ਮਤਲਬ ਲੱਛਣਾਂ ਦੇ ਆਧਾਰ 'ਤੇ।
1: ਜੀ,
2: ਜਿੱਦਾਂ ਤੁਹਾਨੂੰ ਸਿੰਪਲ ਲੈਂਗੁਏਜ ਦੇ ਵਿੱਚ ਸਮਝਾਵਾਂ, ਐਲੋਪੈਥੀ ਦੇ ਵਿੱਚ ਕੀ ਹੁੰਦਾ ਕਿ ਇੱਕ ਬਿਮਾਰੀ ਹੈ, ਪਰ ਹੋਮਿਓਪੈਥੀ 'ਚ ਐਵੇਂ ਨਹੀਂ। ਉਹਦੇ 'ਚ ਬਿਮਾਰੀ ਦੇ ਨਾਮ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹਦੇ ਬਿਮਾਰੀ ਦੇ ਲੱਛਣ ਕਿਹੋ ਜਿਹੇ ਹਨ ਉਹਦੇ ਨਾਲ ਫਰਕ ਪੈਂਦਾ। ਜਿਵੇਂ ਸਾਡੇ ਕੋਲ 10 ਮਰੀਜ਼ ਫੀਵਰ ਵਾਲੇ ਆ ਗਏ, ਬੁਖਾਰ ਵਾਲੇ ਆ ਗਏ, ਤੇ ਐਲੋਪੈਥੀ ਦੇ ਵਿੱਚ ਤਾਂ ਕਰੋਸਿਨ ਹੈ, ਪੈਰਾਸੀਟਾਮੋਲ ਹੈ, ਡੋਲੋ ਹੈ, ਇਹ ਦੇ ਕੇ ਬੁਖਾਰ ਉਤਾਰਿਆ ਜਾਂਦਾ। ਪਰ ਹੋਮਿਓਪੈਥੀ ਦੇ ਵਿੱਚ 10 ਦੇ 10 ਮਰੀਜ਼ਾਂ ਦੀ ਦਵਾਈ ਵੱਖ ਵੱਖ ਹੋ ਸਕਦੀ ਹੈ ਔਨ ਦਾ ਬੇਸਿਸ ਆਫ ਦੇਅਰ ਸਿਮਟਮਸ। ਜਿਵੇਂ ਕਿ ਇੱਕ ਮਰੀਜ਼ ਹੈ, ਉਹਨੂੰ ਪਿਆਸ ਲੱਗਦੀ ਹੈ ਜ਼ਿਆਦਾ,

0: ਇੱਕ ਮਰੀਜ਼ ਹੈ ਉਹਨੂੰ ਨਹੀਂ ਲੱਗਦੀ, ਇੱਕ
1: ਜੀ
0: ਮਰੀਜ਼ ਦਾ ਦਿਲ ਕਰਦਾ ਕਿ ਮੈਂ ਪਿਆ ਰਵਾਂ ਬੈੱਡ ਤੇ, ਉੱਠਾਂ ਨਾ, ਬੋਲਾਂ ਨਾ ਕਿਸੇ ਨਾਲ, ਦੂਜਾ ਬੁਖਾਰ ਹੋਣ ਦੇ ਬਾਵਜੂਦ ਵੀ ਆਪਣੇ ਕੰਮ ਤੇ ਚਲਾ ਜਾਂਦਾ ਹੈ।
1: ਜੀ
0: ਸੋ ਇਦਾਂ ਇਹ ਲੱਛਣਾਂ ਦੀ ਪੈਥੀ ਹੈ
1: ਜੀ
0: ਜਿਹਦੇ ਨਾਲ ਕਿ ਹੋਮਿਓਪੈਥੀ ਦੇ ਵਿੱਚ ਲੱਛਣਾਂ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ।
1: ਐਲੋਪੈਥੀ ਆਯੁਰਵੇਦ ਇਲਾਜ ਪੱਧਤੀ ਜੋ ਹੈ ਉਹ ਹੋਮਿਓਪੈਥੀ ਤੋਂ ਕਿਵੇਂ ਵੱਖ ਨੇ?
0: ਜੀ ਇਹ ਬਿਲਕੁਲ ਟੋਟਲੀ ਡਿਫਰੈਂਟ ਹੈ। ਐਲੋਪੈਥੀ ਐਂਡ ਆਯੁਰਵੇਦਿਕ ਜਿਹੜੀਆਂ ਮੈਡੀਸਿਨਸ ਹੈ ਸਭ ਅਲੱਗ ਅਲੱਗ ਤਰ੍ਹਾਂ ਦੀਆਂ। ਐਲੋਪੈਥੀ ਦੇ ਵਿੱਚ ਕੈਮੀਕਲਸ ਯੂਜ਼ ਕੀਤੇ ਜਾਂਦੇ ਹੈ, ਐਂਡ ਐਂਟੀਪੈਥੀ ਹੈ ਕਿ ਜੇ ਮੰਨ ਲਓ ਕਿਸੇ ਨੂੰ ਡਾਇਰੀਆ ਹੋ ਗਿਆ, ਲੂਜ਼ ਮੋਸ਼ਨ ਹੋ ਗਏ, ਤਾਂ ਉਹਨੂੰ ਕਬਜ਼ ਦੀ ਦਵਾਈ ਦਿੱਤੀ ਜਾਂਦੀ ਹੈ। ਤੇ ਆਯੁਰਵੇਦਿਕ ਦੇ ਵਿੱਚ ਉਹ ਸਾਰੇ ਪਲਾਂਟ ਬੇਸਡ ਹੈ, ਜਦਕਿ ਹੋਮਿਓਪੈਥੀ ਸਿਮਿਲਰ ਸਿਮਟਮਸ ਦੇ ਬੇਸਿਸ ਦੇ ਉੱਤੇ। ਜੇ ਮੈਂ ਥੋੜਾ ਜਿਹਾ ਇਹਦੀ ਖੋਜ ਵੱਲ ਨੂੰ ਪਹਿਲਾਂ ਜਾਵਾਂ ਕਿ ਕਿਵੇਂ ਇਹਦੀ ਖੋਜ ਹੋਈ। ਡਾਕਟਰ ਹੈਨੀਮੈਨ ਨੇ, ਜੋ ਕਿ ਜਿਨ੍ਹਾਂ ਦਾ ਹੁਣੇ ਪਿਛਲੇ ਮੰਥ ਉਹਨਾਂ ਦਾ ਬਰਥਡੇ ਨਿਕਲ ਕੇ ਗਿਆ, ਉਹਨਾਂ ਨੇ ਜਦੋਂ ਹੋਮਿਓਪੈਥੀ ਦੀ ਖੋਜ ਕੀਤੀ, ਉਹ ਵੀ ਇੱਕ ਐਲੋਪੈਥੀ ਡਾਕਟਰ ਸਨ, ਐਮ ਡੀ ਕੀਤੀ ਹੋਈ ਸੀ ਉਸ ਵੇਲੇ, 1770-80 ਦੀਆਂ ਗੱਲਾਂ ਹੈ। ਤੇ ਜਦੋਂ ਪ੍ਰੈਕਟਿਸ ਕਰ ਰਹੇ ਸੀਗੇ, ਉਹਨਾਂ ਨੂੰ ਰਿਜ਼ਲਟ ਨਹੀਂ ਬਹੁਤੇ ਮਿਲੇ ਐਲੋਪੈਥੀ ਨਾਲ, ਉਹ ਬੜੇ ਪਰੇਸ਼ਾਨ ਹੋਏ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਕੰਮ ਖਰਾਬ ਹੈ। ਫਿਰ ਉਹਨਾਂ ਨੇ ਟ੍ਰਾਂਸਲੇਸ਼ਨ ਦਾ ਕੰਮ ਸਟਾਰਟ ਕੀਤਾ। ਟ੍ਰਾਂਸਲੇਸ਼ਨ ਦਾ ਕੰਮ ਕਰਦੇ ਕਰਦੇ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਮਲੇਰੀਆ ਜਿਹੜਾ ਬੁਖਾਰ ਹੈ ਉਹ ਕੁਨੀਨ ਠੀਕ ਕਰਦੀ, ਕਿਉਂਕਿ ਉਹ ਕੌੜੀ ਹੈ। ਪਰ ਉਹ ਕਹਿੰਦੇ ਕੌੜੇ ਤਾਂ ਹੋਰ ਵੀ ਬਹੁਤ ਪਦਾਰਥ ਹੈ, ਐਵੇਂ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਉੱਤੇ ਟੈਸਟਿੰਗ ਕੀਤੀ, ਐਕਸਪੈਰੀਮੈਂਟ ਕੀਤਾ,
1: ਠੀਕ ਹੈ।
0: ਤੇ ਉਹਨਾਂ ਨੇ ਆਪ ਸਿਨਕੋਨਾ ਇੱਕ ਨਾਮ ਦੀ ਦਾ ਟ੍ਰੀ ਹੈ, ਉਹ ਉਹਨੂੰ ਕਹਿੰਦੇ ਆ, ਉਹ ਉਹਨਾਂ ਨੇ ਲੈਣਾ ਸ਼ੁਰੂ ਕਰਤਾ ਥੋੜੀ ਥੋੜੀ ਮਾਤਰਾ ਦੇ ਵਿੱਚ। ਜਦੋਂ ਉਹਨਾਂ ਨੇ ਲਿਆ ਤੇ ਉਹਨਾਂ ਦੇ ਵਿੱਚ 4-5 ਦਿਨਾਂ ਬਾਅਦ ਉਹੀ ਲੱਛਣ ਮਲੇਰੀਆ ਵਾਲੇ ਪੈਦਾ ਹੋ ਗਏ। ਤਾਂ ਉੱਥੋਂ ਸਾਡੀ ਇਹ ਸਿਮਿਲਰ ਵਾਲੀ ਥਿਊਰੀ ਨਿਕਲੀ ਕਿ ਉਹ ਦਵਾਈ, ਉਹ ਪਦਾਰਥ ਜਿਹੜਾ ਇੱਕ ਹੈਲਦੀ ਹਿਊਮਨ ਬੀਇੰਗ ਦੇ ਅੰਦਰ ਇੱਕ ਤਰ੍ਹਾਂ ਦੇ ਲੱਛਣ ਪੈਦਾ ਕਰਦਾ, ਤਾਂ ਜਦੋਂ ਸੱਚੀ ਮੁੱਚੀ ਉਦਾਂ ਦੇ ਲੱਛਣ ਕਿਸੇ ਮਰੀਜ਼ ਦੇ ਵਿੱਚ ਆਉਂਦੇ ਆ, ਤਾਂ ਉਹ ਠੀਕ ਕਰਨ ਦੀ ਵੀ ਕਸ਼ਮਤਾ ਉਹੀ ਦਵਾਈ ਰੱਖਦੀ ਹੈ। ਸੋ ਲਾਅ ਆਫ ਸਿਮਿਲਰਸ ਫੋਲੋ ਕੀਤੇ ਜਾਂਦੇ ਆ ਹੋਮਿਓਪੈਥੀ ਦੇ ਵਿੱਚ, ਜਦਕਿ ਐਲੋਪੈਥੀ ਤੇ ਆਯੁਰਵੈਦਿਕ ਦੇ ਵਿੱਚ ਇਹ ਚੀਜ਼ਾਂ ਨਹੀਂ।
1: ਉਦਾਹਰਨ ਦੇ ਤੌਰ ਤੇ ਜਿਵੇਂ ਆਪਾਂ ਰੇਬੀਜ਼ ਦੀ ਗੱਲ ਕਰ ਲਈਏ, ਤੇ ਰੇਬੀਜ਼ ਰੇਬੀਜ਼ ਦੇ ਟੀਕੇ ਨਾਲ ਹੀ ਠੀਕ ਹੁੰਦਾ।
0: ਹਾਂ,
1: ਸੋ ਜਿਵੇਂ ਆਯੁਰਵੇਦ ਦੀਆਂ ਜੜ੍ਹਾਂ ਭਾਰਤ ਨੂੰ ਮੰਨਿਆ ਜਾਂਦਾ ਹੈ, ਹੋਮਿਓਪੈਥੀ ਦੀ ਜੜ੍ਹਾਂ ਕਿੱਥੋਂ ਨੇ?
0: ਹੋਮਿਓਪੈਥੀ ਜਰਮਨ ਦੀ ਪੈਥੀ ਹੈਗੀ ਹੈ ਜੀ। ਡਾਕਟਰ ਹੈਨੀਮੈਨ ਜਰਮਨ ਤੇ ਉੱਥੇ ਪੈਦਾ ਹੋਏ ਸੀਗੇ, ਉੱਥੇ ਇਹਦਾ ਜਨਮ ਹੋਇਆ। ਤੇ ਤੁਹਾਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਤਕਰੀਬਨ 1900 ਸਨ ਦੇ ਨੇੜੇ ਤੇੜੇ ਹਸਪਤਾਲ ਹੋਮਿਓਪੈਥੀ ਦੇ ਇੰਨੇ ਜ਼ਿਆਦਾ ਸੀ। ਹਾਂ, ਵੱਡੇ ਵੱਡੇ ਹਸਪਤਾਲ, ਬਹੁਤ ਵੱਡੇ ਹੋਮਿਓਪੈਥੀ ਦੇ। ਪਰ ਵਕਤ ਦੇ ਨਾਲ ਨਾਲ ਐਲੋਪੈਥੀ ਨੇ ਥੋੜਾ ਪਸਾਰਾ ਜ਼ਿਆਦਾ ਕਰ ਲਿਆ, ਜਿਹਦੇ ਕਰਕੇ ਇਹ ਘਟਦੇ ਚਲੇ ਗਏ।
1: ਕੀ ਰੀਜ਼ਨ ਇਹ ਹੈ ਕਿ ਐਲੋਪੈਥੀ ਜਲਦੀ ਅਸਰ ਕਰ ਜਾਂਦੀ ਹੈ ਤੇ ਹੋਮਿਓਪੈਥੀ ਥੋੜਾ ਸਲੋ ਕਰਦੀ ਹੈ, ਟਾਈਮ ਟੇਕਿੰਗ ਹੈ?
0: ਇਹ ਹੋ ਸਕਦਾ, ਪਰ ਗੱਲ ਕੁਛ ਹੋਰ ਸੀ, ਗੱਲ ਬਿਜ਼ਨਸ ਦੀ ਹੈ। ਹੋਮਿਓਪੈਥੀ ਇੰਨੀ ਸਸਤੀ ਮੈਡੀਸਿਨ ਸੀ, ਬੜੀ ਇਕਨੋਮਿਕਲ ਮੈਡੀਸਿਨ ਸੀ, ਤਾਂ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਸੋਹਣਾ ਪੈਸਾ ਕਮਾਈਏ। ਇਸ ਕਰਕੇ ਰੌਕਫੈਲਰ ਨਾਮ ਦਾ ਇੱਕ ਬੰਦਾ ਹੋਇਆ, ਬਹੁਤ ਤਕੜਾ ਬਿਜ਼ਨਸਮੈਨ ਸੀਗਾ। ਉਹਨੇ ਦੇਖਿਆ ਕਿ ਹੋਮਿਓਪੈਥੀ ਦੇ ਵਿੱਚ ਤਾਂ ਕੋਈ ਪੈਸਾ ਬਹੁਤਾ ਨਹੀਂ ਕਮਾਇਆ ਜਾ ਸਕਦਾ, ਤਾਂ ਉਹਨੇ ਬਾਹਰਲੀਆਂ ਸਰਕਾਰਾਂ ਦੇ ਨਾਲ ਰਲ ਕੇ ਹੋਮਿਓਪੈਥੀ ਨੂੰ ਬਹੁਤ ਪਿੱਛੇ ਧੱਕਿਆ, ਤੇ ਐਲੋਪੈਥੀ ਦੇ ਵਿੱਚ ਬਹੁਤ ਵੱਡੇ ਵੱਡੇ ਕੈਮੀਕਲਸ ਲੈ ਕੇ ਆਏ, ਤੇ ਜ਼ਿਆਦਾ ਪੈਸੇ ਤਾਂ ਕਿ ਬਿਜ਼ਨਸ ਕੀਤਾ ਜਾ ਸਕੇ, ਇਹ ਵੱਡਾ ਰੀਜ਼ਨ ਹੈ।
1: ਠੀਕ ਹੈ ਜੀ। ਗੰਭੀਰ ਸਥਿਤੀਆਂ 'ਚ ਹੋਮਿਓਪੈਥੀ ਕਿੰਨੀ ਕੁ ਕਾਰਗਰ ਮੰਨੀ ਜਾਂਦੀ ਹੈ ਕਿ ਸਾਨੂੰ ਬਹੁਤ ਮਤਲਬ ਇੱਕ ਨਾ ਮੁਰਾਦ ਕੋਈ ਬਿਮਾਰੀ ਹੋ ਗਈ ਹੈ ਅਤੇ ਉਹਦਾ ਹੱਲ ਜਿਹੜਾ ਹੈ ਹੋਮਿਓਪੈਥੀ ਨਾਲ ਵੀ ਸੰਭਵ ਹੈ?
0: ਜੀ, ਜੇ ਮੈਂ ਅੱਜ ਦੀ ਗੱਲ ਕਰਾਂ, ਅੱਜ ਤੋਂ 40 ਸਾਲ ਪਹਿਲਾਂ ਹੋਮਿਓਪੈਥੀ ਨੂੰ ਬਿਲਕੁਲ ਛੋਟੀਆਂ ਛੋਟੀਆਂ ਗੋਲੀਆਂ ਮੰਨਿਆ ਜਾਂਦਾ ਸੀ ਕਿ ਇਹ ਬੜੀਆਂ ਨਿੱਕੀ ਨਿੱਕੀਆਂ ਗੋਲੀਆਂ, ਬੁਖਾਰ ਖਾਂਸੀ ਠੀਕ ਕਰਦੀਆਂ, ਉਹ ਵੀ ਪਤਾ ਨਹੀਂ ਕਰਦੀਆਂ ਕਿ ਨਹੀਂ ਕਰਦੀਆਂ। ਪਰ ਅੱਜ ਦੀ ਜਿਹੜੀ ਹੋਮਿਓਪੈਥੀ ਹੈ, ਅੱਜ ਹੋਮਿਓਪੈਥੀ ਦੀ ਇੰਨੀ ਪ੍ਰੋਗਰੈਸ ਹੋਈ ਹੈ ਕਿ ਮੈਂ ਜੇ ਇਹ ਕਹਾਂ ਕਿ ਹੋਮਿਓਪੈਥੀ ਹਰ ਵੱਡੀ ਬਿਮਾਰੀ ਨੂੰ ਠੀਕ ਕਰਦੀ ਹੈ ਤਾਂ ਇਹ ਅਤਕਥਨੀ ਨਹੀਂ ਹੋਏਗੀ। ਹਰ ਵੱਡੀ ਬਿਮਾਰੀ ਨੂੰ ਕਿਓਰ ਕਰਨ ਦੇ ਵਿੱਚ ਹੋਮਿਓਪੈਥੀ ਸਕਸ਼ਮ ਹੈ, ਸਿਰਫ ਲੋੜ ਹੈ ਇੱਕ ਚੰਗੇ ਢੰਗ ਨਾਲ ਦਵਾਈ ਨੂੰ ਸਿਲੈਕਟ ਕਰਨ ਦੀ, ਇੱਕ ਚੰਗੇ ਢੰਗ ਨਾਲ ਕੇਸ ਟੇਕਿੰਗ ਕਰਨ ਦੀ।
1: ਹੋਮਿਓਪੈਥੀ ਇਲਾਜ ਪੱਧਤੀ ਦੀ ਜੇਕਰ ਗੱਲ ਕਰੀਏ ਤਾਂ ਇਸਨੂੰ ਬਹੁਤੀ ਵਾਰ ਨਾ ਯੂਨਾਨੀ ਇਲਾਜ ਨਾਲ ਜਾਂ ਯੂਨਾਨੀ ਦਵਾਈਆਂ ਨਾਲ ਵੀ ਜੋੜਿਆ ਕਰਦੇ?
0: ਨਹੀਂ ਜੀ ਨਹੀਂ, ਯੂਨਾਨੀ ਡਿਫਰੈਂਟ ਹੈ, ਐਲੋਪੈਥੀ ਡਿਫਰੈਂਟ ਹੈ, ਆਯੁਰਵੈਦਿਕ ਡਿਫਰੈਂਟ ਹੈ, ਹੋਮਿਓਪੈਥੀ ਡਿਫਰੈਂਟ ਹੈ। ਹੋਮਿਓਪੈਥੀ ਲਾਅ ਆਫ ਸਿਮੀਲਰਸ ਨਾਲ ਡੀਲ ਕਰਦੇ।

0: ਜਦੋਂ ਬਾਕੀ ਸਾਰੀਆਂ ਡਿਫਰੈਂਟ ਨੇ।
1: ਮੈਮ ਜਿਵੇਂ ਐਲੋਪੈਥੀ ਦੀ ਦਵਾਈ ਜਿਹੜੇ ਡਾਕਟਰ ਸਾਨੂੰ ਪ੍ਰਿਸਕ੍ਰਾਈਬ ਕਰਦੇ ਨੇ, ਉਹਨਾਂ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ, ਕੋਈ ਦਿਲ ਦਾ ਡਾਕਟਰ ਹੈ, ਕੋਈ ਕਿਡਨੀ ਦਾ ਡਾਕਟਰ ਹੈ, ਆਪ ਜੀ ਦੀ ਕੀ ਸਪੈਸ਼ਲਾਈਜੇਸ਼ਨ ਹੈ ਹੋਮਿਓਪੈਥੀ ਦੇ?
0: ਸਾਡੇ ਹੋਮਿਓਪੈਥੀ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਸਪੈਸ਼ਲਾਈਜੇਸ਼ਨਸ ਨਹੀਂ ਹੁੰਦੀਆਂ। ਹੁਣੇ ਕੁਛ ਸਾਲਾਂ ਤੋਂ ਹੀ, 10-15-20 ਸਾਲ ਤੋਂ ਹੀ ਸਾਡੀ MD ਸਟਾਰਟ ਹੋਈ ਹੈ, ਜਿਹਦੇ 'ਚ ਸਾਡੀ ਰੈਪਰਟਰੀ ਇੱਕ ਸਬਜੈਕਟ ਹੈਗਾ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਿਮਟਮਸ ਬੇਸਡ ਹੈ, ਰੂਬ੍ਰਿਕ ਬੇਸਡ ਹੈ, ਇੱਕ ਉਹਦੀ ਇੱਕ ਮਟੀਰੀਆ ਮੈਡੀਕਾ ਦੀ, ਬੱਚਿਆਂ ਦੀ, ਇੱਦਾਂ ਕੁਛ 3-4 ਤਰ੍ਹਾਂ ਦੀ ਹੀ ਸਪੈਸ਼ਲਾਈਜੇਸ਼ਨ ਹੈ।
1: ਆਪ ਜੀ ਦੀ ਸਪੈਸ਼ਲਾਈਜੇਸ਼ਨ ਕੀ ਹੈ ਅਤੇ ਪਿਛਲੇ ਸਾਲਾਂ ਤੋਂ?
0: ਜੇ ਮੈਂ ਆਪਣੀ ਸਪੈਸ਼ਲਾਈਜੇਸ਼ਨ ਦੀ ਗੱਲ ਕਰਾਂ ਤਾਂ ਮੈਂ ਪਿਛਲੇ 20 ਸਾਲਾਂ ਤੋਂ ਸੀਲੀਅਕ ਡਿਜ਼ੀਜ਼ ਦੇ ਪੇਸ਼ੈਂਟਸ, ਵੀਟ ਐਲਰਜੀ ਦੇ ਪੇਸ਼ੈਂਟਸ ਨੂੰ ਠੀਕ ਕਰ ਰਹੀ ਹਾਂ। ਸਭ ਤੋਂ ਪਹਿਲੀ ਵਾਰ ਜਦੋਂ ਮੈਂ 2006 ਦੇ ਵਿੱਚ ਇੱਕ ਪੇਸ਼ੈਂਟ ਦੇਖਿਆ ਤਾਂ ਮੈਂ ਆਈ ਵਾਜ਼ ਐਸਟੋਨਿਸ਼ਡ ਕਿ ਵੀਟ ਐਲਰਜੀ ਕਿਵੇਂ ਹੋ ਸਕਦੀ ਹੈ, ਕਣਕ ਤੋਂ ਕਿਵੇਂ ਐਲਰਜੀ ਹੋ ਸਕਦੀ ਹੈ, ਕਿਉਂਕਿ ਉਦੋਂ ਕਦੀ ਸੁਣਿਆ ਹੀ ਨਹੀਂ ਸੀਗਾ
1: ਜੀ।
0: ਅਤੇ ਜੇ ਅੱਜ ਦੀ ਗੱਲ ਕਰੀਏ, ਅੱਜ ਤਾਂ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਸਾਡੇ ਫਲਾਨੇ ਨੂੰ ਵੀਟ ਐਲਰਜੀ ਹੈ, ਸਾਡੇ ਫਲਾਨੇ ਨੂੰ ਕਣਕ ਤੋਂ ਐਲਰਜੀ ਹੈ, ਕਿਉਂਕਿ ਸਾਡੀਆਂ, ਸਾਡੀ ਜ਼ਮੀਨ, ਸਾਡਾ ਪਾਣੀ, ਸਾਡੀ ਹਵਾ, ਹਰ ਚੀਜ਼ ਹੀ ਪ੍ਰਦੂਸ਼ਿਤ ਹੋ ਚੁੱਕੀ ਹੈ। ਸੋ ਮੇਰੀ, ਮੈਂ ਪਿਛਲੇ 20 ਈਅਰਸ ਤੋਂ ਸੀਲੀਅਕ ਡਿਜ਼ੀਜ਼ ਦੇ ਬੱਚਿਆਂ ਨੂੰ, ਜਾਂ ਬੱਚੇ ਵੱਡੇ ਵੀ, ਔਰ ਐਲੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈ। ਈਵਨ ਜੇ ਐਲੋਪੈਥੀ ਡਾਕਟਰਸ ਦੇ ਕੋਲ ਕੋਈ ਪੇਸ਼ੈਂਟਸ ਜਾਂਦੇ ਵੀ ਹੈ ਕਿ ਅਸੀਂ ਹੋਮਿਓਪੈਥੀ ਲੈ ਰਹੇ ਹਾਂ, ਤਾਂ ਉਹ ਇਸ ਗੱਲ ਨੂੰ ਵੀ ਨਹੀਂ ਮੰਨਦੇ ਕਿ ਹੋਮਿਓਪੈਥੀ 'ਚ ਵੀ ਕੋਈ ਇਲਾਜ ਨਹੀਂ ਹੈ। ਜਦਕਿ ਮੈਂ ਆਪਣੇ 20 ਸਾਲਾਂ ਦੇ ਇਸ ਪੀਰੀਅਡ ਦੇ ਦੌਰਾਨ, ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਕਿ 100-200 ਤੋਂ ਵੱਧ ਮੈਂ ਪੇਸ਼ੈਂਟਸ ਠੀਕ ਕਰ ਚੁੱਕੀ ਹਾਂ, ਵਿਦ ਰਿਕਾਰਡ, ਸਾਰਿਆਂ ਦਾ ਰਿਕਾਰਡ। ਇਹ ਨਹੀਂ ਹੈ ਕਿ ਬਸ ਮਰੀਜ਼ ਆਇਆ ਠੀਕ ਹੋ ਗਿਆ ਜੀ, ਬਹੁਤ ਟਾਈਮ ਲੱਗਦਾ ਇਸ ਮਰੀਜ਼ ਨੂੰ ਠੀਕ ਹੋਣ ਨੂੰ, ਸਾਲ-ਸਾਲ, 1.5-1.5 ਸਾਲ, 2-2 ਸਾਲ, ਅਤੇ ਹਰ 3-3 ਮਹੀਨੇ ਬਾਅਦ ਇਹਨਾਂ ਦੀਆਂ TTG ਜਿਹੜਾ ਟੈਸਟ ਹੁੰਦਾ ਹੈ ਵੀਟ ਐਲਰਜੀ ਦਾ, ਉਹ ਕਰਵਾਇਆ ਜਾਂਦਾ ਹੈ। ਅਤੇ ਦੂਸਰੀ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਹੈਗੀ ਹੈ ਥਾਇਰਾਇਡ ਦੀ, ਹਾਈਪੋਥਾਇਰਾਇਡ ਐਂਡ ਹਾਈਪਰਥਾਇਰਾਇਡ, ਇਹ ਦੋਨੋਂ ਜਿਹੜੇ, ਜਿਹਦੇ ਨਾਲ ਇੱਕ ਪਤਲੇ ਹੋਣ ਵਾਲਾ, ਆਮ ਭਾਸ਼ਾ 'ਚ ਗੱਲ ਕਰੀਏ, ਇੱਕ ਮੋਟੇ ਹੋਣ ਵਾਲਾ। ਅਤੇ ਜੇ ਇਹਨਾਂ ਦੀ ਕਿਓਰ ਦੀ ਗੱਲ ਕਰੀਏ, ਉਹ ਸਿਰਫ ਹੋਮਿਓਪੈਥੀ ਦੇ ਵਿੱਚ ਹੀ ਪੋਸੀਬਲ ਹੈ
1: ਜੀ।
0: ਅਤੇ ਦੂਜੀ ਗੱਲ, ਜਿਹੜੀ ਹੋਮਿਓਪੈਥੀ ਹੈ ਇਹ ਐਵੇਂ ਨਹੀਂ ਹੈ ਕਿ ਬਾਰ ਬਾਰ ਲੈਣੀ ਪੈਂਦੀ ਹੈ, ਇਹ ਬਸ ਇੱਕ ਵਾਰ ਠੀਕ ਹੋ ਗਿਆ ਪੇਸ਼ੈਂਟ ਤਾਂ ਸਮਝੋ ਕਿ ਬਸ ਬਿਲਕੁਲ ਠੀਕ ਹੈ, ਔਰ ਕੋਈ ਮਰੀਜ਼ 6 ਮਹੀਨਿਆਂ 'ਚ ਵੀ ਠੀਕ ਹੋ ਜਾਂਦਾ। ਪਰ ਐਲੋਪੈਥੀ ਦੇ ਵਿੱਚ ਹਰ ਰੋਜ਼ ਸਵੇਰੇ ਸੁੱਤੇ ਉੱਠ ਕੇ ਪਹਿਲਾਂ ਇੱਕ ਗੋਲੀ ਖਾਣੀ ਪੈਂਦੀ ਹੈ ਥਾਇਰਾਇਡ ਦੀ, ਐਂਡ ਉਹ ਸਾਰੀ ਉਮਰ ਖਾਣੀ ਪੈਂਦੀ ਹੈ, ਜਦਕਿ ਹੋਮਿਓਪੈਥੀ ਦੇ ਵਿੱਚ ਐਵੇਂ ਨਹੀਂ ਹੈ।
1: ਕੀ ਮੈਮ ਤੁਸੀਂ ਗੱਲ ਕੀਤੀ ਥਾਇਰਾਇਡ ਦੀ, ਕਿ ਪੂਰਾ ਜੜੋਂ ਠੀਕ ਹੋ ਜਾਂਦਾ ਹੋਮਿਓਪੈਥੀ ਨਾਲ?
0: ਜੀ ਬਿਲਕੁਲ, 100%,
1: ਕਿਉਂਕਿ ਜਿਹੜੀ ਤੁਸੀਂ ਐਲੋਪੈਥੀ ਦੀ ਦਵਾਈ ਦੀ ਗੱਲ ਕਰੋ, ਲਾਈਫ ਲੌਂਗ
0: ਮੈਡੀਸਨ ਹੈ ਜੀ, ਬਿਲਕੁਲ। ਐਲਟ੍ਰੋਕਸਿਨ, ਥਾਇਰੋਕਸਿਨ ਲੋਕ ਲਗਾਤਾਰ ਸਾਰੀ ਉਮਰ ਖਾਂਦੇ ਰਹਿੰਦੇ ਹੈ, ਪਰ ਥਾਇਰਾਇਡ ਦੀ ਦਵਾਈ ਜਿਹੜੀ ਹੋਮਿਓਪੈਥੀ ਦੇ ਵਿੱਚ ਹੈ, ਭਾਵੇਂ ਹਾਈਪੋ ਹੋਏ ਭਾਵੇਂ ਹਾਈਪਰ ਹੋਏ, 100% ਹੈ। ਇੱਥੋਂ ਤੱਕ ਕਿ ਮੈਂ ਤਾਂ ਬਹੁਤ ਸਾਰੇ ਲੋਕ ਜਿਹੜੇ 100-100 MCG ਦਵਾਈ ਲੈਂਦੇ ਸੀਗੇ, 125-125 MCG ਲੈਂਦੇ ਸੀ, ਉਹ ਵੀ ਰਿਡਿਊਸ ਕਰਕੇ, ਸਡਨਲੀ ਅਸੀਂ ਕੋਈ ਵੀ ਐਲੋਪੈਥੀ ਦਵਾਈ ਨਹੀਂ ਬੰਦ ਕਰ ਸਕਦੇ, ਕਿਉਂਕਿ ਜੇ ਇੱਕਦਮ ਕੋਈ ਐਲੋਪੈਥੀ ਦੀ ਦਵਾਈ ਬੰਦ ਕਰਦੇ ਹਾਂ, ਕੋਈ ਹਾਰਟ ਦੀ ਪ੍ਰੋਬਲਮ ਹੈ, ਕੋਈ ਡਾਇਬਿਟੀਜ਼ ਹੈ, ਕੋਈ ਹਾਈਪਰਟੈਂਸ਼ਨ ਹੈ, ਥਾਇਰਾਇਡ ਹੈ, ਅਸੀਂ ਇੱਕਦਮ ਨਹੀਂ ਬੰਦ ਕਰਦੇ, ਅਸੀਂ ਉਹਨੂੰ ਟੇਪਰ ਡਾਊਨ ਕਰਕੇ ਘਟਾ ਕੇ 3 ਮੰਥਸ ਦਵਾਈ ਦਿੰਦੇ ਹਾਂ, ਟੈਸਟ ਕਰਵਾਉਂਦੇ ਹਾਂ, ਫਿਰ ਉਹਨੂੰ ਰਿਡਿਊਸ ਕਰਦੇ ਹਾਂ, ਫਿਰ 3 ਮੰਥਸ ਦਵਾਈ ਦਿੰਦੇ ਹਾਂ, ਫਿਰ ਉਹਨੂੰ ਰਿਡਿਊਸ ਕਰਕੇ, ਅਤੇ ਇੱਦਾਂ ਇੱਦਾਂ ਘਟਾਉਂਦੇ 1.5 ਸਾਲ ਲੱਗ ਜਾਂਦਾ, 1.5 ਸਾਲ ਲੱਗ ਜਾਂਦਾ, ਪਰ ਸਾਰੀ ਉਮਰ ਨਾਲ ਤਾਂ ਚੰਗਾ।
1: ਜੀ ਜੀ ਜੀ ਬਿਲਕੁਲ।
0: ਅਤੇ ਬਹੁਤ ਸਾਰੇ ਪੇਸ਼ੈਂਟ, ਬਹੁਤ ਸਾਰੇ ਜਿਹੜੇ ਠੀਕ ਹੁੰਦੇ, ਜਿਹੜੇ ਠੀਕ ਢੰਗ ਨਾਲ ਦਵਾਈ ਲੈਂਦੇ ਹੈ।
1: ਇਸੇ ਤਰ੍ਹਾਂ ਹੋਰ ਕਿਹੜੀਆਂ ਬਿਮਾਰੀਆਂ ਨੇ ਜਿਸ 'ਚ ਹੋਮਿਓਪੈਥੀ ਬੜੀ ਕਾਰਗਰ ਸਾਬਿਤ ਹੋ ਰਹੀ ਹੈ?
0: ਮੈਂ ਤਾਂ ਕਹੂੰਗੀ ਕਿ ਦੁਨੀਆ ਭਰ ਦੀਆਂ ਜਿਹੜੀ ਮਰਜ਼ੀ ਬਿਮਾਰੀ ਦਾ ਨਾਂ ਲੈ ਲਿਆ ਜਾਵੇ, ਹਰ ਬਿਮਾਰੀ ਠੀਕ ਹੁੰਦੀ ਹੈ। ਜਿਵੇਂ ਸਕਿਨ ਦੀ ਪ੍ਰੋਬਲਮ ਲੈ ਲਓ, ਸੋਰੀਐਸਿਸ ਹੈ, ਸੋਰੀਐਸਿਸ ਦਾ ਵੀ ਐਲੋਪੈਥੀ 'ਚ ਕੋਈ ਇਲਾਜ ਨਹੀਂ ਹੈ। ਬੇਸਿਕਲੀ ਜਿਹੜੀ ਐਲੋਪੈਥੀ ਹੈ, ਮੈਂ ਕਿਸੇ ਸਿਸਟਮ ਨੂੰ ਕੰਡੈਮ ਨਹੀਂ ਕਰ ਰਹੀ, ਜਿਹੜੀ ਐਲੋਪੈਥੀ ਹੈ ਉਹਦੇ 'ਚ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ, ਉਹਦੇ 'ਚ ਬਿਮਾਰੀਆਂ ਨੂੰ ਇਕੱਲਾ ਦਬਾਇਆ ਜਾ ਸਕਦਾ ਹੈ, ਸਪਰੈਸ ਕੀਤਾ ਜਾਂਦਾ ਹੈ, ਉਹਦੇ ਨਾਲ ਕਿਓਰ ਨਹੀਂ ਹੁੰਦੀ। ਹਰ ਬਿਮਾਰੀ 'ਚ ਇੱਦਾਂ ਹੀ ਹੈ। ਸ਼ੂਗਰ ਦੀ ਲੈ ਲਓ ਦਵਾਈ, ਸਵੇਰੇ ਵੀ ਖਾਣੀ ਹੈ, ਸ਼ਾਮੀ ਵੀ ਖਾਣੀ ਹੈ। ਬਲੱਡ ਪ੍ਰੈਸ਼ਰ ਦੀ ਲੈ ਲਓ, ਸਵੇਰੇ ਵੀ ਖਾਣੀ ਹੈ, ਸ਼ਾਮੀ ਵੀ ਖਾਣੀ ਹੈ। ਥਾਇਰਾਇਡ ਦੀ ਲੈ ਲਓ, ਪਰ ਉਹ ਕੰਟਰੋਲ 'ਚ ਰਹਿੰਦਾ ਸਿਸਟਮ। ਅਤੇ ਹੋਮਿਓਪੈਥੀ 'ਚ ਐਵੇਂ ਨਹੀਂ ਹੈ। ਹੋਮਿਓਪੈਥੀ ਜਦੋਂ ਆਟੋਇਮਿਊਨ ਡਿਸਆਰਡਰਸ ਹੈ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਲਾਈਕ ਜੋੜਾਂ ਦਾ ਦਰਦ ਹੈ, ਪੁਰਾਣਾ ਨਜ਼ਲਾ ਹੈ, ਕੋਈ ਸਾਹ ਹੈ, ਖਾਂਸੀ ਹੈ, ਸਰਜੀਕਲ ਬਿਮਾਰੀਆਂ, ਪੱਥਰੀਆਂ ਹੈ, ਗਦੂਦਾਂ ਹੈ, ਗਦੂਦਾਂ ਦਾ ਵੱਧ ਜਾਣਾ ਮੇਲਸ ਦੇ ਵਿੱਚ ਹੁੰਦਾ ਹੈ, ਮਾਨਸਿਕ ਬਿਮਾਰੀਆਂ, ਗੁੱਸੇ ਦਾ ਵੱਧ ਜਾਣਾ, ਚਿੜਚਿੜਾਪਨ, ਅਤੇ ਹੋਰ ਗੁੱਸੇ ਚੀਜ਼ਾਂ ਵਗਾ ਵਗਾ ਕੇ ਬੱਚੇ ਮਾਰਦੇ।

0: ਗੱਲ ਕਰ ਰਹੇ ਸੀ, ਇਹ ਡਿਜ਼ੀਜ਼ ਨਹੀਂ ਹੈ, ਇਹ ਡਿਸਆਰਡਰ ਨੇ। ਡਿਸਆਰਡਰਸ ਨੂੰ ਰੀਆਰਡਰ ਕਹਿ ਲਈਏ ਜਾਂ ਉਹਨਾਂ ਨੂੰ ਕਰੈਕਟ ਕਰਨ ਦੇ ਵਿੱਚ ਹੋਮਿਓਪੈਥੀ ਕਿਵੇਂ ਕਾਰਗਰ ਹੈ?
1: ਮੈਨੂੰ ਲੱਗਦਾ ਹੈ ਕਿ ਹੋਮਿਓਪੈਥੀ ਇੱਕ ਐਡੀ ਵੱਡੀ ਸਾਇੰਸ ਹੈ
0: ਜੀ,
1: ਜਿਹਦੇ ਵਿੱਚ ਬੱਚਿਆਂ ਦਾ ADHD ਹੋਏ, ਹਾਈਪਰ ਬੱਚੇ ਹੋਣ
0: ਜੀ,
1: ਜਾਂ ਔਟਿਜ਼ਮ ਹੈ।
0: ਹਾਂਜੀ,
1: ਗੱਲ ਫਿਰ ਹੋਈ ਹੈ ਵੀ ਭਾਵੇਂ ਟਾਈਮ ਲੱਗ ਜਾਂਦਾ ਪਰ ਠੀਕ ਹੋ ਜਾਂਦੇ ਹੈ
0: ਜੀ।
1: ਇਹਦੇ 'ਚ ਕੋਈ ਵੀ ਸੀਡੇਸ਼ਨ ਨਹੀਂ ਹੁੰਦੀ ਕਿ ਬੱਚਿਆਂ ਨੂੰ ADHD ਹੋ ਗਿਆ, ਬਹੁਤ ਹਾਈਪਰ ਹੋ ਗਏ ਤਾਂ ਸੀਡੇਸ਼ਨ ਦੇ ਕੇ ਉਹਨਾਂ ਨੂੰ ਨਮ ਕਰ ਦਈਏ, ਇੱਦਾਂ ਨਹੀਂ। ਬੱਚਿਆਂ 'ਚ ਹੋਰ ਬਿਹੇਵੀਅਰ ਇਸ਼ੂਜ਼ ਬਹੁਤ ਹੁੰਦੇ ਹੈ, ਜਿਵੇਂ ਗਾਲਾਂ ਕੱਢਣੀਆਂ ਤੇ ਮਾਂ ਪਿਓ ਨੂੰ ਕੁੱਟਣ ਲੱਗ ਪੈਣਾ ਫੜ ਕੇ, ਬਾਹਰ ਜਾ ਕੇ ਐਂਗਰ ਟੈਂਟਰਮਸ ਥਰੋ ਕਰਨੇ, ਬਾਹਰ ਜਾ ਕੇ ਥੱਲੇ ਜ਼ਮੀਨ ਤੇ ਲੰਮੇ ਪੈ ਜਾਣਾ, ਕਹਿਣਾ ਨਾ ਮੰਨਣਾ। ਸੋ ਇੱਦਾਂ ਦੀ ਬੱਚਿਆਂ 'ਚ ਬਹੁਤ ਸਾਰੀਆਂ ਅੱਜ ਕੱਲ੍ਹ ਪ੍ਰੋਬਲਮਸ ਹੈ। ਬੇਸਿਕਲੀ ਉਹਦੇ ਪਿੱਛੇ ਕਾਰਨ ਭਾਵੇਂ ਕੁਛ ਵੀ ਹੋਏ, ਮੈਨੂੰ ਤਾਂ ਲੱਗਦਾ ਹੁੰਦਾ ਕਿ ਪੇਰੈਂਟਿੰਗ ਬਹੁਤ ਵੱਡਾ ਇੱਕ ਕਾਰਨ ਹੈ ਜਿਹਦੇ ਨਾਲ ਕਿ ਬੱਚੇ ਅੱਜ ਕੱਲ੍ਹ ਦੇ ਖਰਾਬ ਹੋਈ ਜਾ ਰਹੇ ਹੈ, ਕਿਉਂਕਿ ਇੱਕ ਇੱਕ ਦੋ ਦੋ ਬੱਚੇ ਹੈ ਤੇ ਪੇਰੈਂਟਸ ਉਹਨਾਂ ਨੂੰ ਬਹੁਤ ਜ਼ਿਆਦਾ ਸਿਰ ਤੇ ਚੜਾ ਕੇ ਰੱਖਦੇ ਆ, ਬਹੁਤ ਪੈਂਪਰ ਕਰਦੇ ਨੇ। ਪਰ ਜੇ ਉਹਨਾਂ ਨੂੰ ਕੋਈ ਇਦਾਂ ਦੀਆਂ ਪ੍ਰੋਬਲਮਸ ਹੈਗੀਆਂ ਤਾਂ ਹੋਮਿਓਪੈਥੀ ਟ੍ਰੀਟਮੈਂਟ ਜ਼ਰੂਰ ਲੈਣਾ ਚਾਹੀਦਾ।
0: ਅੱਛਾ, ਇਹ ਵੀ ਮੰਨਿਆ ਜਾਂਦਾ ਹੈ ਕਿ ADHD, ਔਟਿਜ਼ਮ ਜਾਂ ਇਸ ਤਰ੍ਹਾਂ ਦੇ ਕੁਝ ਵੀ ਡਿਸਆਰਡਰਸ ਨੇ ਬੱਚਿਆਂ ਨੂੰ, ਜਦੋਂ ਬੱਚੇ ਹੋਮਿਓਪੈਥੀ ਦੀਆਂ ਦਵਾਈਆਂ ਦਾ ਸੇਵਨ ਕਰਦੇ ਨੇ, ਪਹਿਲਾਂ ਉਹ ਇੱਕਦਮ ਬਹੁਤ ਹਾਈਪਰ ਹੋ ਜਾਂਦੇ ਨੇ। ਮਤਲਬ ਦਿੱਕਤ ਪਹਿਲਾਂ ਪੂਰੀ ਤਰ੍ਹਾਂ ਬਾਹਰ ਆਉਂਦੀ ਹੈ ਤੇ ਫਿਰ ਖਤਮ ਹੁੰਦੀ ਹੈ, ਕੀ ਸੱਚ?
2: ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਬੁੜੇ ਚਿਰਾਂ ਤੋਂ ਬੜੀਆਂ ਸਾਰੀਆਂ ਧਾਰਨਾਵਾਂ, ਬੜੇ ਸਾਰੇ ਭਰਮ ਜਿਹੜੇ ਹੈ ਉਹ ਹੋਮਿਓਪੈਥੀ ਨਾਲ ਜੁੜੇ ਹੋਏ ਹੈ, ਜੇ ਜੋ ਇੱਕ ਇਹ ਵੀ ਹੈ ਕਿ ਹੋਮਿਓਪੈਥੀ ਪਹਿਲਾਂ ਬਿਮਾਰੀ ਨੂੰ ਬਾਹਰ ਕੱਢੇਗੀ, ਬਿਲਕੁਲ ਨਹੀਂ, ਐਵੇਂ ਬਿਲਕੁਲ ਨਹੀਂ ਹੁੰਦਾ। ਸਕਿਨ ਵਾਲੇ ਲੋਕ ਕਹਿੰਦੇ ਕਿ ਨਹੀਂ ਜੀ, ਹੋਮਿਓਪੈਥੀ ਪਹਿਲਾਂ ਸਾਰੀ ਸਕਿਨ ਨੂੰ, ਸਾਰਾ ਪੂਰੀ ਬੋਡੀ ਤੇ ਸਕਿਨ ਦੀ, ਨੋ, ਨਾਟ ਐਟ ਆਲ, ਬਿਲਕੁਲ ਨਹੀਂ, ਨਾ ਹੀ ਬੱਚਿਆਂ ਦੇ ਵਿੱਚ ਹੁੰਦਾ ਹੈ।
0: ਜੀ,
2: ਕਿਉਂਕਿ ਜਦੋਂ ਮੈਂ ਫਿਰ ਉਹੀ ਗੱਲ ਕਹਿੰਦੀ ਵੀ ਜਦੋਂ ਇੱਕ ਠੀਕ ਢੰਗ ਨਾਲ ਦਵਾਈ ਦੀ ਸਿਲੈਕਸ਼ਨ ਕੀਤੀ ਜਾਏ, ਉਹਨੂੰ ਠੀਕ ਤਰੀਕੇ ਨਾਲ ਦਿੱਤਾ ਜਾਏ, ਬਸ ਉਸ ਵੇਲੇ ਸਮਝੋ ਕਿ ਤੁਹਾਡਾ ਬੱਚਾ ਠੀਕ ਹੁੰਦਾ ਹੁੰਦਾ ਹੁੰਦਾ ਹੁੰਦਾ ਹੋ ਜਾਂਦਾ, ਬਿਲਕੁਲ ਹੋਰ ਜ਼ਿਆਦਾ ਹਾਈਪਰ ਨਹੀਂ ਹੁੰਦਾ, ਬਿਲਕੁਲ ਬਿਮਾਰੀ ਬਾਹਰ ਨਹੀਂ ਨਿਕਲਦੀ, ਕੁਛ ਨਹੀਂ ਐਵੇਂ ਦਾ ਹੁੰਦਾ। ਇਹ ਸਿਰਫ ਇੱਕ ਧਾਰਨਾ ਹੈ ਜਿਹੜੀ ਕਿ ਗਲਤ ਹੈ,
0: ਸੱਚ ਨਹੀਂ ਹੈ, ਇਹ ਮਿਥ ਹੈ।
2: ਹਾਂ,
0: ਠੀਕ ਹੈ ਜੀ,
2: ਜੀ,
0: ਇਹ ਵੀ ਸਾਡਾ ਵਹਿਮ ਦੂਰ ਹੋ ਗਿਆ। ਅਤੇ ਹੋਮਿਓਪੈਥੀ ਦਵਾਈਆਂ ਦਾ ਕੋਈ ਸਾਈਡ ਇਫੈਕਟ ਵੀ ਹੁੰਦਾ?
2: ਜੇ ਆਪਾਂ ਕਹੀਏ ਕਿ ਸਾਈਡ ਇਫੈਕਟ ਐਸ ਸੱਚ, ਜਿਹੜਾ ਤਾਂ ਪੇਸ਼ੈਂਟ ਡਾਕਟਰ ਤੋਂ, ਡਾਕਟਰ ਦੀ ਸਲਾਹ ਦੇ ਨਾਲ ਉਹਦੇ ਅਕੋਰਡਿੰਗਲੀ ਦਵਾਈ ਲੈਂਦਾ, ਉੱਥੇ ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦੇ।
0: ਠੀਕ ਹੈ,
2: ਪਰ ਅਸੀਂ ਬਹੁਤ ਵਾਰ ਦੇਖਿਆ ਕਿ ਲੋਕੀ ਪਰਚੀ ਲੈਂਦੇ ਹੈ, ਬਾਹਰ ਜਾ ਕੇ ਦਵਾਈ ਪਰਚੇਸ ਕਰ ਲੈਂਦੇ ਹੈ, ਉਹ ਖਾਈ ਜਾਂਦੇ ਆ, ਖਾਈ ਜਾਂਦੇ ਆ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਜਿਹੜੀ ਦਵਾਈ ਉਹਦੀ ਤਾਕਤ ਕਿੰਨੀ ਹੈ, 30 ਦੀ ਤਾਕਤ ਹੈ, 200 ਦੀ ਹੈ, 1000 ਦੀ ਹੈ, 10000 ਦੀ ਹੈ। ਹੁਣ ਜੇ ਕੋਈ ਪੇਸ਼ੈਂਟ ਮੰਨ ਲਓ ਜਿਹਦੀ ਅਸੀਂ ਇੱਕ ਡੋਜ਼ ਦੇਣੀ ਹੈ, ਮਹੀਨੇ 'ਚ ਇੱਕ ਡੋਜ਼ ਦੇਣੀ ਹੈ, ਜੇ ਹੁਣ ਰੋਜ਼ ਹੀ ਉਹ ਖਾਈ ਜਾਏਗਾ ਤਾਂ ਆਫਕੋਰਸ ਉਹਦਾ ਕੁਛ ਨਾ ਕੁਛ ਤਾਂ ਹੋਏਗਾ ਹੀ,
0: ਬਿਲਕੁਲ।
2: ਸੋ ਜੇ ਡਾਕਟਰ ਦੀ ਡਾਕਟਰ ਤੋਂ ਪ੍ਰੈਸਕ੍ਰਾਈਬ ਕਰਾ ਕੇ ਪ੍ਰੋਪਰ ਦਵਾਈ ਲੈਂਦਾ ਫਿਰ ਕੁਛ ਨਹੀਂ ਹੁੰਦਾ
0: ਜੀ,
2: ਪਰ ਜੇ ਆਪਣੀ ਮਰਜ਼ੀ ਨਾਲ। ਮੈਂ ਇੱਕ ਵਾਰ ਮੈਂ ਦੇਖਿਆ ਇੱਕ ਪੇਸ਼ੈਂਟ ਸਾਲ ਭਰ ਤੋਂ ਦਵਾਈ ਖਾਈ ਜਾ ਰਿਹਾ, ਫਿਰ ਉਹਦੇ ਨਾਲ ਜਿਹੜੀ ਐਗਰੀਵੇਸ਼ਨ ਹੁੰਦੀ ਹੈ ਨਾ, ਫਿਰ ਉਹ ਠੀਕ ਵੀ,
0: ਮਤਲਬ ਤੁਹਾਡੇ ਨਾਲ ਕੰਸਲਟ ਨਹੀਂ ਕਰਦੇ ਉਹ ਟਾਈਮ ਟੂ ਟਾਈਮ ਨਾ?
2: ਹਾਂ, ਨਹੀਂ ਕਰਦੇ, ਆਪਣੇ ਆਪ ਹੀ ਦਵਾਈ ਲੈਣ ਲੱਗ ਪੈਂਦੇ ਆ। ਇਹੀ ਕਾਰਨ ਹੈ ਕਿ ਬਹੁਤ ਵਾਰ ਅਸੀਂ ਲੋਕ ਹੋਮਿਓਪੈਥਿਕ ਡਾਕਟਰਸ ਅਸੀਂ ਪੇਸ਼ੈਂਟਸ ਨੂੰ ਉਹ ਸਲਿੱਪ ਹੀ ਨਹੀਂ ਦਿੰਦੇ ਜਿਹਦੇ ਤੇ ਅਸੀਂ ਦਵਾਈ ਲਿਖਦੇ ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹੀ ਲਿਖੀ ਹੈ, ਇਹੀ ਇੱਕੋ ਹੀ ਲੈ ਲੈਂਦੇ ਹਾਂ, ਉਹੀ ਲਈ ਜਾਂਦੇ ਹਾਂ, ਤੇ ਉਹ 1000 ਚ ਵੀ ਹੋ ਸਕਦੀ ਹੈ, 10000 ਚ ਹੋ ਸਕਦੀ ਹੈ। 1000 ਵਾਲੀ ਅਸੀਂ ਮਹੀਨੇ ਬਾਅਦ ਰਿਪੀਟ ਕਰਦੇ ਹਾਂ, 10000 ਵਾਲੀ ਅਸੀਂ 3 ਮਹੀਨੇ ਬਾਅਦ ਰਿਪੀਟ ਕਰਦੇ ਹਾਂ, ਤੇ ਦੇਖ ਲਓ ਵੀ ਜੇ ਮਰੀਜ਼ ਰੋਜ਼ ਖਾਣ ਲੱਗਿਆ ਤਾਂ ਜੀ
0: ਜੀ
2: ਜੀ। ਸੋ ਇਸ ਇਸ ਕਰਕੇ
0: ਹੋਮਿਓਪੈਥੀ ਦੇ ਵਿੱਚ ਇਲਾਜ 'ਚ ਘੱਟ ਤੋਂ ਘੱਟ ਟਾਈਮ ਤੇ ਵੱਧ ਤੋਂ ਵੱਧ ਟਾਈਮ ਕਿੰਨਾ ਲੱਗ ਸਕਦਾ? ਕਿਉਂਕਿ ਹੋਮਿਓਪੈਥੀ ਜਦੋਂ ਨਾਮ ਹੀ ਸੁਣਦੇ ਅਸੀਂ ਸੋਚਦੇ ਕਿ ਬੜਾ ਲੰਮਾ ਕੋਰਸ ਹੋ ਜਾਣਾ, ਰਹਿਣ ਦੇਈਏ।
2: 2-3 ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲੀ ਗੱਲ, ਲੋਕੀ ਅਕਸਰ ਮੰਨਦੇ ਆ ਕਿ ਹੋਮਿਓਪੈਥੀ ਦਾ ਟ੍ਰੀਟਮੈਂਟ ਬੜਾ ਲੰਬਾ ਜੀ, ਬੜਾ ਟਾਈਮ ਲੱਗਦਾ, ਬੜਾ ਟਾਈਮ ਲੱਗਦਾ
0: ਜੀ।
2: ਪਰ ਮੈਂ ਪੁੱਛਦੀ ਹੁੰਦੀ ਹਾਂ ਕਿ ਪ੍ਰੋਬਲਮ ਕਿੰਨੇ ਚਿਰ ਤੋਂ ਹੈ? ਪ੍ਰੋਬਲਮ ਤਾਂ ਜੀ 20 ਸਾਲ ਤੋਂ ਹੈ। 20 ਸਾਲ ਕੀ ਕੀਤਾ? ਐਲੋਪੈਥੀ ਲਈ ਹੈ ਜੀ, ਉਹ ਤੋਂ ਬਾਅਦ ਆਯੁਰਵੈਦਿਕ ਵੀ ਲਈ ਹੈ ਜੀ ਥੋੜਾ ਚਿਰ। ਵੀ ਤੁਸੀਂ 20 ਸਾਲ ਤੋਂ ਟ੍ਰੀਟਮੈਂਟ ਨੂੰ ਸਫ਼ਰ ਕਰ ਰਹੇ ਹੋ ਤੇ ਅੱਜ ਹੋਮਿਓਪੈਥੀ ਕੋਲ ਆ ਕੇ 15 ਦਿਨਾਂ ਬਾਅਦ ਪੁੱਛਦੇ ਹੋ ਜੀ ਡਾਕਟਰ ਸਾਹਿਬ ਠੀਕ ਹੀ ਨਹੀਂ ਹੋਇਆ, ਫਿਰ ਇਹ ਤਾਂ ਕੋਈ ਗੱਲ ਨਹੀਂ ਹੋਈ ਨਾ। ਤਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਥੋੜਾ ਲੰਬਾ ਟਾਈਮ, 4-6-8 ਮਹੀਨੇ ਦਵਾਈ ਖਾਓ, ਔਰ ਐਡਾ ਵੀ ਟਾਈਮ ਨਹੀਂ ਲੱਗਦਾ ਕਿ 20 ਸਾਲ ਲੱਗ ਜਾਣਗੇ। ਜੇ ਕੋਈ ਭਾਵੇਂ ਜਿੱਡੀ ਮਰਜ਼ੀ ਵੱਡੀ ਬਿਮਾਰੀ ਹੋਏ, 5-7 ਮਹੀਨਿਆਂ ਤੋਂ ਵੱਧ ਨਹੀਂ ਲੱਗਦਾ
0: ਜੀ।
2: ਜਿਹੜੇ ਹੁਣ ਵੈਸੇ ਕਈਆਂ ਨੂੰ ਤਾਂ ਦਵਾਈਆਂ ਖਾਣ ਦਾ ਬਹੁਤ ਜ਼ਿਆਦਾ ਹੁੰਦਾ ਵੀ ਦਵਾਈਆਂ ਖਾਈ ਚਲੋ, ਹਾਲਾਂਕਿ ਠੀਕ ਵੀ ਹੁੰਦੇ ਤਾਂ ਵੀ ਕਈ ਇੱਦਾਂ ਦੇ ਪੇਸ਼ੈਂਟਸ ਹੁੰਦੇ ਹਾਈਪੋਕੋਂਡਰੀਆਕਲ, ਜਿਨ੍ਹਾਂ ਦੀ ਟੈਸਟ ਵੀ ਠੀਕ ਆਈ ਜਾਂਦੇ ਫਿਰ ਵੀ ਦਵਾਈਆਂ ਖਾਈ ਜਾਂਦੇ ਆ।
0: ਅੱਛਾ,
2: ਸੋ ਇਸ ਕਰਕੇ
0: ਇੱਕ ਮਾਈਂਡ ਸੈਟ ਹੋ ਜਾਂਦਾ ਕਿ ਦਵਾਈਆਂ ਨਹੀਂ ਖਾਵਾਂਗੇ ਤਾਂ ਠੀਕ ਨਹੀਂ ਹੋਵਾਂਗੇ ਨਾ।

0: ਦੂਜੀ ਗੱਲ ਮੈਂ ਪੇਸ਼ੈਂਟਸ ਨੂੰ ਵੀ ਇੱਕ ਰਿਕੁਐਸਟ ਕਰਾਂਗੀ ਕਿ ਉਹ ਥੋੜੀ ਪੇਸ਼ੈਂਸ ਰੱਖ ਕੇ ਦਵਾਈ ਖਾਣ। ਇਹ ਨਹੀਂ ਵੀ 15 ਦਿਨ ਲੈ ਲਈ ਹੋਮਿਓਪੈਥੀ, ਆਪਾਂ ਤਾਂ ਜੀ ਹੋਮਿਓਪੈਥੀ ਵੀ ਖਾ ਲਈ। ਨੋ
1: ਜੀ,
0: ਹੁਣ ਜੇ ਹੋਮਿਓਪੈਥੀ ਸ਼ੁਰੂ ਕੀਤੀ ਹੈ ਤਾਂ ਘੱਟੋ ਘੱਟ 2-4-6 ਮਹੀਨੇ ਖਾ ਲਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿਵੇਂ। ਉਹਦੇ ਨਾਲ ਐਲੋਪੈਥੀ ਨਾਲ ਕੀ ਹੁੰਦਾ ਕਿ ਉਹ ਦਬੀ ਰਹਿੰਦੀ ਹੈ ਬਿਮਾਰੀ, ਜਦੋਂ ਤੁਸੀਂ ਉਹ ਛੱਡ ਦੋਗੇ ਬਿਮਾਰੀ ਨੂੰ ਤਾਂ ਉੱਪਰ ਤੱਕ ਉੱਭਰ।
1: ਬਿਲਕੁਲ ਬਿਲਕੁਲ।
0: ਸੋ ਇਸ ਕਰਕੇ ਇਹ ਨਹੀਂ ਹੈ, ਮੈਂ ਜੇ ਤੁਹਾਨੂੰ ਮੈਨੂੰ ਤਾਂ ਪਤਾ ਨਹੀਂ ਕਿੰਨੇ ਕੇਸ ਯਾਦ ਹੋਣਗੇ, ਜੇ ਮੈਂ ਤੁਹਾਨੂੰ ਇੱਕ ਦੋ ਛੋਟੇ ਛੋਟੇ ਕੇਸਿਸ ਦੱਸਾਂ।
1: ਜੀ ਜੀ,
0: ਮੇਰੇ ਫਾਦਰ ਸਾਹਿਬ, ਮੈਂ ਬੜੀ ਵਾਰੀ ਕੇਸ ਦੱਸਿਆ, ਅਸੀਂ ਸਿੰਗਾਪੁਰ ਗਏ ਸੀ
1: ਜੀ,
0: ਤੇ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਹੋ ਗਿਆ।
1: ਅੱਛਾ ਜੀ।
0: ਤੇ ਉਹਨਾਂ ਦੇ ਬਹੁਤ ਜ਼ਿਆਦਾ ਪੇਨ, ਪੂਰੇ ਸਿਰ 'ਚ ਵੀ ਪੇਨ, ਇੱਥੇ ਪੇਨ, ਬਾਹਾਂ 'ਚ ਪੇਨ
1: ਜੀ,
0: ਤੇ ਬੜੇ ਤੜਫ ਰਹੇ ਸੀਗੇ। ਮੈਂ ਉਹਨਾਂ ਨੂੰ ਇੱਕ ਹੋਮਿਓਪੈਥੀ ਦੀ ਦਵਾਈ ਦਿੱਤੀ, ਉਹਨਾਂ ਦੇ ਇੱਕਦਮ ਵਿਦਇਨ 5 ਸੈਕਿੰਡਸ ਮੇਰੇ ਡੈਡ ਜੀ ਕਹਿੰਦੇ ਕਿ ਜਦੋਂ ਤੇਰੀ ਦਵਾਈ ਮੂੰਹ 'ਚ ਪਾਉਂਦਾ ਹੈ ਨਾ, ਇਹ ਐਵੇਂ ਕਰਕੇ 5 ਸਕਿੰਟਾਂ ਬਾਅਦ ਮੇਰਾ ਦਰਦ ਮੁੱਕ ਜਾਂਦਾ।
1: ਜੀ ਜੀ।
0: ਉਹ ਦਰਦ ਉਹਨਾਂ ਨੂੰ ਘੱਟੋ ਘੱਟ 8-10 ਵਾਰ ਹੋਇਆ।
1: ਅੱਛਾ ਜੀ।
0: ਹਰ ਵਾਰ ਮੈਂ ਉਹੀ ਦਵਾਈ ਦਿੱਤੀ, ਉਹਨਾਂ ਦਾ ਦਰਦ ਠੀਕ ਹੋ ਗਿਆ
1: ਜੀ।
0: ਅਸੀਂ ਮੁੜ ਕੇ ਇੰਡੀਆ ਆ ਗਏ, ਸਾਨੂੰ ਨਹੀਂ ਸੀ ਪਤਾ ਵੀ ਹਾਰਟ ਅਟੈਕ ਹੋਇਆ।
1: ਅੱਛਾ ਜੀ।
0: ਅਸੀਂ ਡਾਕਟਰ ਸਾਹਿਬ, ਡਾਕਟਰ ਮਨਮੋਹਨ ਸਿੰਘ ਉਹਨਾਂ ਕੋਲ ਲੈ ਕੇ ਗਏ, ਹਾਰਟ ਸਪੈਸ਼ਲਿਸਟ, ਤੇ ਉਹਨਾਂ ਨੇ ਜਦੋਂ ਟੈਸਟ ਕੀਤੇ ਕਹਿੰਦੇ ਤੁਹਾਨੂੰ ਤਾਂ ਮੈਸਿਵ ਹਾਰਟ ਅਟੈਕ ਹੋਇਆ, ਤੁਸੀਂ ਬਚੇ ਕਿਵੇਂ?
1: ਅੱਛਾ ਜੀ।
0: ਇਹ ਮੇਰੀ ਹੋਮਿਓਪੈਥੀ ਨੇ ਬਚਾਇਆ
1: ਜੀ।
0: ਵੀ ਹੋਮਿਓਪੈਥੀ ਤੁਸੀਂ ਕਿਹਾ ਨਾ ਹੌਲੀ ਅਸਰ ਕਰਦੀ ਹੈ,
1: ਹਾਂਜੀ ਹਾਂ,
0: ਤੇ ਇੰਨਾ ਤੇਜ਼ ਵੀ ਅਸਰ ਕਰਦੀ ਹੈ। ਇੱਕ ਹੋਰ ਛੋਟੀ ਜਿਹੀ ਗੱਲ ਦੱਸਾਂ, ਮੇਰੇ ਆਪਣੇ ਮਾਮਾ ਜੀ,
1: ਹਾਂਜੀ,
0: ਇੰਗਲੈਂਡ ਰਹਿੰਦੇ ਆ, ਉਹਨਾਂ ਨੂੰ ਇੱਕ ਪ੍ਰੋਬਲਮ ਸੀ ਵੀ ਉਹਨਾਂ ਨੂੰ ਲੱਗਦਾ ਸੀ ਵੀ ਮੇਰੇ ਕੰਨ 'ਚ ਇੱਕ ਪਾਣੀ ਦਾ ਤੁਪਕਾ ਹੈ, ਡ੍ਰੌਪ ਹੈ। ਇੰਗਲੈਂਡ ਦੇ ਵਿੱਚ ਉਹਨਾਂ ਨੇ 5 ਸਾਲ ਟ੍ਰੀਟਮੈਂਟ ਕਰਾਇਆ, ਐਂਟੀਬਾਇਓਟਿਕ ਕੀ, ਸਟੀਰੋਇਡਸ ਕੀ, ਪਤਾ ਨਹੀਂ ਕੀ ਕੀ ਲਿਆ, ਹਾਰ ਕੇ ਉਹਨਾਂ ਨੇ ਕਹਿਤਾ ਕਿ ਇਹਦਾ ਤਾਂ ਆਪਰੇਸ਼ਨ ਹੋਏਗਾ।
1: ਠੀਕ ਹੈ।
0: ਸਾਨੂੰ ਨਹੀਂ ਸਮਝ ਆ ਰਹੀ ਕੀ ਹੈ।
1: ਹਾਂਜੀ।
0: ਮੇਰੇ ਕੋਲ ਆਏ, ਇੱਦਾਂ ਮੇਰਾ ਉਸ ਦਿਨ ਕਲੀਨਿਕ ਮੋਹਾਲੀ ਸੀਗਾ, ਮੈਂ ਉੱਥੇ ਦਵਾਈ ਦੇ ਰਹੀ ਹਾਂ, ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਇੱਦਾਂ ਦੀ ਲੱਗਦਾ ਵੀ ਇੱਥੇ ਪਾਣੀ ਹੈ, ਇਹ ਹਟਦੀ ਨਹੀਂ ਇਹ ਸੈਂਸੇਸ਼ਨ। ਮੈਂ ਕਿਤਾਬ 'ਚ ਇੱਕ ਦਵਾਈ ਪੜ੍ਹੀ, ਉਹਨਾਂ ਨੂੰ ਦਿੱਤੀ, 15 ਮਿੰਟਾਂ ਬਾਅਦ ਮੈਨੂੰ ਕਹਿੰਦੇ ਲੱਗਦਾ ਉਹ ਤਾਂ ਠੀਕ ਹੋ ਗਈ। ਮੈਂ ਕਿਹਾ ਹਲੇ ਵੇਟ ਕਰੋ ਜੀ, ਘੰਟੇ ਬਾਅਦ ਕਹਿੰਦੇ ਉਹ ਤਾਂ ਬਿਲਕੁਲ ਠੀਕ ਹੋ ਗਈ। ਮੈਂ ਕਿਹਾ ਐਵੇਂ ਕਿਵੇਂ ਠੀਕ ਹੋ ਗਈ? ਹੋ ਗਈ। ਉਹ ਦਿਨ ਗਿਆ, ਅੱਜ ਦਾ ਦਿਨ ਆਇਆ, ਉਹਨਾਂ ਦੇ ਮੁੜ ਕੇ ਉਹ ਡ੍ਰੌਪ ਦੀ ਸੈਂਸੇਸ਼ਨ ਨਹੀਂ ਹੋਈ, ਹੋਮਿਓਪੈਥੀ ਇੰਨੀ ਤੇਜ਼ ਵੀ ਅਸਰ ਕਰਦੀ।
1: ਬਿਲਕੁਲ ਜੀ, ਸਾਡੇ ਸਰੋਤਿਆਂ ਨੂੰ ਇਹ ਕਲੀਅਰ ਹੋ ਗਿਆ ਹੋਣਾ ਉਹਨਾਂ ਦਾ ਡਾਊਟ ਕਿ ਸਲੋ ਦੇ ਨਾਲ ਥੋੜਾ ਅੱਜ ਕੱਲ੍ਹ ਵਾਲੀ ਹੋਮਿਓਪੈਥੀ ਤੇਜ਼ ਵੀ ਅਸਰ ਕਰ ਰਹੀ ਹੈ। ਠੀਕ ਹੈ ਜੀ। ਡਾਕਟਰ ਸਾਹਿਬ, ਕਈ ਵਾਰ ਹੁੰਦਾ ਹੈ ਕਿ ਤੁਹਾਡੇ ਕੋਲ ਕੋਈ ਸ਼ੂਗਰ ਦਾ ਮਰੀਜ਼ ਆਇਆ ਜਾਂ ਕਿਸੇ ਨੂੰ ਬੀਪੀ ਦੀ ਦਿੱਕਤ, ਉਹਨਾਂ ਦੀ ਐਲੋਪੈਥੀ ਚੱਲ ਰਹੀ ਹੈ, ਨਾਲ ਉਹਨਾਂ ਨੇ ਕੋਈ ਹੋਰ ਦਿੱਕਤ, ਬਿਮਾਰੀ ਆ ਜਾਂ ਕੋਈ ਸਮੱਸਿਆ ਉਹਨਾਂ ਦੇ ਸਰੀਰ, ਤਾਂ ਉਹਦੀ ਉਹਨਾਂ ਨੇ ਤੁਹਾਡੇ ਨਾਲ ਹੋਮਿਓਪੈਥੀ ਦਵਾਈ ਸ਼ੁਰੂ ਕਰਨੀ ਹੈ। ਕੀ ਐਲੋਪੈਥੀ ਅਤੇ ਹੋਮਿਓਪੈਥੀ ਇਕੱਠੇ ਕੰਮ ਕਰ ਸਕਦੀ ਹੈ, ਲੈ ਸਕਦੇ ਹਾਂ?
0: ਹਾਂਜੀ ਬਿਲਕੁਲ। ਜਿੰਨੀਆਂ ਵੀ ਐਲੋਪੈਥੀ ਦੀਆਂ ਦਵਾਈਆਂ ਹੁੰਦੀਆਂ, ਜਿਵੇਂ ਮੈਂ ਕਿਹਾ ਕਿ ਸ਼ੂਗਰ ਹੋ ਜਾਏ, ਬਲੱਡ ਪ੍ਰੈਸ਼ਰ ਹੋ ਜਾਏ, ਥਾਇਰਾਇਡ ਹੋ ਜਾਏ, ਕਿਡਨੀ ਪ੍ਰੋਬਲਮ ਹੈ, ਲਿਵਰ ਪ੍ਰੋਬਲਮ, ਜਿੰਨੀਆਂ ਵੀ ਦਵਾਈਆਂ ਹੁੰਦੀਆਂ, ਅਸੀਂ ਕੋਈ ਵੀ ਐਲੋਪੈਥੀ ਦੀ ਸਟਾਪ ਨਹੀਂ ਕਰਦੇ।
1: ਠੀਕ ਹੈ।
0: ਪਰ ਅਸੀਂ ਆਪਣੀ ਦਵਾਈ ਸਿਮਟਮਸ ਦੇਖ ਕੇ ਪ੍ਰੋਪਰ ਕੇਸ ਟੇਕਿੰਗ ਕਰਕੇ ਨਾਲ ਐਡ ਕਰ ਦਿੰਦੇ ਹਾਂ।
1: ਠੀਕ ਹੈ।
0: ਤੇ ਫਿਰ ਜਿਹੜੀ ਚੀਜ਼ 'ਚੋਂ ਲੱਗਦਾ ਹੈ ਕਿ ਜਿਵੇਂ ਥਾਇਰਾਇਡ ਹੈ ਕਿ ਉਹ ਠੀਕ ਹੋ ਰਿਹਾ, ਉਹਦੀ ਦਵਾਈ ਅਸੀਂ ਰਿਡਿਊਸ ਕਰ ਦਿੰਦੇ ਹਾਂ।
1: ਅੱਛਾ ਜੀ।
0: ਬਹੁਤ ਮੇਜਰ ਮੇਜਰ ਪ੍ਰੋਬਲਮਸ ਲਾਈਕ ਕਿਡਨੀ ਡਿਜ਼ੀਜ਼, ਲਾਈਕ ਸਿਰੋਸਿਸ ਆਫ ਲਿਵਰ, ਜਿਹੜਾ ਕਦੇ ਠੀਕ ਨਹੀਂ ਹੁੰਦਾ, ਉਹ ਵੀ ਹੋਮਿਓਪੈਥੀ ਨਾਲ ਠੀਕ ਹੁੰਦਾ, ਔਰ ਮੈਂ ਕੀਤਾ ਕਿਡਨੀ ਡਿਜ਼ੀਜ਼ ਠੀਕ
1: ਕੀਤੀ।
0: ਸੋ ਇੱਦਾਂ ਹੋਮਿਓਪੈਥੀ ਬਹੁਤ ਤਕੜੀ ਸਾਇੰਸ ਹੈ ਜਿਹਦੇ ਨਾਲ ਬਹੁਤ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦਾ ਇਲਾਜ ਹੁੰਦਾ, ਤੇ ਅਸੀਂ ਹੋਮਿਓਪੈਥੀ ਨੂੰ ਐਲੋਪੈਥੀ ਦੇ ਨਾਲ ਨਾਲ ਲੈ ਸਕਦੇ ਹਾਂ।
1: ਠੀਕ ਹੈ ਜੀ। ਕੀ ਇਹਨਾਂ ਦਵਾਈਆਂ ਦਾ ਜਦੋਂ ਅਸੀਂ ਸੇਵਨ ਕਰ ਰਹੇ ਹਾਂ ਤਾਂ ਸਾਨੂੰ ਡਾਇਟ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਬਹੁਤੇ ਲੋਕ ਕਹਿੰਦੇ ਨੇ ਹੋਮਿਓਪੈਥੀ ਸ਼ੁਰੂ ਕੀਤੀ ਹੈ ਤਾਂ ਅਸੀਂ ਪਿਆਜ਼ ਨਹੀਂ ਖਾਣਾ, ਲਸਣ ਨਹੀਂ ਖਾਣਾ, ਦੁੱਧ ਵੀ ਨਹੀਂ ਪੀਣਾ?
0: ਨਹੀਂ ਜੀ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਡਾਇਟ ਨਹੀਂ, ਡਾਇਟ ਇੱਕ ਅਲੱਗ ਚੀਜ਼ ਹੈ, ਇਹਦੇ ਨਾਲ ਬਹੁਤ ਪੁਰਾਣੇ ਟਾਈਮਾਂ ਤੋਂ ਬੜਾ ਕੁਛ ਚੱਲਦਾ ਆ ਰਿਹਾ। ਮੈਂ ਜਿੱਦਾਂ ਪਹਿਲਾਂ ਦੱਸਿਆ, ਬੜੀ ਮਿੱਥ ਹੈ ਵੀ ਹੋਮਿਓਪੈਥੀ ਦੀ ਦਵਾਈ ਦੇ ਨਾਲ ਪਿਆਜ਼ ਨਹੀਂ, ਕੱਚਾ ਪਿਆਜ਼ ਨਹੀਂ ਖਾਣਾ, ਲਸਣ ਨਹੀਂ ਖਾਣਾ, ਸੌਂਫ ਨਹੀਂ, ਲੌਂਗ ਨਹੀਂ, ਜ਼ਿਆਦਾ ਸਮੈਲ ਵਾਲੀਆਂ ਚੀਜ਼ਾਂ ਨਹੀਂ ਲੈਣੀਆਂ, ਕੌਫੀ ਨਹੀਂ ਲੈ, ਬਿਲਕੁਲ ਗਲਤ ਹੈ। ਅੱਜ ਦੇ ਟਾਈਮ 'ਤੇ ਤਾਂ ਇਹ ਬਿਲਕੁਲ ਵੀ ਨਹੀਂ ਹੈ
1: ਜੀ।
0: ਤੇ ਮੇਰੇ ਤਾਂ ਹਸਬੈਂਡ ਕਹਿੰਦੇ ਹੁੰਦੇ ਵੀ ਜੇ ਦਵਾਈ ਲਈ ਹੈ ਤਾਂ ਪਿਆਜ਼ ਦੇ ਵਿੱਚ ਪਾ ਕੇ ਖਾ ਲਿਓ, ਤੇ ਜੇ ਫਰਕ ਨਾ ਪਿਆ ਫਿਰ ਮੈਨੂੰ ਦੱਸ ਦਿਓ। ਮਤਲਬ ਇੰਨਾ ਉਹ ਹੈ। ਸੋ ਕੋਈ ਨਹੀਂ, ਸਿਰਫ ਅਸੀਂ ਪਿਆਜ਼ ਕਿੱਥੇ ਬੰਦ ਕਰਦੇ ਹਾਂ, ਜਿੱਥੇ ਪੇਸ਼ੈਂਟ ਨੂੰ ਪਿਆਜ਼ ਤੋਂ ਐਲਰਜੀ ਹੈ ਜਾਂ ਉਹ ਜਿਹੜੀ ਦਵਾਈ ਪੇਸ਼ੈਂਟ ਨੂੰ ਦਿੱਤੀ ਉਹ ਪਿਆਜ਼ ਤੋਂ ਬਣੀ ਹੋਈ ਹੈ, ਬਸ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਬੰਦ ਕਰਦੇ ਹਾਂ। ਹਰ ਪੇਸ਼ੈਂਟ ਨੂੰ, ਹਰ ਪੇਸ਼ੈਂਟ ਦੀ ਹਰ ਚੀਜ਼ ਬੰਦ ਨਹੀਂ ਹੁੰਦੀ।
1: ਠੀਕ ਹੈ ਜੀ। ਡਾਕਟਰ ਸਾਹਿਬ, ਇੱਕ ਮੈਂ ਪਰਸਨਲ ਜਿਹਾ ਕੁਐਸਚਨ ਪੁੱਛਾਂਗੀ। ਬੱਚਿਆਂ ਨੂੰ ਨਾ ਹੋਮਿਓਪੈਥੀ ਦਵਾਈ ਬੜੀ ਸਵਾਦ ਲੱਗਦੀ ਹੈ, ਕਾਰਨ ਤੁਹਾਨੂੰ ਪਤਾ ਮਿੱਠੀਆਂ ਗੋਲੀਆਂ ਹੁੰਦੀਆਂ ਨੇ, ਤੇ ਮਾਪੇ ਦਵਾਈ ਦਿੰਦੇ ਨੇ 4 ਗੋਲੀਆਂ ਜਿੰਨੀ ਤੁਸੀਂ ਦੱਸੀਆਂ ਹੁੰਦੀਆਂ ਜਾਂ 5 ਗੋਲੀਆਂ, ਤਾਂ ਜਦੋਂ ਦਿੰਦੇ ਨੇ ਬੱਚੇ ਖਾ ਲੈਂਦੇ ਨੇ, ਲੇਕਿਨ ਉਹ ਦੇਖਦੇ ਨੇ ਕਿ ਰੱਖੀ ਕਿੱਥੇ, ਤਾਂ ਬੜੀ ਮਿੱਠੀ ਹੈ। ਕਈ ਵਾਰ ਹੁੰਦਾ ਬੱਚੇ ਇਕੱਠੀ ਹੋਈ ਖਾ ਲੈਂਦੇ ਨੇ, ਤਾਂ ਫਿਰ ਉਹਦਾ ਕੀ ਹਾਲ ਹੈ? ਬਹੁਤ ਸਾਰੀ

0: ਮਾਤਰਾ ਦੇ ਵਿੱਚ ਉਹ ਦਵਾਈ ਇਕੱਠੇ ਚਲੀ ਗਈ, ਉਹਦਾ ਐਂਟੀਡੋਟ ਫਿਰ ਤੁਸੀਂ ਦਿੰਦੇ ਹੋ?
1: ਨਹੀਂ, ਉਹ ਮੈਂ ਦੱਸਦੀ ਹਾਂ, ਹੋਮਿਓਪੈਥੀ ਦੀ ਜਿਹੜੀ ਇੱਕ ਬੋਟਲ ਦੇ ਵਿੱਚ ਦਵਾਈ ਹੈ ਉਹ 30 ਤਾਕਤ ਦੀ, ਮੰਨ ਲਓ ਦਵਾਈ ਹੈ ਤਾਂ ਉਹ 30 ਤਾਕਤ ਦੀ ਹੀ ਹੈ। ਉਹਦੇ ਭਾਵੇਂ ਇੱਕ ਗੋਲੀ ਖਾ ਲਓ ਉਹਦਾ ਵੀ ਓਨਾ ਹੀ ਅਸਰ ਹੈ, ਉਹ ਭਾਵੇਂ ਪੂਰੀ ਸ਼ੀਸ਼ੀ ਖਾ ਲਓ ਤਾਂ ਵੀ ਓਨਾ ਹੀ ਅਸਰ ਹੈ।
0: ਅੱਛਾ ਜੀ,
1: ਉਹਦੇ ਚ 30 ਉਹ ਐਲੋਪੈਥੀ ਦੇ ਕੈਮੀਕਲਸ ਵਾਂਗਰ ਨਹੀਂ ਹੈ ਵੀ 25-25-25-25 ਕਰਕੇ ਇਦਾਂ ਜੇ 10 ਗੋਲੀਆਂ ਖਾ ਲਈਆਂ
0: ਜੀ ਜੀ ਜੀ ਤਾਂ ਬਹੁਤ ਜ਼ਿਆਦਾ ਡੋਜ਼ ਹੋ ਜੀ।
1: ਹਾਂ ਨੋ ਨੋ ਨੋ, ਹੋਮਿਓਪੈਥੀ ਚ ਉਹਦੀਆਂ 4 ਗੋਲੀਆਂ ਖਾ ਲਓ, 6 ਖਾ ਲਓ, 8 ਖਾ ਲਓ, 10 ਖਾ ਲਓ
0: ਜੀ,
1: ਤੇ ਉਹ ਇੱਕੋ ਹੀ ਡੋਜ਼ ਮੰਨੀ ਜਾਏਗੀ।
0: ਠੀਕ ਹੈ,
1: ਤੇ ਜੇ ਬੱਚੇ ਨੇ ਖਾ ਲਈ ਹੈ ਤਾਂ ਅਸੀਂ ਕਹਿ ਦਿੰਦੇ ਹੁੰਦੇ ਕਿ ਕੋਈ ਗੱਲ ਨਹੀਂ, ਇਹਨੂੰ ਥੋੜਾ ਪਾਣੀ ਜ਼ਿਆਦਾ ਪਿਲਾ ਦਿਓ, ਅਦਰਵਾਈਜ਼ ਕੁਛ ਨਹੀਂ ਹੁੰਦਾ।
0: ਕਈ ਕਹਿੰਦੇ ਕਿ ਪਿਆਜ਼ ਦਾ ਪਾਣੀ ਪਿਲਾ ਦਿਓ, ਕਾਫੀ ਪਿਲਾ ਦਿਓ।
1: ਨਹੀਂ, ਕਾਫੀ ਕੁਛ ਨਹੀਂ, ਇਦਾਂ ਦਾ ਸਿਰਫ ਪਾਣੀ ਸਿੰਪਲ ਪਿਲਾ ਦੇਣ, ਵੈਸੇ ਤਾਂ ਉਹਦੀ ਵੀ ਲੋੜ ਨਹੀਂ ਹੈ।
0: ਅੱਛਾ,
1: ਪਰ ਪਾਣੀ ਪਿਲਾ ਦੇਣ ਤਾਂ ਕਿ ਥੋੜੀ ਜਿਹੀ ਉਹਨਾਂ ਨੂੰ ਵੀ ਤਸੱਲੀ ਹੋ ਜਾਏਗੀ ਕਿ ਉਹ ਫਲੱਸ਼ ਆਊਟ ਹੋ ਜਾਏਗਾ।
0: ਠੀਕ,
1: ਸੋ ਇਦਾਂ ਕੁਛ ਨਹੀਂ ਹੁੰਦਾ ਕਿ।
0: ਠੀਕ ਹੈ ਜੀ, ਤੇ ਇੱਕ ਹੋਰ ਗੱਲ, ਮੈਨੂੰ ਨਾ ਛੋਟੇ ਹੁੰਦੇ ਐਂ ਲੱਗਦਾ ਸੀ ਕਿ ਹੋਮਿਓਪੈਥੀ ਦੀ ਗੋਲੀ ਦਾ ਮਤਲਬ ਹੁੰਦਾ ਕਿ ਬਸ ਮਿੱਠੀਆਂ ਗੋਲੀਆਂ ਹੁੰਦੀਆਂ, ਤੇ ਹੁਣ ਜਿੱਦਾਂ ਜਿੱਦਾਂ ਵੱਡੇ ਹੋਏ ਤਾਂ ਸਮਝ ਆਇਆ ਕਿ ਗੋਲੀਆਂ ਮਿੱਠੀਆਂ ਹੁੰਦੀਆਂ ਨੇ, ਲੇਕਿਨ ਉਸ 'ਚ ਜਿਹੜਾ ਜਦੋਂ ਦਵਾਈ ਪਾਈ ਜਾਂਦੀ ਉਹ ਲਿਕੁਇਡ ਫੋਰਮ 'ਚ ਦਵਾਈ ਹੁੰਦੀ ਹੈ ਨਾ, ਇਹ ਵੀ ਇੱਕ ਕਲੀਅਰ ਕਰੋ ਸਾਨੂੰ ਕਿ ਕਿਸ ਤਰ੍ਹਾਂ ਬਣਦੀਆਂ ਨੇ ਦਵਾਈਆਂ।
1: ਹਾਂ, ਹੋਮਿਓਪੈਥੀ ਦੀਆਂ ਜਿਹੜੀਆਂ ਦਵਾਈਆਂ ਸਾਰੀਆਂ ਡਿਲਿਊਸ਼ਨਸ ਹੁੰਦੇ ਆ, ਲਿਕੁਇਡ ਫੋਰਮ 'ਚ ਹੁੰਦੇ ਆ, ਇਹ ਗੋਲੀਆਂ ਸਾਰੀਆਂ ਬਲੈਂਕ ਪਿਲਸ ਹੁੰਦੀਆਂ ਆ, ਸਾਰੀਆਂ ਖਾਲੀ ਗੋਲੀਆਂ ਹੁੰਦੀਆਂ, ਇਹਨਾਂ 'ਚ ਕੁਛ ਨਹੀਂ ਹੁੰਦਾ। ਪਰ ਜਦੋਂ ਅਸੀਂ ਕਿਸੇ ਪੇਸ਼ੈਂਟ ਦੀ ਕੋਈ ਦਵਾਈ ਸਿਲੈਕਟ ਕਰਦੇ ਹਾਂ ਤਾਂ ਇੱਕ ਗੋਲੀ ਇੱਕ ਬੋਟਲ ਦੇ ਵਿੱਚ ਗੋਲੀਆਂ ਪਾ ਕੇ ਉਹਦੇ 'ਚ ਲਿਕੁਇਡ ਦੇ 5 ਜਾਂ 6 ਤੁਪਕੇ ਪਾਉਂਦੇ ਹਾਂ।
0: ਠੀਕ ਹੈ ਜੀ, ਫਿਰ ਕੁਆਂਟੀਟੀ ਦੇ ਹਿਸਾਬ ਨਾਲ।
1: ਹਾਂ, ਕੁਆਂਟੀਟੀ ਦੇ ਹਿਸਾਬ ਨਾਲ, ਜੇ 1 ਡਰਾਮ ਹੈ ਤਾਂ ਉਹਦੇ 'ਚ 5 ਤੁਪਕੇ, ਜੇ 2 ਡਰਾਮ ਹੈ ਉਹ 'ਚ 10 ਤੁਪਕੇ, ਇੱਦਾਂ ਤਾਂ ਉਹ ਦਵਾਈ ਬਣ ਜਾਂਦੀ ਹੈ। ਜਦਕਿ ਬਲੈਂਕ ਪਿਲਸ ਉਹ ਅਲੱਗ ਹੁੰਦੀਆਂ ਆ, ਜੇ ਸਾਰੀਆਂ ਦੇਖੀਆਂ ਸਾਰੀਆਂ ਉਹ ਖਾਲੀ ਪਈਆਂ, ਪਰ ਜਦੋਂ ਅਸੀਂ ਮਰੀਜ਼ ਨੂੰ ਦੇਖਦੇ ਹਾਂ ਉਸ ਵੇਲੇ ਉਹਦੇ ਵਾਸਤੇ ਸਪੈਸ਼ਲ ਬਣਾ ਕੇ
0: ਇੰਡੀਵਿਜੁਅਲਾਈਜ਼
1: ਤਾਂ ਉਹਨੂੰ ਉਹ ਦਿੰਦੇ ਆ
0: ਜੀ। ਲੇਕਿਨ ਇੱਕ ਹੋਰ ਗੱਲ ਕਰਨਾ ਚਾਹਾਂਗੀ, ਜਿਵੇਂ ਕਿ ਐਲੋਪੈਥੀ ਦਵਾਈਆਂ ਨੂੰ ਮਾਰਕੀਟ 'ਚ ਲਿਆਉਣ ਤੋਂ ਪਹਿਲਾਂ ਉਹਨਾਂ ਦੀ ਟੈਸਟਿੰਗ ਹੁੰਦੀ ਹੈ, ਹੈ ਨਾ, ਅਤੇ ਫਿਰ ਉਹਨਾਂ ਨੂੰ ਅਪਰੂਵ ਕੀਤਾ ਜਾਂਦਾ, ਕਿਆ ਹੋਮਿਓਪੈਥੀ ਦਵਾਈਆਂ ਦੀ ਵੀ ਟੈਸਟਿੰਗ ਹੁੰਦੀ ਹੈ, ਅਤੇ ਕੀ ਕੋਈ ਲੈਬਸ ਇਹਨਾਂ ਦੀਆਂ ਵੀ ਬਣੀਆਂ ਹੋਈਆਂ ਨੇ ਸਾਡੇ ਭਾਰਤ 'ਚ, ਟੈਸਟਿੰਗ ਹੁੰਦੀ ਹੈ, ਅਪਰੂਵ ਕੀਤਾ ਜਾਂਦਾ?
1: ਜੀ ਜੀ ਜੀ ਬਿਲਕੁਲ
0: ਜੀ,
1: ਹੋਮਿਓਪੈਥੀ ਦਵਾਈਆਂ ਜਿਹੜੀਆਂ ਜਦੋਂ ਅਸੀਂ ਬਣਦੀਆਂ ਨੇ
0: ਜੀ,
1: ਜਾਂ ਜਿਵੇਂ ਇਹਨਾਂ ਦੀ ਪ੍ਰੂਵਿੰਗ ਅਸੀਂ ਉਹਨੂੰ ਕਹਿੰਦੇ ਹਾਂ, ਤਾਂ ਉਹ ਹੈਲਦੀ ਹਿਊਮਨ ਬੀਇੰਗਸ 'ਤੇ ਹੁੰਦੀ ਹੈ।
0: ਅੱਛਾ,
1: ਐਲੋਪੈਥੀ ਦੀ ਤਰ੍ਹਾਂ
0: ਜਾਨਵਰਾਂ
1: ਚੂਹਿਆਂ 'ਤੇ ਜਾਂ ਉਹਨਾਂ 'ਤੇ ਨਹੀਂ ਹੁੰਦੀ
0: ਬਿਲਕੁਲ,
1: ਤੇ ਜਿੰਨੀ ਵੀ ਟੈਸਟਿੰਗ ਹੁੰਦੀ ਹੈ ਸਾਰੀ ਦੀ ਸਾਰੀ ਟੋਟਲ ਹਿਊਮਨ ਬੀਇੰਗਸ, ਹੈਲਦੀ ਹਿਊਮਨ ਬੀਇੰਗਸ 'ਤੇ ਹੁੰਦੀ ਹੈ। ਤੇ ਇਹੀ ਕਾਰਨ ਹੈ ਕਿ ਸਾਡੇ ਪੈਥੀ ਦੇ ਵਿੱਚ 2 ਤਰ੍ਹਾਂ ਦੀਆਂ ਚੀਜ਼ਾਂ ਦੇਖੀ ਜਾਂਦੀਆਂ
0: ਜੀ,
1: ਇੱਕ ਫਿਜ਼ੀਕਲ
0: ਜੀ,
1: ਇੱਕ ਮੈਂਟਲ।
0: ਅੱਛਾ ਜੀ,
1: ਕਿ ਮਨ ਦੇ ਨਾਲ ਸੰਬੰਧਿਤ ਕਈ ਚੀਜ਼ਾਂ ਅਸੀਂ ਗੱਲ ਕਰ ਰਹੇ ਸੀਗੇ ਟੈਸਟ ਦੀ।
0: ਹਾਂਜੀ,
1: ਜਿਹੜੇ ਟੈਸਟ ਐਂਡ ਇਨਵੈਸਟੀਗੇਸ਼ਨਸ, ਦੂਜਾ ਸਵਾਲ ਸੀਗਾ ਕਿ ਟੈਸਟ ਐਂਡ ਇਨਵੈਸਟੀਗੇਸ਼ਨਸ ਦੀ ਹੋਮਿਓਪੈਥੀ ਦੇ ਵਿੱਚ ਬਹੁਤ ਸਾਰੇ ਲੋਕ ਸਮਝਦੇ ਆ ਕਿ ਇਹਨਾਂ ਨੂੰ ਲੋੜ ਨਹੀਂ ਹੈ ਟੈਸਟਾਂ ਦੀ, ਆਮ ਜਿਹੜੇ ਜਨਰਲ ਟੈਸਟ ਹੁੰਦੇ ਆ, ਕਿਉਂਕਿ ਸਾਡੀ ਸਾਰੀ ਜਿੰਨੀ ਵੀ ਸਾਡਾ ਸਿਸਟਮ ਹੈ ਉਹ ਸਿਮਟੋਮੈਟਿਕ ਬੇਸਡ ਹੈ
0: ਜੀ,
1: ਸਿਮਟਮਸ 'ਤੇ ਬੇਸਡ ਹੈ, ਇਸ ਕਰਕੇ ਸਾਨੂੰ ਟੈਸਟਾਂ ਦੀ ਬਹੁਤੀ ਲੋੜ ਨਹੀਂ।
0: ਠੀਕ ਹੈ,
1: ਪਰ ਜੇ ਅਸੀਂ ਫੇਰ ਵੀ ਦੇਖੀਏ ਤਾਂ ਟੈਸਟ ਕਰਾਉਣੇ ਹੋਮਿਓਪੈਥੀ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਪਹਿਲਾਂ ਟੈਸਟ ਕਰਾਵਾਂਗੇ, ਜਿੱਦਾਂ ਹੁਣ ਵੀਟ ਐਲਰਜੀ ਦੀ ਗੱਲ ਕਰਦੇ ਹਾਂ, ਮੰਨ ਲਓ ਪਹਿਲਾਂ ਟੈਸਟ ਕਰਾਇਆ, ਫਿਰ 3 ਮਹੀਨੇ ਬਾਅਦ ਟੈਸਟ ਕਰਾਇਆ, ਫਿਰ 3 ਮਹੀਨੇ ਬਾਅਦ ਟੈਸਟ ਕਰਾਇਆ, ਤਾਂ ਉਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਰਹਿੰਦਾ ਵੀ ਬਿਮਾਰੀ ਕਿੰਨੀ ਕੁ ਕੰਟਰੋਲ 'ਚ ਆ ਗਈ ਹੈ।
0: ਸੋ ਹੋਮਿਓਪੈਥੀ ਕੀ ਹੈ, ਤੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਹੋਮਿਓਪੈਥੀ ਇਹ ਹੈ ਤੱਕ ਪਹੁੰਚ ਗਏ ਹਾਂ, ਅਤੇ ਬਹੁਤ ਕੁਝ ਜਾਣਨ ਨੂੰ ਮਿਲਿਆ, ਔਰ ਉਮੀਦ ਕਰਦੇ ਹਾਂ ਸਾਡੇ ਲਿਸਨਰਸ ਨੇ ਵੀ ਬਹੁਤ ਕੁਝ ਜਾਣਿਆ, ਸਮਝਿਆ, ਔਰ ਜਿਨ੍ਹਾਂ ਨੇ ਕੁਐਸਚਨਸ ਕੀਤੇ, ਸਵਾਲ ਕੀਤੇ ਕਿਸੇ ਵੀ ਸਮੱਸਿਆ ਨਾਲ ਸੰਬੰਧਿਤ, ਉਹਨਾਂ ਨੂੰ ਵੀ ਉਹਨਾਂ ਦੇ ਜਵਾਬ ਮਿਲ ਗਏ ਹੋਣੇ। ਸਾਡੇ ਨਾਲ ਸਟੂਡੀਓ 'ਚ ਅੱਜ ਮੌਜੂਦ ਨੇ ਜੀ ਡਾਕਟਰ ਨੀਲਮ ਅਵਤਾਰ ਸਿੰਘ, MD ਇਨ ਹੋਮਿਓਪੈਥੀ, ਔਰ ਦੱਸ ਦਈਏ ਸਾਡੇ ਸਰੋਤਿਆਂ ਨੂੰ ਪਿਛਲੇ 40 ਸਾਲਾਂ ਤੋਂ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਪਿੱਛੇ ਜਿਨ੍ਹਾਂ ਨੂੰ ਆਪਣੀਆਂ ਸੇਵਾਵਾਂ ਦੇ ਲਈ ਜੋ ਸੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਸੋ ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਆਉਣ ਵਾਲੇ ਮਹੀਨਿਆਂ 'ਚ ਇੱਕ ਵਾਰ ਫਿਰ ਤੋਂ ਆਪ ਜੀ ਨਾਲ ਮੁਲਾਕਾਤ ਹੋਏਗੀ, ਹੋਰ ਮੈਂ ਬਹੁਤ ਸਾਰੇ ਸਵਾਲਾਂ ਦੇ ਨਾਲ ਤਿਆਰ ਰਹਾਂਗੀ ਉਦੋਂ ਵੀ। ਸੋ ਅਖੀਰ 'ਚ ਸਾਡੇ ਲਿਸਨਰਸ ਨੂੰ ਕੋਈ ਸੁਨੇਹਾ ਦੇ ਕੇ ਜਾਣਾ ਚਾਹਣਾ?
1: ਜੀ, ਮੇਰਾ ਇੱਕੋ ਇੱਕ ਬਹੁਤ ਵੱਡਾ ਸੁਨੇਹਾ ਹੈ
0: ਜੀ,
1: ਕਿ ਬਹੁਤ ਵਾਰ ਲੋਕ ਸੋਚ ਲੈਂਦੇ ਆ ਕਿ ਐਲੋਪੈਥੀ 'ਚ ਇਹਦਾ ਕੋਈ ਹੱਲ ਨਹੀਂ ਹੈ, ਤਾਂ ਉਹ ਸੋਚ ਲੈਂਦੇ ਕਿ ਹੱਲ ਹੈ ਹੀ ਨਹੀਂ।
0: ਜੀ
1: ਤਾਂ ਹੋਮਿਓਪੈਥੀ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਬਿਮਾਰੀਆਂ ਜਿਹਦਾ ਹੱਲ ਹੁੰਦਾ ਹੈ।
0: ਜੀ
1: ਤਾਂ ਤੁਸੀਂ ਦਵਾਈ ਲਓ, ਪ੍ਰੋਪਰ ਟਾਈਮ ਦਵਾਈ ਲਓ, ਲਗਾਤਾਰ ਲਓ, ਅਤੇ ਥੋੜ੍ਹਾ ਟਾਈਮ ਦਿਓ ਕਿ ਅਸੀਂ 2-4 ਮਹੀਨੇ ਦਵਾਈ ਲੈਣੀ ਹੈ, ਤਾਂ ਹੀ
0: ਬਿਲਕੁਲ
1: ਤੁਸੀਂ ਪੂਰੀ ਤਰ੍ਹਾਂ ਠੀਕ ਹੋ ਸਕੋ।
0: ਦੇਖੋ ਸਬਰ ਰੱਖਣਾ ਪੈਣਾ ਹੈ ਨਾ
1: ਜੀ, ਬਿਲਕੁਲ।
0: ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ, ਤੇ ਫਿਰ ਹੋਮਿਓਪੈਥੀ ਦੀ ਤਾਂ ਗੋਲੀਆਂ ਹੀ ਵੈਸੇ ਹੀ ਮਿੱਠੀਆਂ ਹੁੰਦੀਆਂ ਨੇ।
1: ਹਾਂ,
0: ਸੋ
1: ਜੀ
0: ਇਸੇ ਸਕਾਰਾਤਮਕ ਸੁਨੇਹੇ ਦੇ ਨਾਲ
1: ਜੀ
0: ਇਜਾਜ਼ਤ ਚਾਹੁੰਦੇ ਹਾਂ ਅੱਜ ਦਾ ਪ੍ਰੋਗਰਾਮ ਰੇਡੀਓ OPD ਇੱਥੇ ਹੀ ਖਤਮ ਕਰਨ ਲਈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਨੀਲਮ ਅਵਤਾਰ ਸਿੰਘ ਜੀ।
2: ਪ੍ਰੋਗਰਾਮ ਰੇਡੀਓ OPD ਤਹਿਤ ਸੁਣ ਰਹੇ ਸੀ, ਆਓ ਜਾਣੀਏ ਹੋਮਿਓਪੈਥੀ ਕੀ ਹੈ। ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ ਕੀਤੀ ਹੋਈ ਮੁਲਾਕਾਤ, ਇਹਨਾਂ ਨਾਲ ਮੁਲਾਕਾਤ ਕਰ ਰਹੇ ਸਨ ਸੁਮਿਤਾ। ਇਸ ਪ੍ਰੋਗਰਾਮ ਦਾ ਤੁਸੀਂ ਸੁਣ ਰਹੇ ਸੀ ਮੁੜ ਪ੍ਰਸਾਰਣ।
3: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।

ਗੀਤ ਤੁਸੀਂ ਸੁਣਿਆ ਗਿੱਪੀ ਗਰੇਵਾਲ ਦੀ ਆਵਾਜ਼ 'ਚ, ਅਤੇ ਇਸ ਲਈ ਫਰਮਾਇਸ਼ਾਂ ਨੇ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਮਲੋਟ ਤੋਂ ਫਰਮਾਇਸ਼ ਭੇਜਦੇ ਨੇ ਕੁਲਵੰਤ ਗਿੱਲ, ਜਸਵੰਤ ਰਮਨ, ਬਲਜੀਤ ਗਿੱਲ ਕੈਨੇਡਾ ਤੋਂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਦਿਸ਼ਾ ਮੋਲਾ ਅਤੇ ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਚੌਧਰੀ ਵਾਸ ਹਰਿਆਣਾ ਤੋਂ, ਮਾਂਗੇ ਰਾਮ ਸਤੌੜ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ, ਲਿਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਕਪੁਰੀ, ਰਾਜਦਾਸ ਅਤੇ ਰਾਣੀ ਮਾਨਕਪੁਰੀ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮਹਿੰਦੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ ਹੋਰਾਂ ਨੇ, ਡਾਕਖਾਨਾ ਲੋਗੜ ਠਾਕਰਾਂਵਾਲਾ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਗਵਾਨ ਗਰੀਆ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਇਹ ਫਰਮਾਇਸ਼ ਅਭਿਜੀਤ ਗਵਾਣਕਰ ਰਾਹੀਂ, ਸਰਿਤਾ, ਇਹ ਪ੍ਰਿੰਸ ਏਕਾਂਸ਼, ਪਰਣਿਤਾ, ਸਿਧਾਂਤ ਅਤੇ ਅਰਜੁਨ ਗਵਾਣਕਰ ਹੋਰਾਂ ਦੀ, ਮੇਹਰਨਗਰ ਉਮਰਖੇਡ ਤੋਂ, ਬਹਾਦੁਰਾ ਨਾਗਪੁਰ ਤੋਂ, ਵੈਸ਼ਾਲੀ ਸ਼ੈਲੇਸ਼ ਗਵਾਣਕਰ, ਸੁਮਿਤਾ ਅਤੇ ਕੁਮਾਰੀ ਧਵਨੀ ਗਵਾਣਕਰ, ਸਦਰ ਬਾਜ਼ਾਰ ਕੁਰਾਵਲੀ ਤੋਂ, ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ, ਸੋਨਮ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਗਜਾਨਾ ਲੇਲੇ, ਨਵਦੀਪ, ਸ਼ੈਰੀ ਵੱਡੇ, ਰਕੌਲਾ ਤੋਂ, ਅਦਿੱਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ, ਦਿਆਪੁਰ ਬਬਲੀ ਤੋਂ ਇਹਨਾਂ ਨੇ ਫਰਮਾਇਸ਼ ਭੇਜੀ, ਰੇਲਵੇ ਕਲੋਨੀ ਹਨੁਮਾਨਗੜ੍ਹ ਤੋਂ, ਜੰਕਸ਼ਨ ਤੋਂ, ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਸ਼ੋਭਾ ਨਾਇਕ, ਜੀ ਐਸ ਨਾਇਕ ਅਤੇ ਸਾਰਾ ਡਾਂਗਲਾ ਪਰਿਵਾਰ, ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਇਹ ਫਰਮਾਇਸ਼ ਸ਼ਮਸੁਲ ਕਮਰ ਰਾਹੀ, ਸ਼ਾਹੀਨਾ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ, ਅਨੂ, ਉਸਮਾਨ ਅਤੇ ਕਲੀਮ, ਗੰਜ ਢੁੰਡਵਾਰਾ ਤੋਂ ਫਰਮਾਇਸ਼ ਭੇਜਦੇ ਨੇ, ਕਾਲੇਗਾਓਂ, ਜ਼ਾਫਰਾਬਾਦ ਤੋਂ, ਸੁਧਾਕਰ, ਰਾਜੇ ਯਾਦਵ, ਪ੍ਰਸ਼ਾਂਤ ਰਾਜੇ, ਸੰਚਿਤ, ਪ੍ਰਥਮੇਸ਼, ਪ੍ਰਣਾਲੀ, ਸਰਵਤ ਅਤੇ ਸਾਨਵੀ, ਰਾਜੇ ਯਾਦਵ, ਸਾਨਵੀ ਦੇਸ਼ਮੁਖ, ਹਾਨੀਖੇੜਾ ਸਿਰਸਾ ਤੋਂ ਫਰਮਾਇਸ਼ ਭੇਜਦੇ ਨੇ, ਰਾਧੇਸ਼ਾਮ ਸ਼ਰਮਾ ਅਤੇ ਇੰਦਰਾ ਸ਼ਰਮਾ, ਰਘਵੀਰ ਨਗਰ ਤੋਂ ਫਰਮਾਇਸ਼ ਹੈ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਅਤੇ ਲੱਡੂ, ਅਕਰਮ ਹੁਸੈਨ, ਇਸ਼ਰਤ ਅਕਰਮ,

ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਇਸ 'ਚ ਤੁਸੀਂ ਪੇਸ਼ਰੂ ਆਪਣੀਆਂ ਫਰਮਾਇਸ਼ਾਂ 'ਤੇ ਸੁਣ ਰਹੇ ਹੋ ਪੰਜਾਬੀ ਗੀਤ ਆਪਣੀ ਪਸੰਦ ਦੇ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ ਮੇਰਠ ਕੈਂਟ ਤੋਂ ਫਰਮਾਇਸ਼ ਭੇਜਦੇ ਨੇ। ਦਿਗਦਰਸ਼ਨ, ਕਵਿਤਾ, ਕਰਨ, ਸ਼ਕਤੀ, ਰੀਆ, ਜਯਾ ਅਤੇ ਦਰਸ਼ਨ ਭਾਈ, ਇਹ ਫਰਮਾਇਸ਼ ਸਾਨੂੰ ਭੇਜੀ ਹੈ। ਡੋਂਗਰਗਾਓਂ ਛੱਤੀਸਗੜ੍ਹ ਤੋਂ ਰਾਜਪਾਲ ਗਜਬੀਏ, ਰਾਧਿਕਾ, ਬੇਬੀ ਅਨਿਸ਼ਕਾ ਅਤੇ ਤਨਮਿਆਂ ਗਜਬੀਏ, ਸਾਵੰਤਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ, ਪੁਸ਼ਪਾ, ਸ਼ੈਲੇਂਦਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ, ਸੰਜੇ, ਦੀਪਕ, ਕਮਲਾ, ਕਮਲ, ਰਾਏਗੜ੍ਹ ਬਿਹਾਰ ਤੋਂ, ਖੰਡਵਾ ਤੋਂ ਰਾਧਿਕਾ, ਅਨੀਤਾ, ਸਪਨਾ, ਰਾਕੇਸ਼ ਟਾਈ, ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ ਡੋਮੇਨ, ਉਮਾ, ਜਾਨਵੀ, ਚੰਦਰਨਗਰ, ਸਹਾਰਨਪੁਰ ਤੋਂ ਦੇਵਸ਼ੰਕਰ ਯਾਦਵ, ਪ੍ਰਭਾਰਾਣੀ, ਸੁਰੇਸ਼ ਅਤੇ ਨਰਿੰਦਰ ਯਾਦਵ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਗੰਜ ਡੁੰਡਵਾਰਾ ਤੋਂ ਐਮ ਫਾਰੂਕ ਸ਼ੇਖ, ਸ਼ਮਾ ਪ੍ਰਵੀਨ, ਸਾਇਮਾ, ਸਰਫਰਾਜ਼, ਗੁਲਫਰਾਜ ਅਤੇ ਬੀਵੀ ਮੁਸਕਾਨ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ। ਅਗਲੀ ਫਰਮਾਇਸ਼ ਜੇਲ ਰੋਡ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਫਾਤਮਾ ਨਾਜ਼, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਸ਼ਬਨਮ ਬਾਨੋ, ਅਸਮਾਨਾਜ਼ ਵਲੀਉੱਲਾ, ਪੁਰਾਣਾ ਤਲਾਬ ਡੁਮਰਾਓ ਤੋਂ ਫਰਮਾਇਸ਼ ਭੇਜਦੇ ਨੇ। ਹਿੰਗੋਲੀ ਮਹਾਰਾਸ਼ਟਰ ਤੋਂ ਸ਼ਾਹਜੀ ਬੋਡਖੇ, ਨੰਦਾ, ਹਨੂੰਮਾਨ ਬੋਡਖੇ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਪਰਲ ਅਤੇ ਵਿਲਸ ਡੋਕੈਸਟਰੋ, ਲੋਕੋ ਕਲੋਨੀ, ਲੋਹਾਰੂ ਤੋਂ ਬਿੱਲੋ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਵਰਖਾ, ਯੁਗਿੰਦਰ, ਨਰਿੰਦਰ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਨਥਾਣਾ ਤੋਂ ਫਰਮਾਇਸ਼ ਭੇਜਦੇ ਨੇ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਸਤੀਸ਼ ਅਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ ਚੰਡੀਗੜ੍ਹ ਤੋਂ, ਮੁਹੰਮਦ ਰੋਕਨੁਦੀਨ ਮੰਠਾਲ, ਸ਼ਬੀਰ ਬਨਹੱਟੀ, ਆਸਿਫ ਇਕਬਾਲ, ਕਰਨਾਟਕ, ਗੁਲਬਰਗਾ ਤੋਂ ਫਰਮਾਇਸ਼ ਭੇਜਦੇ ਨੇ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਸੈਕਟਰ 8 ਕੁਰਕਸ਼ੇਤਰ ਤੋਂ ਦੀਪਕ ਸੈਣੀ, ਪ੍ਰੋਮਿਲਾ ਅਤੇ ਅਨੁਸ਼੍ਰੀ ਸੈਣੀ, ਮਹਾਦੇਵ ਪਾਰਾ ਤੋਂ ਮੀਰਾ, ਸਿਮਰਨ, ਯੋਗੇਸ਼ ਕੁਮਾਰ, ਰਾਜਵਾੜੇ, ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ, ਬਹਾਨੂ ਅਤੇ ਬੋਧਰਾਜ ਖੋਰਵਾਲ, ਕੁੜਿਆਣਾ ਤੋਂ ਫਰਮਾਇਸ਼ ਭੇਜਦੇ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਕੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਅਤੇ ਸਾਰਾ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਸਾਂਗਲੀ ਜੱਟ ਸ਼ਹਿਰ ਤੋਂ ਫਰਮਾਇਸ਼ ਭੇਜਦੇ ਨੇ ਅਤਾਫ ਉਜ਼ਰੇ, ਸੈਫੁੱਲਾ, ਸਬਾਹਤ ਕਿਰਤ ਅਤੇ ਰੇਹਾਨ ਸ਼ੇਖ, ਚੌਲਦਾ ਬਾਗਪਤ ਤੋਂ ਫਰਮਾਇਸ਼ ਭੇਜਦੇ ਨੇ ਸੰਜੇ ਢੀਂਗੀਆ, ਨਮਨ ਅਤੇ ਅਪਾਰ ਢੀਂਗੀਆ, ਸ਼ਨੀ ਚੌਂਕ ਖੰਡਵਾ ਤੋਂ ਪਿੰਕੀ, ਮਿੰਕੀ, ਸ਼ਿੰਕੀ ਅਤੇ ਰਿੰਕੀ, ਜੇਲ ਰੋਡ ਰਾਏਗੜ੍ਹ ਤੋਂ ਲਾਲਚੰਦ ਮਿਸ਼ਰਾ, ਰਮੇਸ਼ ਚੰਦ ਅਤੇ ਕੁੰਕੂ ਮਿਸ਼ਰਾ, ਡੋਂਡੀ ਲੋਹਾਰਾ ਬਾਲੋਦ ਤੋਂ ਕਮਲੇਸ਼ ਜੈਪੁਰੀਆ, ਬੁੱਧ ਨਗਰ ਲੋਨੀ ਤੋਂ ਨਸੀਮੁੱਲਾ ਇਸਲਾਮ ਗਨੌਰੀ, ਪ੍ਰਕਾਸ਼ ਵੀਰ ਰਾਜਪੂਤ, ਪਿੰਡ ਮੂਲੀਆਂਵਾਲਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਕਾਠਪਾਲ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਗੋਬਿੰਦਪੁਰਾ, ਸੀਕਰ, ਰਾਜਸਥਾਨ ਤੋਂ ਦਤਾਰ ਸਿੰਘ, ਸੰਗੀਤਾ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਹਰਜੀ ਰਾਮ ਮਲੋਟ ਤੋਂ ਫਰਮਾਇਸ਼ ਭੇਜਦੇ ਨੇ ਨੱਥੂ ਰਾਮ ਸ਼ਰਮਾ, ਲਲਿਤਾ, ਇੰਦਰਾਜ, ਸੁਰੇਸ਼ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਨਿਮਨਾਬਾਦ ਤੋਂ ਫਰਮਾਇਸ਼ ਆਈ ਹੈ ਜੀ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰਾਂ ਦੀ, ਮੁਰਾਦਾਬਾਦ, ਦੁੱਲਾਪੁਰ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ। ਇਹ ਫਰਮਾਇਸ਼ ਤਾਜ਼ਮਾ ਅੰਸਾਰੀ, ਗੁਲਾਮ ਸਾਹਿਬ ਰਾਹੀ, ਮੇਰਾਜ ਜਹਾਂ, ਆਜ਼ਾਦ ਨਗਰ, ਲਕਸਰ ਤੋਂ ਫਰਮਾਇਸ਼ ਭੇਜੀ ਹੈ ਜੀ। ਲਓ ਜੀ, ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪ੍ਰੋਗਰਾਮ ਦਾ ਅਗਲਾ ਗੀਤ।

ਸਿੰਘ, ਗੁਰਨੂਰ ਨਿਮਰਤ ਅਤੇ ਸਤਵਿੰਦਰ ਕੌਰ, ਬਲਰਾਜ ਸਿੰਘ ਮਾਨ, ਬਲਕਾਰ ਸਿੰਘ ਮਾਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਪਦਮਪੁਰ ਸ਼੍ਰੀ ਗੰਗਾਨਗਰ ਤੋਂ ਮੇਹਰ ਅਰੋੜਾ, ਕੀਰਤੀ ਭੂਮਿਕਾ ਅਰੋੜਾ, ਇਹ ਫਰਮਾਇਸ਼ ਭੇਜਣ ਵਾਲੇ ਨੇ। ਚੰਡੀਗੜ੍ਹ ਤੋਂ ਸ਼ੈਫਾਲੀ ਸ਼ੈਫੀ, ਵਿਮਲਾ ਅਤੇ ਸਤੀਸ਼ ਅਨੇਜਾ। ਮਨਾਲੀ ਤੋਂ ਹਰਸ਼, ਵਿਨੈ, ਵਿਨੀਤ ਅਤੇ ਰੋਜਸ ਭਾਈ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਰੋਹਿਦਾਸ ਚੌਂਕ, ਪੰਡਰਪੁਰ ਤੋਂ ਪ੍ਰਸ਼ਾਂਤ ਸ਼ਿੰਦੇ, ਸੁਨੀਤਾ, ਯਸ਼ਰਾਜ, ਰਿਸ਼ੀ ਅਤੇ ਕ੍ਰਿਸ਼ਨਾ ਘੋੜਕੇ ਨੇ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਬਿਹਾਰੀ ਕਲੋਨੀ ਦਿੱਲੀ ਤੋਂ। ਇਹ ਫਰਮਾਇਸ਼ ਪਹਿਲਾਂ ਪੜ੍ਹੀ ਜਾ ਚੁੱਕੀ ਹੈ, ਕਿਰਪਾ ਕਰਕੇ ਦੁਬਾਰਾ ਤੋਂ ਮੈਸੇਜ ਨਾ ਕਰੋ। ਭੁਪਿੰਦਰ ਸਿੰਘ ਪਿੰਡ ਜਲਬੇੜਾ ਤੋਂ ਫਰਮਾਇਸ਼ ਭੇਜਦੇ ਨੇ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜੋਜੋਰੀਆ, ਗਗਨਦੀਪ, ਗੀਤਾ ਰਾਣੀ ਅਤੇ ਆਰਜ਼ੂ ਜੋਜੋਰੀਆ, ਇਹਨਾਂ ਦੇ ਨਾਲ ਗੁੱਡੂ। ਅਗਲੀ ਫਰਮਾਇਸ਼ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਛਾਜਲੀ ਤੋਂ ਫਰਮਾਇਸ਼ ਭੇਜਦੇ ਨੇ। ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰਕਲਾ ਰਿਵਾੜ। ਇਹ ਫਰਮਾਇਸ਼ ਸੰਦੋਹਾ ਤੋਂ ਜਗਰਾਜ ਸਿੰਘ ਕਲਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਰਾਜੇਸ਼ਵਰ ਸੋਨੂ, ਸੁਖਦੇਵ ਸਿੰਘ ਅਤੇ ਅਰਵਿੰਦ ਕੁਮਾਰ ਜਲੰਧਰ। ਅਗਲੀ ਫਰਮਾਇਸ਼ ਭੇਜੀ ਹੈ ਸਾਨੂੰ ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ, ਨਿਤਿਨ ਅਤੇ ਮਯੰਕ। ਝੰਜੇੜੀ ਤੋਂ ਫਰਮਾਇਸ਼ ਭੇਜਦੇ ਨੇ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਇਹ ਫਰਮਾਇਸ਼ ਮਲਕੀਤ ਹੋਰਾਂ ਦੀ, ਮੇਨ ਬਾਜ਼ਾਰ ਗੁਨਿਆਣਾ ਮੰਡੀ ਤੋਂ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਕਲਿਆਣ ਮਲਕਾ ਤੋਂ, ਪਿੰਡ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤ ਸਿੰਘ, ਅੰਮ੍ਰਿਤਪਾਲ ਸਿੰਘ, ਧਰਮਿੰਦਰ, ਪਰਮਿੰਦਰ, ਸਚਨੂਰ, ਮਨਿੰਦਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਫੈਜ਼ਲ ਇਮਾਮ, ਮੁਹੰਮਦ ਅਫਜ਼ਲ, ਮੁਹੰਮਦ ਅਕਲਮ ਅਤੇ ਨਫੀਸ ਪਰਵੀਨ, ਅਰਰੀਆ ਬਿਹਾਰ ਤੋਂ ਫਰਮਾਇਸ਼ ਭੇਜੀ ਹੈ। ਮਨਦੀਪ ਸਿੰਘ, ਦੀਪਾ ਹੋਰਾਂ ਨੇ ਬੱਸ ਸਟੈਂਡ ਜਲਾਲ ਦੀਵਾਲ ਤੋਂ। ਨਰਿੰਦਰ ਸੁਥਾਰ, ਮਨੋਜ, ਹਿਮਾਂਸ਼ੂ, ਹੰਸਰਾਜ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਰਾਜਸਥਾਨ ਤੋਂ ਫਰਮਾਇਸ਼ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਅੰਕਾ, ਮੰਨਤ, ਗੁਰਕੀਰਤ, ਸ਼ਬਦ, ਗੁਰਸ਼ਬਦ, ਰਾਹੁਲ ਹੋਰਾਂ ਨੇ ਅੰਬਾਲਾ ਕਸਬਾ ਬਰਾਣਾ ਤੋਂ। ਲਓ ਜੀ, ਪ੍ਰੋਗਰਾਮ ਦੀ ਆਖਰੀ ਜੋ ਫਰਮਾਇਸ਼ ਪੜ੍ਹਨ ਲੱਗੀ ਹਾਂ, ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਨਾਰੰਗ ਹੋਰਾਂ ਦੀ। ਲਓ ਜੀ, ਇਸ ਦੇ ਨਾਲ ਹੀ ਇਹ ਫਰਮਾਇਸ਼ ਹਰੀਕੇ ਕਲਾਂ ਤੋਂ ਭੋਲਾ ਪਰਦੇਸੀ ਹੋਰਾਂ ਦੀ। ਲਓ ਜੀ, ਸੁਣਦੇ ਹਾਂ ਆਪ ਪ੍ਰੋਗਰਾਮ ਦਾ ਆਖਰੀ ਗੀਤੀਆਂ ਕੁਛ ਲਾਈਨਾਂ ਮੰਗੀ ਮਾਹਲ ਦੀ ਆਵਾਜ਼ 'ਚ।

ਇਸ ਕੀਤੇ ਨਾਲ ਹੀ ਦਿਓ ਇਜਾਜ਼ਤ ਦੀ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਸੀਮਾ ਸ਼ਰਮਾ ਨੂੰ FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ ਹੀਰੋ 'ਚੋਂ ਇਸ ਗੀਤ ਨਾਲ। ਆਵਾਜ਼ ਰੇਸ਼ਮਾ ਦੀ ਹੈ, ਲਕਸ਼ਮੀਕਾਂਤ ਪਿਆਰੇ ਲਾਲ ਦੇ ਸੰਗੀਤ 'ਚ ਸਜੇ ਇਸ ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਪ੍ਰੋਗਰਾਮ ਚੱਲ ਰਿਹਾ ਜੀ ਰਜਨੀਗੰਧਾ। ਪ੍ਰੋਗਰਾਮ 'ਚ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਮਹਿਬੂਬ ਕੀ ਮਹਿੰਦੀ 'ਚੋਂ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ। ਲਕਸ਼ਮੀਕਾਂਤ ਪਿਆਰੇ ਲਾਲ ਦੇ ਸੰਗੀਤ 'ਚ ਸਜੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਆਨੰਦ ਪਕਸ਼ੀ ਨੇ।

जो सरकने लगा, रुख से पर्दा जरा जो सरकने लगा, उफ ये कम

0: ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ ਚ ਸੰਗ ਜਾਣਾ ਰੰਗਾਂ ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਪ੍ਰੋਗਰਾਮ ਚੱਲ ਰਿਹਾ ਜੀ ਰਜਨੀਗੰਧਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣਦੇ ਹਾਂ ਪ੍ਰੋਗਰਾਮ 'ਚ ਗਜ਼ਲ ਭੁਪਿੰਦਰ ਸਿੰਘ ਦੀ ਆਵਾਜ਼ 'ਚ ਨਕਸ਼ ਲਾਇਲਪੁਰੀ ਦੀ ਲਿਖੀ ਇਸ ਗਜ਼ਲ ਨੂੰ ਸੰਗੀਤ ਦਿੱਤਾ ਖਯਾਮ ਨੇ ਫਿਲਮ ਦਾ ਨਾਂ ਹੈ ਦਰਦ